0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
3: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
2: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ। ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
3: ਵਿਨੋਦ ਜਨੇਜਾ ਨੂੰ ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 0225928077 ਔਰ 0221593477।
4: ਓਏ ਰਕੇਸ਼, ਕੀ ਹੋਇਆ?
5: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਆ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
4: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
5: ਇੰਡੀਅਨ ਖਾਣੇ ਦੀ।
4: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
5: ਪਰ ਕਾਰ ਕਿੱਥੇ ਖੜੀ ਕਰਾਂਗੇ?
4: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
6: ਚਾਵਲਾਸ ਇੰਡੀਅਨ ਰੈਸਟੋਰੈਂਟ, 5613615 ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231322।
7: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
2: ਸੁਣਿਆ ਤੁਸੀਂ, ਹੁਣ ਆਪਣਾ ਕਾਰ ਲੈਣਾ ਹੋ ਗਿਆ ਈਜ਼ੀ।
8: ਕਿਵੇਂ?
2: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲ, ਟੈਨਿਓਰ 30 ਸਾਲ ਤੱਕ,
8: ਸੇਵਿੰਗਸ
2: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
8: ਵਾਹ!
2: ਵਿਜ਼ਿਟ ਕਰੋ
9: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800-024-404।
2: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
10: ਕਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
11: ਓ ਜੀ, ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDT ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ। ਨੀਤ ਧਮਾਨ 0276286338।
12: ਸਤਿ ਸ਼੍ਰੀ ਅਕਾਲ, ਯੂਅਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੌਡਕਾਸਟ ਫਰੋਮ ਪੈਪੇਟਾਉਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
13: ਮੈਂ ਕਿਹਾ ਜੀ, ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
14: ਬਈ, ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
13: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, DJ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 0921-29563।
14: ਸਟਾਈਲ ਐਨਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
15: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਮਲਜੀਤ ਰਾਣੇਵਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
16: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ ਨਿਊਜ਼ੀਲੈਂਡ ਸਟਾਈਲ ਵਿੱਚ।
17: ਡਾਈਨ ਇਨ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 PM ਤੱਕ, ਲੰਚ ਟੂ ਡਿਨਰ ਥਾਲੀ ਆਪਸ਼ਨਸ ਆਲਵੇਜ਼ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ।
18: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
19: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ, ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
2: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
19: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਅਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫਾਰ ਮੋਰ ਇਨਫੋਰਮੇਸ਼ਨ ਕਾਲ 6421214091।
17: ਬਸ ਫੇਸਬੁੱਕ ਇੰਸਟਾ ਤੇ ਰੀਲਸ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
8: ਓ ਡਾਰਲਿੰਗ ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
17: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837 ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ Limited.
20: Bollywood Indian restaurant aao, swaad da lutf uthao.
21: Now open on Sunday, Bollywood Indian restaurant this Sunday special de kya kehne?
20: Sunday special dosa, Amritsari kulcha, chole bhature, pani puri, pav bhaji and much more.
21: Bollywood Indian restaurant, number 4 Thackeray Street, Napier opposite McDonald's, phone 06835-5060.

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
2: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
3: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
7: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
8: ਯੂ ਆਰ ਨਾਓ ਟੂਨਡ ਇਨ ਟੂ ਯੋਰ ਨੰਬਰ 1 ਰੇਡੀਓ ਸਟੇਸ਼ਨ।

0: ਹਾਂਜੀ, ਕਿਵੇਂ ਲੱਗਾ ਜੀ ਆਪਣਾ ਨਵਾਂ ਗਾਣਾ? ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਨਵੇਂ ਨਵੇਂ ਗਾਣੇ ਸਾਨੂੰ ਸਬਸਕ੍ਰਾਈਬ ਕਰੋ। ਕੀ ਤਰਕੀਬ ਦੇ ਤੈਨੂੰ? ਥੈਂਕ ਯੂ ਸੋ ਮਚ।
1: One Domino's spicy pepper paneer, one Domino's butter chicken pizza, one combo, and yeah, my favorite chocolava cake.
2: Hello, enu fer Domino's de supne aa reya.
1: Hun supne ne sachmuch Domino's de Tuesday nu special offers. Pizza on half price. Now at four new locations. Domino's, Papa Toy Toy, Meadow Bank, Mangri, Mangri East.
3: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
4: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ 'ਚ ਲੋਨ ਅਪਰੂਵ ਹੋ ਗਿਆ।
3: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800-564-424।
5: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੂਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੂਲਰੀ, ਡਾਇਮੰਡ ਜੂਲਰੀ ਅਤੇ ਸਿਲਵਰ ਜੂਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੂਲਰਸ, ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 0222400000 ਤੇ। ਨਾ ਫੇਸਬੁੱਕ, ਨਾ ਟਵਿੱਟਰ, ਹੁਣ ਯਾਦ ਰੱਖੋ, ਸਿਰਫ ਔਰ ਸਿਰਫ ਗਲਿਟਰ।
6: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
7: ਮਿਲੇਨੀਅਲਸ ਇਮੀਗ੍ਰੇਸ਼ਨ NZ ਨਾਲ ਸਭ ਕੁਝ ਆਸਾਨ।
6: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਜ਼ੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
7: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ। ਕਾਲ ਕਰੋ 0210853125 ਜਾਂ 0225280084
6: ਔਰ ਵਿਜ਼ਿਟ 1 ਪੋਲਨ ਸਟ੍ਰੀਟ, ਗ੍ਰੇ ਲੇਨ, ਆਕਲੈਂਡ।
7: ਮਿਲੇਨੀਅਲਸ ਇਮੀਗ੍ਰੇਸ਼ਨ NZ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।

ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ, ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ। ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ ਹੈ, ਬਿਨਾਂ ਵਜ੍ਹਾ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ, ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ, ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ, ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ। ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਭਾਵੇਂ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ। ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ ਹੈ। ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ ਦੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ। ਕਾਂਗਰਸ ਸਿਰਫ 2 ਸੀਟਾਂ ਲੈ ਸਕੀ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ। ਜੇਕਰ ਗੱਲ ਕਰੀਏ ਆਪਾਂ ਕੇਰਲ ਦੀ, ਅਤੇ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ, ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ। ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ। ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ। ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਅਤੇ ਉੱਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉੱਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਹੋਣਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਉਹਨਾਂ ਦੇ ਖਿਆਲ ਦੇ ਨਾਲ ਦੇ ਉਹ ਆ ਗਿਆ।

0: ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
1: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
2: ਪਰ ਕੀ ਵਿਆਹਣਾ, ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਣਾ ਇਮੀਗ੍ਰੇਸ਼ਨ। ਕਾਲ 022 0955 5218 022 3288 1116।
3: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ ਆ ਰਹੇ ਹਾਂ।

0: ये, मैं जीत गया।
1: वाह बेटा, फोन ते ता बहुत फास्ट है, पर दस 18+7+13 यही ता मुश्किल है। स्क्रीन तो अख नहीं हटदी, पर पढ़ाई वेले ध्यान नहीं टिकदा।
2: साडा भी यही हाल सी, फिर असी SIP अबेकस ज्वाइन करवाया। बेटा दस 24+58+93+76
0: वाह,
1: इन्नी छेती।
3: SIP अबेकस नाल बच्चियां दा फोकस, कंसंट्रेशन ते मेंटल मैथ स्पीड स्ट्रांग हुंदा है। पापा टोय टोय विच SIP अबेकस दा 10वां न्यूजीलैंड सेंटर खुल रहा है। फ्री ट्रायल क्लासेस 2-3 मई 2026। कॉल करो 09977-9967। नंबर एक बार फिर तो नोट करो 09977-9967। फोन तो दूर, SIP अबेकस जरूर।
4: सुर सिंह टैणा जी, जी आया नूं तुहाडा बहुत बहुत स्वागत है प्रोग्राम दे विच। ਸਤਿ ਸ਼੍ਰੀ ਅਕਾਲ ਜੀ।
5: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
4: ਗੁੱਡ ਮਾਰਨਿੰਗ ਟੈਣਾ ਜੀ, ਸਭ ਤੋਂ ਪਹਿਲਾਂ ਤੇ ਦੱਸੋ ਵੀ ਪੰਜਾਬ ਦੇ ਵਿੱਚ ਜਿਹੜੇ 2 ਧਮਾਕੇ ਹੋਏ ਨੇ, ਕਿੱਥੇ ਹੋਏ ਨੇ? ਔਰ ਰਾਘਵ ਚੱਡਾ ਤਾਂ ਮੇਰਾ ਖਿਆਲ ਆ ਵੀ ਆਪਣਾ ਜਿਹੜਾ ਕੱਜ ਢੱਕਣ ਲਈ ਤੇ ਆਪਣੀ ਦਗੇਬਾਜ਼ੀ ਢੱਕਣ ਲਈ ਕਹਿੰਦੇ ਨੇ ਕਿ ਭਗਵੰਤ ਮਾਨ ਜ਼ਿੰਮੇਵਾਰ ਹੈ ਇਸ ਦੇ ਲਈ, ਹੋਇਆ ਕੀ ਹੈ?
5: ਅਸਲ ਵਿੱਚ ਲੰਘੇ ਕੱਲ੍ਹ ਨਾ ਰਾਤ ਦੇ ਵੇਲੇ ਸਿੰਘ ਸਾਹਿਬ 2 ਧਮਾਕੇ ਹੋਏ ਆ। ਇੱਕ ਤਾਂ ਜਲੰਧਰ ਦੇ ਵਿੱਚ ਹੋਇਆ, BS6 ਚੌਂਕ ਦੇ ਵਿੱਚ, ਇੱਥੇ ਇੱਕ ਸਕੂਟਰੀ ਦੇ ਕੋਲੇ ਹੋਇਆ। ਸਕੂਟਰੀ ਦੇ ਉੱਪਰ ਖੱਚੇ ਉੱਡ ਗਏ, ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਦੋਂ ਲੁਧਿਆਣੇ ਤੋਂ ਆਉਂਦੀਆਂ ਬੱਸਾਂ ਜਲੰਧਰ ਦੇ ਵਿੱਚ ਐਂਟਰ ਕਰਦੀਆਂ ਤਾਂ ਉਸ ਥਾਂ ਤੇ ਉੱਤੇ ਖੜ ਕੇ ਤੇ ਫਿਰ ਜਲੰਧਰ ਬੱਸ ਅੱਡੇ ਵੱਲ ਜਾਂਦੀਆਂ। ਤੇ ਚਲੋ, ਚੰਗੀ ਕਿਸਮਤ ਦੀ ਗੱਲ ਹੈ ਜੀ ਕਿ ਉੱਥੇ ਕੋਈ ਬੱਸ ਹਾਲੇ ਖੜੀ ਨਹੀਂ ਸੀ, ਨਹੀਂ ਤਾਂ ਆਮ ਤੌਰ ਦੇ ਉੱਤੇ ਉੱਥੇ 50-100 ਜਣੇ ਖੜੇ ਹੁੰਦੇ ਆ। ਧਮਾਕਾ ਹੋਇਆ, 1 ਕਿਲੋਮੀਟਰ ਤੱਕ ਦੂਰ ਆਵਾਜ਼ ਸੁਣੀ ਗਈ ਆ। ਪੁਲਿਸ ਨੇ 2 ਮੁੰਡੇ ਹਿਰਾਸਤ ਦੇ ਵਿੱਚ ਲਏ ਆ, ਕਿਉਂਕਿ 1 ਦੇ ਵਿੱਚ ਬਲਿੰਕਟ ਦਾ ਕੰਮ ਕਰਦਾ, ਜਿਹੜਾ ਕਿ ਘਰਾਂ ਦੇ ਵਿੱਚ ਡਿਲੀਵਰੀ ਕਰਦਾ ਸਮਾਨ ਦੀ। ਉਸ ਤੋਂ ਬਾਅਦ ਕੁਝ ਘੰਟਿਆਂ ਮਗਰੋਂ ਅੰਮ੍ਰਿਤਸਰ ਦੇ ਵਿੱਚ ਆਰਮੀ ਕੈਂਪ ਦੇ ਕੋਲੇ ਧਮਾਕਾ ਹੋ ਗਿਆ ਜੀ। ਜਿਹੜਾ ਆਰਮੀ ਕੈਂਪ ਦੇ ਕੋਲੇ ਧਮਾਕਾ ਹੋਇਆ, ਇਹਦੇ ਬਾਰੇ ਪਤਾ ਲੱਗਾ ਜੀ ਕਿ ਇਹ ਗ੍ਰਨੇਡ ਸੀਗਾ, ਤੇ ਉਹ ਕਹਿੰਦੇ ਜੀ ਕੰਧ ਦੇ ਨਾਲ ਜਾ ਕੇ ਟਕਰਾ ਕੇ ਤੇ ਫਟ ਗਿਆ ਉਹ, ਤੇ ਉੱਥੇ ਵੀ ਚੱਪੇ ਚੱਪੇ ਦੇ ਉੱਤੇ ਪੁਲਿਸ ਹੁਣ ਤੈਨਾਤ ਆ, ਤੇ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਵੀ ਕਿਹਨੇ ਉਹ ਕੁਝ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਹ ਗੱਲ ਕਹੀ, ਉਹ ਕਹਿੰਦੇ ਜੀ BJP ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ। ਜਦੋਂ ਵੀ ਉਹ ਕਹਿੰਦੇ ਜੀ ਕਿਸੇ ਸੂਬੇ ਦੇ ਵਿੱਚ ਚੋਣਾਂ ਸਿਰ ਤੇ ਹੁੰਦੀਆਂ ਤੇ BJP ਦੇ ਵੱਲੋਂ ਆਹ ਡਰਾਮੇ ਕੀਤੇ ਜਾਂਦੇ ਆ, ਹੁਣ ਵੀ ਇਹ ਪੰਜਾਬ ਦੇ ਵਿੱਚ ਲਾਗੂ ਲਾਉਣਾ ਚਾਹੁੰਦੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਉਹ ਕੁਝ ਨਹੀਂ ਚੱਲੂਗਾ ਜਿਹੜਾ ਕੁਝ ਹੁਣ ਤੱਕ ਇਹ ਚਲਾਉਂਦੇ ਰਹੇ ਹਨ। ਉਹਦੇ DGP ਸਾਹਿਬ ਪੰਜਾਬ ਦੇ ਆਏ ਅੱਜ, ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਜੀ, ਇਹ ਧਮਾਕੇ ਜਿਹੜੇ ਉਹ ਪਰਲੇ ਪਾਰੋਂ ਹੋਏ ਆ, ਪਰਲੇ ਦੇਸ਼ੋਂ ਹੋਏ ਆ। ਇਹ ISI ਦੀ ਵੀ ਹੋ ਸਕਦੀ ਹੈ ਗੱਲ, ਇਹਦੀ ਅਸੀਂ ਪੜਤਾਲ ਕਰ ਰਹੇ ਹਾਂ। ਅੱਜ ਰਾਘਵ ਚੱਡਾ ਨੇ ਗੱਲ ਕੀਤੀ ਵੀ ਭਗਵੰਤ ਮਾਨ ਤਾਂ ISI ਨੂੰ ਕਲੀਨ ਚਿੱਟ ਦਿੰਦੇ ਆ, ਇਹ ਤਾਂ BJP ਦੇ ਉੱਤੇ ਦੋਸ਼ ਲਾਈ ਜਾਂਦੇ ਆ, ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ। ਰਵਨੀਤ ਬਿੱਟੂ ਨੇ ਅੱਜ ਇਹ ਗੱਲ ਕਹੀ, ਕਹਿੰਦੇ ਵੀ ਜੇ BJP ਨੇ ਧਮਾਕੇ ਕਰਾਏ ਆ, ਫਿਰ BJP ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ, ਤੇ ਪਹਿਲਾ ਪਰਚਾ ਮੇਰੇ ਉੱਤੇ ਹੋਣਾ ਚਾਹੀਦਾ। ਜਾਣੀ ਕਿ ਗੱਲ ਤਾਂ ਹੋਈ ਹੈ ਧਮਾਕਿਆਂ ਦੀ, ਧਮਾਕਿਆਂ ਦੇ ਵਿੱਚ ਆਮ ਬੰਦੇ ਬੇਕਸੂਰ ਮਰ ਸਕਦੇ ਸਨ, ਉਹ ਨਹੀਂ ਮਰੇ, ਜਿਉਂਦੇ ਸਭ ਕੁਝ ਤੰਦਰੁਸਤ ਆ, ਇਸ ਗੱਲ ਦੀ ਤਸੱਲੀ ਆ। ਪਰ ਰਾਜਨੀਤਿਕ ਧਮਾਕੇ ਸ਼ੁਰੂ ਹੋ ਗਏ ਆ, ਇੱਕ ਧਿਰ ਦੂਜੀ ਉੱਤੇ, ਦੂਜੀ ਧਿਰ ਤੀਜੀ ਉੱਤੇ ਦੋਸ਼ ਲਾਈ ਜਾਂਦੀ ਆ।
4: ਤੇ ਦੂਸਰਾ ਜਿਹੜਾ ਇੱਕ ਛੋਟੀ ਬੱਚੀ ਕਹਿੰਦੇ ਆਵਾਰਾ ਕੁੱਤਿਆਂ ਨੇ ਖਾ ਲਈ ਹੈ, ਹੁਸ਼ਿਆਰਪੁਰ ਦੇ ਨਜ਼ਦੀਕ ਵਾਪਰੀ ਹੈ ਘਟਨਾ ਇਹ?
5: ਬਿਲਕੁਲ ਜੀ, ਟਾਂਡੇ ਦੇ ਵਿੱਚ ਵਾਪਰੀ ਘਟਨਾ ਇਹ। UP ਦਾ ਪਰਿਵਾਰ ਆ, ਚਲੋ ਕਿਤੋਂ ਦਾ ਵੀ ਹੋਵੇ, ਪਰਿਵਾਰ ਤਾਂ ਪਰਿਵਾਰ ਹੈ ਜੀ। ਇੱਥੇ ਪਤਾ ਲੱਗਾ ਜੀ ਕਿ 3 ਕਲਾਸ ਦੀ ਬੱਚੀ ਆ, ਉਮਰ ਲਗਭਗ 8 ਸਾਲ ਆ, ਉਹ ਸਕੂਲ ਦੇ ਵੱਲ ਜਾ ਰਹੀ ਹੈ, ਸਿੰਘ ਸਾਹਿਬ ਤੇ ਕੁੱਤਿਆਂ ਨੇ ਘੇਰ ਲਈ। ਕੁੱਤਿਆਂ ਨੇ 82 ਥਾਵਾਂ ਤੇ ਉਹਦੇ ਦੰਦ ਮਾਰੇ ਆ, 82 ਥਾਵਾਂ ਤੇ। ਇਸ ਬੱਚੀ ਦੀ ਮੌਤ ਹੋ ਗਈ ਆ, ਇਹ ਨਾ ਕੋਈ ਪਹਿਲੀ ਖ਼ਬਰ ਆ, ਨਾ ਕੋਈ ਆਖਰੀ ਖ਼ਬਰ ਆ। ਪੰਜਾਬ ਦੇ ਵਿੱਚ ਇਹੋ ਜਿਹੀਆਂ ਖ਼ਬਰਾਂ ਦਾ ਆਮ ਆਉਣਾ ਦੁੱਖ ਦਿੰਦਾ, ਕਿਉਂਕਿ ਕੁੱਤਿਆਂ ਦੇ ਵਿਸ਼ੇ ਦੇ ਉੱਤੇ ਵੀ ਸਾਡੇ ਕੋਲੋਂ ਮਸਲੇ ਨਹੀਂ ਹੱਲ ਹੋਏ। ਕੁੱਤਿਆਂ ਦੇ ਬਾਰੇ ਤਾਂ ਰਾਖੀ ਕਰਨ ਵਾਸਤੇ ਬਹੁਤ ਸਾਰੇ ਲੋਕ ਹੈਗੇ ਆ, ਪਰ ਬੰਦਿਆਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੈ ਜੀ।
4: ਅੱਛਾ, ਇੱਕ ਮਾਂ ਖੁਦਕੁਸ਼ੀ ਕਰ ਗਈ ਆ, ਆਪਣੇ ਬੱਚੇ ਵੀ ਨਾਲ ਲੈ ਗਈ?
5: ਹਾਂ ਬਿਲਕੁਲ ਜੀ, ਜਿਹੜੀ ਔਰਤ ਆ ਇਹ ਕਹਿੰਦੀ ਜੀ ਆਪਦੇ ਘਰ ਵਾਲੇ ਨਾਲ ਲੜੀ ਸੀ, ਕਪੂਰਥਲੇ ਦੇ ਵਿੱਚੋਂ ਖ਼ਬਰ ਆਈ ਆ ਸੁਲਤਾਨਪੁਰ ਲੋਧੀ ਦੇ ਵੱਲੋਂ, ਘਰ ਵਾਲੇ ਨਾਲ ਲੜੀ, ਗੁੱਸੇਖੋਰ ਵਾਲੀ ਆ, ਭਾਂਬੜ ਬਣ ਗਈ ਅੱਗ ਦਾ ਪੂਰਾ। ਤੇ ਉਸ ਤੋਂ ਬਾਅਦ ਜੀ ਇਹਦੇ ਦੋਨੋਂ ਬੱਚੇ, ਇੱਕ ਹੈਗਾ ਜੀ, ਦੋਵੇਂ ਮੁੰਡੇ ਆ, ਇੱਕ ਮੁੰਡਾ ਮੇਰਾ ਖਿਆਲ ਵੀ 6 ਸਾਲ ਦਾ, ਇੱਕ ਸਾਲ ਖੰਡ ਵੱਧ ਜਾਏ ਘੱਟ ਹੈਗਾ, ਦੋਵੇਂ ਬੱਚਿਆਂ ਨੂੰ ਲੈ ਕੇ ਤੇ ਇਹ ਕਾਲੀ ਬੀਜ ਤੇ ਗਈ ਤੇ ਵਿੱਚ ਛਾਲ ਮਾਰ ਗਈ। ਹੈਰਾਨੀ ਦੀ ਗੱਲ ਇਹ ਵੀ ਦੋਵੇਂ ਬੱਚੇ ਡੁੱਬ ਗਏ ਤੇ ਲੋਕਾਂ ਨੇ ਇਸ ਔਰਤ ਨੂੰ ਬਾਹਰ ਕੱਢ ਲਿਆ। ਦੋਵੇਂ ਬੱਚਿਆਂ ਦੀ, ਦੋਵੇਂ ਪੁੱਤਾਂ ਦੀ ਮੌਤ ਹੋ ਗਈ ਆ, ਇਹ ਔਰਤ ਬਚ ਗਈ ਆ। ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਕਰੋ ਨਾ ਕਰੋ, ਸਿੰਘ ਸਾਹਿਬ ਗੱਲ ਇਹ ਵੀ ਜਿਹੜੇ ਤੁਰ ਗਏ ਉਹ ਤਾਂ ਮੁੜ ਕੇ ਨਹੀਂ ਆਉਣੇ, ਪਰ ਇਹਦੀ ਮੂਰਖਤਾ ਦੇ ਕਰਕੇ ਦੋ ਨਿਆਣੇ ਚਲੇ ਗਏ।
4: ਜਿਹੜਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਅਤੇ ਉਹਨਾਂ ਦੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਦਾ ਕਾਨੂੰਨ ਬਣਿਆ ਸੀ, ਕੌਣ ਕੌਣ ਨੇ ਇਹਦੀ ਮੁਖਾਲਫਤ ਹੁਣ ਕਰ ਰਹੇ ਨੇ? ਖਾਸ ਤੌਰ 'ਤੇ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ?
5: ਸਰ ਇੱਕ ਤਾਂ ਗੱਲ ਇਹ ਹੈ ਕਿ ਜਿਹੜਾ ਪਰਸੋਂ ਯਾਨੀ ਕਿ 8 ਤਰੀਕ ਨੂੰ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਤਲਬ ਕੀਤਾ ਹੈਗਾ ਜੀ ਜਥੇਦਾਰ ਕੁਲਦੀਪ ਸਿੰਘ ਰਜੱਜ ਹੋਰਾਂ ਨੇ, ਇਸ ਕਰਕੇ ਵੀ ਭਾਈ ਜਿਹੜਾ ਤੁਸੀਂ ਇਹ ਬੇਅਦਬੀ ਦੇ ਮਾਮਲੇ 'ਤੇ ਕਾਨੂੰਨ ਬਣਾਇਆ ਇਹਦੇ ਲਈ ਪਰਮਿਸ਼ਨ ਕਿਹਦੇ ਕੋਲੋਂ ਲਈ ਆ? ਤੁਸੀਂ ਪੰਥਕ ਮਾਮਲੇ 'ਚ ਦਖਲ ਦਿੰਦੇ ਆ, ਤੁਹਾਨੂੰ ਇਸ ਵੀ ਪਤਾ ਵੀ ਭਾਈ ਸੁਚਤਾ ਦਾ ਕੀ ਮਤਲਬ ਹੁੰਦਾ, ਦੁਨਿਆਵੀ ਅਦਾਲਤਾਂ ਦੇ ਵਿੱਚ ਤੁਸੀਂ ਗੱਲ ਨੂੰ ਪਾਉਂਦੇ ਆ ਤੇ ਪੰਥਕ ਮਾਹਰਾਂ ਦੀ ਤੇ ਕਿਹੜੇ ਸਿੱਖ ਬੁੱਧੀ ਜੀਵੀਆਂ ਦੀ ਇਸ ਮਸਲੇ 'ਤੇ ਰਾਏ ਲਈ ਆ। ਹੁਣ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਸ਼ੁਕਰਾਨਾ ਯਾਤਰਾ ਵੱਖ ਵੱਖ ਥਾਵਾਂ ਤੇ, ਉਹ ਸ਼ੁਕਰਾਨਾ ਯਾਤਰਾ ਦੇ ਵਿੱਚ ਅੱਜ ਬੋਲੇ ਆ, ਉਹ ਕਹਿੰਦੇ ਜੀ ਅਕਾਲੀ ਦਲ ਦਾ ਆਪ ਬੇਅਦਬੀਆਂ ਦੇ ਵਿੱਚ ਹੱਥ ਰਿਹਾ ਤੇ ਜਿਹਦੇ ਕਰਕੇ ਉਹਦੇ ਵੱਲੋਂ ਇਸ ਕਾਨੂੰਨ ਦੀ ਵਿਰੋਧਤਾ ਕੀਤੀ ਜਾ ਰਹੀ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਕਾਨੂੰਨ ਦੇ ਕਰਕੇ ਲੋਕ ਤਸੱਲੀ ਦੇ ਵਿੱਚ ਆ, ਖੁਸ਼ੀ ਦੇ ਵਿੱਚ ਆ ਕਿ ਚਲੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਤਾਂ ਹਟੂਗੀ ਨਾ, ਤੇ ਉਹਨਾਂ ਨੇ ਅੱਗੋਂ ਇਹ ਪੱਖ ਪੇਸ਼ ਕੀਤਾ ਜੀ।
4: ਰਿਹਾ ਜੀ ਜਿਉਂ ਜਿਉਂ ਹੁਣ ਟੈਕਨੋਲੋਜੀ ਦਾ ਵਿਕਾਸ ਹੋ ਰਿਹਾ ਤਾਂ AI ਆ ਗਈ ਹੈ, AI ਦੇ ਨਾਲ ਚੰਗੇ ਕੰਮ ਹੀ ਨਹੀਂ ਹੋ ਰਹੇ ਸਗੋਂ ਕਈ ਕਿਸਮ ਦੀ ਜਿਹੜੀ ਆ ਇਹੋ ਜਿਹਾ ਮਟੀਰੀਅਲ ਪਬਲਿਸ਼ ਹੋ ਰਿਹਾ, ਪ੍ਰਿੰਟ ਹੋ ਰਿਹਾ ਜਿਹੜਾ ਕਿ ਬਹੁਤ ਸਾਰੇ ਲੋਕਾਂ ਦੇ ਭਾਵਨਾਵਾਂ ਨੂੰ ਸੱਟ ਮਾਰਦਾ, ਅਤੇ ਸਿੱਖ ਧਰਮ ਬਾਰੇ ਕਾਫੀ ਚੀਜ਼ਾਂ ਇਹੋ ਜਿਹੀਆਂ ਪ੍ਰਿੰਟ ਹੋਈ ਜਾਂਦੀਆਂ ਨੇ, ਇਹਦੇ ਮਤਲਬ ਕੀ ਨੀਤੀ ਘੜੀ ਜਾ ਰਹੀ ਆ?
5: ਦੇਖੋ ਜੀ ਨੀਤੀ ਸੰਸਦ ਇਹ ਆ ਕਿ ਅੱਜ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਿਰਪਾ ਕਰਕੇ ਇਸ ਵਿਸ਼ੇ ਦੇ ਉੱਤੇ ਗੌਰ ਕੀਤੀ ਜਾਵੇ। ਜਿਹੜੇ ਵੀ ਲੋਕ AI ਦੇ ਰਾਹੀਂ ਵੀਡੀਓ ਬਣਾਉਂਦੇ ਆ ਉਹ ਗੁਰੂ ਸਾਹਿਬ ਦੀਆਂ, ਦਰਬਾਰ ਸਾਹਿਬ ਦੀਆਂ, ਗੁਰੂ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੀਆਂ ਬਿਲਕੁਲ ਉਹ ਕਹਿੰਦੇ ਜੀ ਤਸਵੀਰਾਂ ਨਾ ਬਣਾਇਆ ਕਰਨ, ਉਹ ਕਹਿੰਦੇ ਵੀ ਇਵੇਂ ਭਾਵਨਾਵਾਂ ਭੜਕਦੀਆਂ। ਖਬਰਾਂ ਵਾਲਿਆਂ ਨੂੰ ਵੀ ਇਹ ਗੱਲ ਕਹੀ ਆ ਵੀ AI ਦੇ ਰਾਹੀਂ ਵੀਡੀਓ ਬਣਾ ਕੇ ਆਪਣੀਆਂ ਖਬਰਾਂ ਦੇ ਵਿੱਚ ਨਾ ਵਰਤੀਆਂ ਜਾਣ, ਕਿਉਂਕਿ ਸਭ AI ਦੇ ਰਾਹੀਂ ਨਾ ਕਦੇ ਕੋਈ ਦਰਬਾਰ ਸਾਹਿਬ ਦੇ ਵਿੱਚ ਚੱਪਲੀਆਂ ਸਮੇਤ ਤੁਰਿਆ ਫਿਰਦਾ, ਕਦੇ ਦਰਬਾਰ ਸਾਹਿਬ ਨੂੰ ਢਾਂਡਾ ਵਿਖਾ ਦਿੰਦੇ ਆ, ਕਦੇ ਕੋਈ ਮੱਛੀਆਂ ਕੱਢਦਾ ਦਿਖਾ ਦਿੰਦਾ ਸਰੋਵਰ ਦੇ ਵਿੱਚੋਂ। ਇਹ ਮਤਲਬ ਜਿਹੜੇ ਮੂਰਖ ਲੋਕ ਆ ਉਹ ਏਦਾਂ ਦੀਆਂ ਗੱਲਾਂ ਕਰੀ ਜਾਂਦੇ ਜਿਹਦੇ ਕਰਕੇ ਇਹ ਗੱਲ ਕਹੀ ਗਈ ਆ ਕਿ AI ਦੇ ਨਾਲ ਕੁਝ ਵੀ ਇਹੋ ਜਿਹਾ ਨਾ ਬਣਾਇਆ ਜਾਵੇ ਜਿਹਦੇ ਕਰਕੇ ਭਾਵਨਾਵਾਂ ਭੜਕਣਗੀਆਂ।
4: ਤੇ ਮਸ਼ਹੂਰ ਗੀਤਕਾਰ ਚੰਨ ਗੁਰਾਇਆਂ ਵਾਲੇ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਜੀ।
5: ਹਾਂ ਬਿਲਕੁਲ ਜੀ ਸਿੰਘ ਸਾਹਿਬ, ਅੱਜ ਬੜਾ ਦੁੱਖ ਦਾ ਵੇਲਾ, ਅੱਜ ਚੰਨ ਗੁਰਾਇਆਂ ਵਾਲਾ ਜਿਹਨਾਂ ਨੂੰ ਅਸੀਂ ਭੁੱਲਾ ਰਾਮ ਚੰਨ ਵੀ ਦੇ ਤੌਰ ਤੇ ਵੀ ਜਾਣਦੇ ਹਾਂ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਈ ਪੁਰਾਣੇ ਗਾਣੇ ਲਿਖੇ ਆ, ਭੁੱਲਾ ਰਾਮ ਚੰਨ ਦੇ ਨਾਂ ਦੇ ਉੱਤੇ ਵੀ ਉਹਨਾਂ ਨੇ ਬੜੇ ਗਾਣੇ ਲਿਖੇ ਤੇ ਚੰਨ ਗੁਰਾਇਆਂ ਵਾਲਾ ਦੇ ਨਾਂ ਦੇ ਉੱਤੇ ਵੀ ਬੜੇ ਲਿਖੇ। ਤਵਿਆਂ ਵਾਲੇ ਦੌਰ ਤੋਂ ਲੈ ਕੇ ਹੁਣ ਤੱਕ ਸਰਗਰਮ ਰਹੇ ਆ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੀਤ ਰਿਕਾਰਡ ਹੋਏ ਆ, ਤੇ ਕੱਲ੍ਹ ਉਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਗਿਆ ਗੁਰਾਇਆਂ ਦੇ ਵਿੱਚ। ਕਈ ਕਲਾਕਾਰ ਉੱਥੇ ਸੀ, ਪਰਿਵਾਰਕ ਮੈਂਬਰ ਸੀ, ਉਹਨਾਂ ਦੇ ਸ਼ੁਭ ਚਿੰਤਕ ਸੀ, ਯਾਨੀ ਕਿ ਗੀਤਕਾਰ ਚੰਨ ਗੁਰਾਇਆਂ ਵਾਲਾ ਨਹੀਂ ਰਹੇ।
4: ਤੇ ਪੱਛਮੀ ਬੰਗਾਲ 'ਚ ਫਿਰ ਹੁਣ ਭਾਜਪਾ ਦੀ ਸਰਕਾਰ ਬਣੂਗੀ ਜੀ ਤਾਂ ਪੱਕਾ ਹੋ ਗਿਆ?
5: 100% ਹੋ ਗਿਆ ਜੀ, ਜਦੋਂ ਉਹਨਾਂ ਦੇ ਕੋਲ 200 ਤੋਂ ਵੱਧ ਸੀਟਾਂ ਉਹਨਾਂ ਨੇ ਬਣਾਉਣੀ ਆ 9 ਤਰੀਕ ਨੂੰ, ਯਾਨੀ ਕਿ 9 ਜਿਹੜੀ 2-3 ਦਿਨਾਂ ਬਾਅਦ ਆਉਣੀ ਆ, ਉਸ ਦਿਨ ਨੂੰ ਉਹਨਾਂ ਨੇ ਸਹੁੰ ਚੁੱਕ ਸਮਾਗਮ ਰੱਖਿਆ ਜੀ, ਤੇ ਉਹ ਮੁੱਖ ਮੰਤਰੀ ਚਿਹਰਾ ਕੌਣ ਹੋਊਗਾ ਇਹਦੇ ਬਾਰੇ ਹਾਲੇ ਤੱਕ ਕਿਸੇ ਨੂੰ ਗਿਆਨ ਨਹੀਂ ਆ, ਪਰ ਇਹਨਾਂ ਨੇ 9 ਤਰੀਕ ਫਿਕਸ ਕੀਤੀ ਆ। ਉਹਦੇ ਪਤਾ ਲੱਗਾ ਜੀ ਕਿ ਤਾਮਿਲਨਾਡੂ ਦੇ ਵਿੱਚ ਉਹ ਵਿਜੇ ਥਲਪਤੀ ਜੀ ਦੀ ਕਿਰਤੀ ਤੂਤੀ ਬੋਲੀ ਆ, ਉਹਦੇ ਬਾਰੇ ਨਵੀਂ ਜਾਣਕਾਰੀ ਆਈ ਆ ਵੀ ਉਹਦੇ ਕੋਲੇ ਬਹੁਮਤ ਦੇ ਨਾਲ ਕੁਝ ਕੁ ਸੀਟਾਂ ਘੱਟ ਆ, 6-7 ਸੀਟਾਂ ਘੱਟ। ਉਹਨੇ ਕਾਂਗਰਸ ਦੇ 5 ਵਿਧਾਇਕ ਲਏ, 100 ਤੋਂ ਵੱਧ ਉਹਦੇ ਕੋਲੇ ਆ, 118 ਉਹਨੂੰ ਚਾਹੀਦੇ ਜੀ ਵਿਧਾਇਕ, ਉਹਦੇ ਕੋਲੇ 100 ਤੇ ਮੇਰਾ ਖਿਆਲ 13 ਹੈਗੇ ਆ, 113 ਵਿਧਾਇਕਾਂ ਦੇ ਦਸਤਖਤਾਂ ਵਾਲਾ ਪੱਤਰ ਉਹਨੇ ਅੱਜ ਤਾਮਿਲਨਾਡੂ ਦੇ ਰਾਜਪਾਲ ਨੂੰ ਸੌਂਪਿਆ। ਪਰ ਇਹ ਪਤਾ ਲੱਗਾ ਜੀ ਰਾਜਪਾਲ ਨੇ ਕਿਹਾ ਜੀ ਕਿ ਬਾਕੀ 5 ਵੀ ਤੁਸੀਂ ਲੈ ਕੇ ਆਓ, ਫਿਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਆ। ਤੇ ਵਿਜੇ ਥਲਪਤੀ ਦੀਆਂ ਗੱਲ ਕਹੀ ਆ ਵੀ ਮੈਨੂੰ ਕੁਛ ਕੁ ਸਮਾਂ ਦਿਓ ਤੇ ਮੈਂ ਉਹਨਾਂ ਵਿਧਾਇਕਾਂ ਦਾ ਵੀ ਪ੍ਰਬੰਧ ਕਰਦਾ, ਯਾਨੀ ਕਿ ਇਹ ਸਹੁੰ ਚੁੱਕ ਸਮਾਗਮ ਤਾਮਿਲਨਾਡੂ ਦੇ ਵਿੱਚ ਸ਼ਾਇਦ ਕੋਈ ਦਿਨ ਅੱਗੇ ਪੈ ਜਾਏ ਜੀ।
4: ਰਿਹਾ ਜੀ ਵਿਸਾਖ ਦਾ ਅਖੀਰ ਆ, ਵਿਸਾਖ ਦੇ ਮਹੀਨੇ ਦਾ ਜੇਠ ਚੜ੍ਹਨ ਵਾਲਾ, ਪੰਜਾਬ 'ਚ ਕਹਿੰਦੇ ਵੀ ਮੀਂਹ ਪੈਣ ਤੇ ਹਨੇਰੀ ਪੈਣ ਦੀ ਅਲਰਟ ਆਈ ਹੋਈ ਹੈ ਕੋਈ?
5: ਹਾਂ ਤੈਨੂੰ ਸਾਹਿਬ ਗੱਲ ਇਹ ਜੀ ਕਿ ਜਦੋਂ ਮੈਂ ਤੁਹਾਡੇ ਨਾਲ ਇਸ ਵੇਲੇ ਖਬਰਾਂ ਦੀ ਸਾਂਝ ਪਾ ਰਿਹਾ ਤੇ ਰਾਤ ਦੇ 9:00 ਤੇ 46 ਮਿੰਟ ਹੋ ਗਏ ਆ, ਤਾਰਾ ਬਾਹਰ 1 ਦੀ ਬੱਦਲਵਾਈ ਪੂਰੀ ਆ, ਕੁਝ ਕੁ ਘੰਟੇ ਪਹਿਲਾਂ ਯਾਨੀ ਕਿ 1.5 ਘੰਟਾ ਪਹਿਲਾਂ ਜਲੰਧਰ ਦੇ ਵਿੱਚ ਵੀ ਮੀਂਹ ਪੈ ਹਟਿਆ ਭਾਵੇਂ ਘੱਟ ਪਿਆ, ਹਵਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਤੇਜ਼ ਚੱਲੀ ਆ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਗਿਆ ਦਰਮਿਆਨਾ ਜਿਹਾ। ਤੇ ਅਗਲੀ ਗੱਲ ਹੈ ਜੀ ਕਿ ਮੌਸਮ ਵਿਭਾਗ ਨੇ ਕਿਹਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਤੇਜ਼ ਹਵਾ ਚੱਲਣੀ ਆ ਤੇ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਜੀ।
4: ਚੰਡੀਗੜ੍ਹ ਚ ਵੀ ਤੂਫਾਨ ਆਇਆ ਜੀ ਕੋਈ?
5: ਬਹੁਤ ਹਨੇਰੀ ਆਈ ਹੈ ਜੀ ਪੰਜਾਬ ਦੇ ਵਿੱਚ, ਅੱਧੋ ਵੱਧ ਪੰਜਾਬ ਦੇ ਵਿੱਚ, ਚੰਡੀਗੜ੍ਹ ਮੋਹਾਲੀ ਦੇ ਵੱਧ ਖਾਸੀ ਹਨੇਰੀ ਆਈ ਆ।
4: ਟੰਡਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ,
5: ਬੜੀ ਮਿਹਰਬਾਨੀ।
6: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
7: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ?
6: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
8: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟਸ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ। ਕਾਲ 211-825-718,
6: 211-825-718,
9: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ, ਪੈਨਰੋਜ਼, ਆਕਲੈਂਡ।
6: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
10: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
11: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ। ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ, 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
10: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
11: brooklaw.co.nz ਤੇ ਜਾਓ ਜਾਂ 07838-3385 ਤੇ ਕਾਲ ਕਰੋ।
12: ਦੇਸ਼, ਦੁਨੀਆ, ਧਰਮ, ਸੱਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz।
13: ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 02102539830।

0: Sat Sri Akal, you're listening to a Punjabi radio station broadcast from Papatoi. You may contact us directly on 021-373-158.
1: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
2: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
1: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ DAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
2: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 021-023-46659।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
0: ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ US ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ, ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ, ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ। ਉੱਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦੇ ਆ, ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ, ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ, ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ, ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ, ਸਟਰਕਚਰ ਸਰਕਾਰ ਦਾ, ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ, ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ। ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ, ਫਿਊਲ ਕ੍ਰਾਈਸਿਸ ਦਾ ਇੰਪੈਕਟ ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ, ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ। ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ, ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ। ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ, ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ID ਉਹਨਾਂ ਨੇ ਵਰਤ ਲਈ, ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਿਕਾ ਕੋਰਟ ਦੇ ਵਿੱਚ ਖੜ੍ਹਾ ਕਰਤਾ ਗਿਆ। 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ। ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵਿੱਚ। ਖਬਰਾਂ ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ।
4: ਚਾਚਾ ਸ਼ੁਕਰ ਕਰ, ਪੁੱਛਣ ਵਾਲਾ ਪੰਜਾਬੀ ਸੀ, ਮੂੰਹ ਵਾਲੀ ਕੰਮ ਸਾਰ ਲਿਆ, ਹੱਥ ਪੈਰ ਨਹੀਂ ਚਲਾਇਆ।
5: ਉਹ ਏਦਾਂ ਹੀ ਬੰਦਾ ਭਤੀਜ ਇੱਕ ਬਿਜਲੀ ਦੀ ਦੁਕਾਨ ਤੇ ਸਮਾਨ ਲੈਣ ਚਲਾ ਗਿਆ, ਆਰਡਰ ਨੋਟ ਕਰਾਤਾ, 6 ਬਲਬ ਦੇ ਦਿਓ, 2 ਟਿਊਬਾਂ ਦੇ ਦਿਓ, 4 ਪਲੱਗ ਦੇ ਦਿਓ। ਦੁਕਾਨਦਾਰ ਬੇਚਾਰਾ ਸਮਾਨ ਇਕੱਠਾ ਕਰਨ ਲੱਗ ਪਿਆ ਤੇ ਆਪ ਉਹ ਕਾਊਂਟਰ ਤੇ ਲੱਗੇ ਸਵਿੱਚ ਨੂੰ ਕਦੇ ਆਨ ਕਰ ਦਿਆ ਕਰੇ, ਕਦੇ ਆਫ ਕਰ ਦਿਆ ਕਰੇ। ਜਦ ਸਮਾਨ ਲੈ ਕੇ ਜਾਣ ਲੱਗਿਆ ਤਾਂ ਹੌਸਲਾ ਜਿਹਾ ਕਰਕੇ ਦੁਕਾਨਦਾਰ ਨੂੰ ਕਹਿੰਦਾ,
4: ਭਾਈ ਸਾਹਿਬ ਮਾਫ ਕਰਨਾ, ਆ ਜਿਹੜਾ ਤੁਸੀਂ ਕਾਊਂਟਰ ਤੇ ਬਾਹਰ ਸਵਿੱਚ ਲਾਇਆ ਹੋਇਆ, ਮੈਂ ਘੰਟੇ ਦਾ ਇਹਨੂੰ ਕਦੇ ਆਨ ਕਰੀ ਜਾਂਦਾ, ਕਦੇ ਆਫ ਕਰੀ ਜਾਂਦਾ, ਪਰ ਕੋਈ ਜਗਦਾ ਬੁਝਦਾ ਹੈ ਨਹੀਂ, ਇਹ ਸਵਿੱਚ ਕਦੇ ਲਾਇਆ ਹੋਇਆ।
5: ਉਹ ਕਹਿੰਦਾ, ਭਾਈ ਸਾਹਿਬ ਗੱਲ ਇਹ ਆ ਕਿ ਇਹ ਆ ਬਿਜਲੀ ਦੀ ਦੁਕਾਨ, ਐਵੇਂ ਹੋਰ ਛੇੜਛਾੜ ਕਰਕੇ ਕੋਈ ਮਹਿੰਗੀ ਚੀਜ਼ ਖਰਾਬ ਕਰੋਗੇ, ਕਿਉਂਕਿ ਪੰਜਾਬੀਆਂ ਦੇ ਹੱਥ ਟਿਕਦੇ ਨਹੀਂ, ਇਹ ਤਾਂ ਸਿਰਫ ਤੁਹਾਡਾ ਭੁੱਸ ਪੂਰਾ ਕਰਨ ਨੂੰ ਲਈ ਹੋਈ ਹੈ।

0: ਇੰਨੀਆਂ ਸਮਾਈਲਾਂ,
1: ਹੁਣ ਹੋਰ ਕੀ ਰਹਿ ਗਿਆ?
0: ਆਏ ਡਾਇਲੋਗ, ਆ ਗੱਲ ਨਾ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਕਹਿ।
1: ਮੇਰੇ ਤੋਂ ਨੀ ਕਹਿ ਹੋਣੀ
0: ਯਾਰ, ਮੈਨੂੰ ਕਦੇ ਕਦੇ ਐ ਲੱਗਦਾ ਕਿ ਤੂੰ ਕੁੜੀ ਆ ਤੇ ਮੈਂ ਮੁੰਡਾ।
1: ਤੇ ਫਿਰ ਤੂੰ ਕਹਿ ਦੇ
0: ਕੀ ਕਹਿ ਕੇ ਦਿਖਾਵਾਂ ਦੱਸ।

0: ਸੁਣਿਆ ਤੁਸੀਂ, ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ।
1: ਕਿਵੇਂ?
0: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲ, ਟੈਨਯੋਰ 30 ਸਾਲ ਤੱਕ,
1: ਸੇਵਿੰਗਸ
0: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
1: ਵਾਹ!
0: ਵਿਜ਼ਿਟ ਕਰੋ
2: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800024404।
0: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
3: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 0211256356 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ, ਪਾਪਟੋਏ ਟੋਏ।
4: ਰਿਪੇਅਰ ਲਈ ਜਿੱਥੇ ਵੀ ਜਾਣਾ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ।
5: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ?
4: ਉਹ ਕਿਉਂ?
5: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟ੍ਰਾਂਸਮਿਸ਼ਨ, ਕੈਮ ਬੈਲਟਸ, ਸੀਡੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ। ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ 54, ਕਲਾਰਨੀ ਰੋਡ, ਫਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਿਡ।
6: ਸਾਡੀ ਪੁਲਿਸ ਜਿਹੜੀ ਇੱਥੋਂ ਕੈਨੇਡੀਅਨ ਸਰੀ ਦੀ ਪੁਲਿਸ ਨੇ ਇਹ ਐਲਾਨ ਕਰ ਦਿੱਤਾ ਕਿ ਇਸ 30 ਸਾਲ ਦੇ ਮੁੰਡੇ ਦਾ ਜਿਹੜਾ ਮਾਰਿਆ ਗਿਆ ਹੈ, ਇਸ ਦਾ ਕੋਈ ਕ੍ਰਿਮੀਨਲ ਰੈਕਰਡ ਨਹੀਂ ਸੀ, ਇਸ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸੀ। ਰੋਹਿਤ ਗੰਦਾਰਾ ਹੋਰਾਂ ਨੇ ਕਿਉਂ ਇਸ ਨੂੰ ਕਲੇਮ ਕੀਤਾ ਹੈ ਕਿ ਇਹ ਵਾਕਿਆ ਹੀ ਕਿਸੇ ਗੈਂਗ ਦਾ ਮੈਂਬਰ ਸੀ?
7: ਦੇਖੋ ਜੀ, ਜਿਹੜੀ ਜ਼ਿੰਮੇਵਾਰੀ ਦੀ ਪੋਸਟ ਸਾਨੂੰ ਪ੍ਰਾਪਤ ਹੋਈ ਉਹ ਸੈਮ ਕੈਨੇਡਾ ਨਾਂ ਦਾ ਇੱਕ ਸ਼ਖਸ ਦੱਸਿਆ ਜਾਂਦਾ ਹੈ। ਸੈਮ ਕੈਨੇਡਾ ਦੇ ਦੋ ਜ਼ਿਕਰ ਹੋਏ, ਇੱਕ ਤਾਂ ਗੈਂਗਸਟਰਾਂ ਨੇ ਕੀਤਾ ਜਿਹੜੀ ਸੋਸ਼ਲ ਮੀਡੀਆ ਪੋਸਟ ਪਾਈ, ਤੇ ਉਸ ਤੋਂ ਪਹਿਲਾਂ ਜਿਹੜੀ CBC ਦੀ ਟੀਮ ਸੀ ਜੋ ਕਿ ਇਸਦੀ ਤਫਤੀਸ਼ ਕਰ ਰਹੀ ਸੀ, ਉਹਨਾਂ ਵੱਲੋਂ ਵੀ ਇਸ ਬਾਰੇ ਕੁਛ ਜਾਣਕਾਰੀਆਂ ਮੰਗੀਆਂ ਗਈਆਂ ਸਨ। ਜਿਵੇਂ ਦਾਅਵਾ ਕੀਤਾ ਗਿਆ ਸੀ ਕਿ ਲੋਰੈਂਸ ਬਿਸ਼ਨ ਦਾ ਹੈਂਡਲਰ ਸੀ ਕ੍ਰਿਕਟ ਕੈਨੇਡਾ ਤੇ ਬੈਟਿੰਗ ਲੈ ਕੇ ਕਈ ਕਿਸਮ ਦੇ ਦਾਅਵੇ CBC ਦੀ ਇਸ ਡਾਕੂਮੈਂਟ ਵਿੱਚ ਕੀਤੇ ਗਏ ਨੇ। ਲੇਕਿਨ ਇਸ ਸਥਿਤੀ ਦੇ ਵਿੱਚ ਇਹ ਨਾਂ ਦੀ ਡਿਸਕਲੋਜ਼ਰ ਬੜੀ ਇੰਪੋਰਟੈਂਟ ਹੈ, ਕਿਉਂਕਿ ਇੱਥੇ ਦੋ ਤਿੰਨ ਨਾਂ ਆ ਰਹੇ ਨੇ। ਇੱਕ ਸਿਮਰਨਜੀਤ ਸਿੰਘ ਦਾ ਨਾਂ ਆ ਰਿਹਾ, ਇੱਕ ਸਤਵੀਰ ਸਿੰਘ ਵੜਿੰਗ ਦਾ ਨਾਂ ਆ ਰਿਹਾ ਜਿਸਨੂੰ ਸੈਮ ਅਬੋਹਰ ਦੇ ਨਾਂ ਨੂੰ ਜਾਣਿਆ ਜਾਂਦਾ ਸੀ। ਤੇ ਉਹਨੂੰ ਸੈਮ ਕੀ, ਉਹ ਸੈਮ ਅਬੋਹਰ ਸੈਮ ਕੈਨੇਡਾ ਹੈ, ਕਿਉਂਕਿ ਤੁਹਾਨੂੰ ਯਾਦ ਹੋਏਗਾ ਜੀ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੀ ਗੱਲ ਕਰੀ 2022 ਦਾ, ਉਸ ਕੇਸ ਦੇ ਵਿੱਚ ਵੀ ਕੈਨੇਡਾ ਦੇ ਸੈਮ ਨਾਂ ਦੇ ਵਿਅਕਤੀ ਦਾ ਇਨੀਸ਼ੀਅਲ ਸਟੇਜ ਤੇ ਆਇਆ ਸੀ ਜੋ ਬਾਅਦ ਦੇ ਵਿੱਚ ਕੋਰੋਬਰੇਟ ਨਹੀਂ ਹੋ ਪਾਇਆ ਸੀ। ਸਾਨੂੰ ਨਹੀਂ ਪਤਾ ਐਕਚੁਅਲੀ ਕੀ ਹੈ, ਆਫੀਸ਼ੀਅਲ ਅਥਾਰਟੀਜ਼ ਜੇ ਨਾਂ ਡਿਕਲੇਅਰ ਕਰਨਗੀਆਂ ਤਾਂ ਫਿਰ ਬਹੁਤ ਕੁਝ ਸਾਹਮਣੇ ਆ ਪਾਏਗਾ। ਹੁਣ ਇਸੇ ਕ੍ਰਿਕਟ ਸਕੈਂਡਲ ਦੇ ਨਾਲ ਜੁੜਿਆ ਹੋਇਆ ਜਿਹੜਾ ਇੱਕ ਦੂਸਰੇ ਨੰਬਰ ਦਾ ਕਿਰਦਾਰ ਹੈ, ਜਿੱਦਾਂ ਮੈਂ ਨਾਂ ਇਸ ਔਨਲੇਅਰ ਨਹੀਂ ਕਰ ਸਕਦਾ, ਸੈਮ ਕੈਨੇਡਾ ਦੇ ਨਾਂ ਦਾ ਇੱਕ ਹੋਰ ਕਿਰਦਾਰ, ਉਹ ਇਸ ਵਕਤ ਮੇਰੀ ਜਾਣਕਾਰੀ ਹੈ, ਸਾਡੇ ਸਾਰੀ ਜਾਣਕਾਰੀ ਮੁਤਾਬਿਕ ਭਾਰਤ ਪਹੁੰਚ ਚੁੱਕਾ ਹੈ। ਸਾਨੂੰ ਨਹੀਂ ਪਤਾ ਇਸ ਵਕਤ ਕੈਨੇਡਾ ਤੋਂ ਰਿਪੋਰਟ ਹੋ ਕੇ ਕਿਹੜੇ ਕ੍ਰਿਮੀਨਲਸ ਲੋਰੈਂਸ ਬਿਸ਼ਨੋਈ ਗਰੁੱਪ ਦੇ ਜਾਂ ਲੱਕੀ ਪਟਿਆਲ ਗਰੁੱਪ ਦੇ ਜਾਂ ਕਿਸੇ ਵੀ ਐਕਸ ਵਾਈ ਜ਼ੈਡ ਗਰੁੱਪ ਦੇ ਉਹ ਇਸ ਵਕਤ ਭਾਰਤ ਵਿੱਚ ਆ ਚੁੱਕੇ ਨੇ, ਆ ਚੁੱਕੇ ਨੇ, ਇੰਨਾ ਮੈਨੂੰ ਪਤਾ ਹੈ।
6: ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੁੜਿਆ ਹੋਇਆ, ਜਦੋਂ ਕੋਈ ਵੀ ਵਿਅਕਤੀ ਪੰਜਾਬ ਤੋਂ ਜਾਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਦਾਖਲ ਹੁੰਦਾ, ਜੇ ਉਹ ਵਿਦਿਆਰਥੀ ਦੇ ਰੂਪ ਦੇ ਵਿੱਚ ਆਉਂਦਾ ਜਾਂ ਉਹ ਟੈਂਪਰੇਰੀ ਫੋਰਨ ਵਰਕਰਸ ਦੇ ਰੂਪ ਦੇ ਵਿੱਚ ਆਉਂਦਾ ਤਾਂ ਉਹਦੇ ਕੋਈ ਕ੍ਰਿਮੀਨਲ ਚੈੱਕ ਨਹੀਂ ਹੁੰਦੇ। ਸੋ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕੋਈ ਵਿਅਕਤੀ ਇਹੋ ਜਿਹਾ ਆ ਗਿਆ ਇੱਥੇ ਜਿਹੜਾ ਕਿ ਉੱਥੇ ਹਾਰਡ ਕ੍ਰਿਮੀਨਲ ਜਾਂ ਗੈਂਗਸਟਰ ਸੀ, ਅਤੇ ਉਸ ਤੋਂ ਬਾਅਦ ਇੱਥੇ ਆ ਕੇ ਉਹਨੇ ਕਲੀਨ ਸਲੇਟ ਨਾਲ ਸਟਾਰਟ ਕੀਤਾ, ਇਸੇ ਕਰਕੇ ਕੋਈ ਉਹਦੀ ਕ੍ਰਿਮੀਨਲ ਹਿਸਟਰੀ ਨਹੀਂ ਆ ਰਹੀ। ਸਰੀ ਦੇ ਵਿੱਚ ਜਿਹੜਾ ਇੱਕ 30 ਸਾਲ ਦੇ ਮੁੰਡੇ ਦਾ ਕਤਲ ਹੋਇਆ ਹੈ, ਉਸ ਦੇ ਸੰਬੰਧ ਦੇ ਵਿੱਚ ਕਾਫੀ ਗੱਲਬਾਤ ਚੱਲ ਰਹੀ ਹੈ। ਇਸ ਕਤਲ ਦੇ ਮੁਤਲਕ ਮੈਂ ਤੁਹਾਨੂੰ ਦੱਸਿਆ ਸੀ ਉਦੋਂ ਮੈਂ ਔਨ ਸਾਈਟ ਸਾਂ ਉੱਥੇ ਕੀ ਕੁਛ ਹੋਇਆ। ਪੁਲਿਸ ਨੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ, ਵੱਡੀ ਗਿਣਤੀ 'ਚ ਪੁਲਿਸ ਪਹੁੰਚੀ ਹੈ। ਉਹ ਆਪਣੇ ਦਫ਼ਤਰ ਦੇ ਵਿੱਚ ਸੀ ਅਤੇ ਜਿਹੜੇ ਕਾਤਲ ਸਨ ਉਹਨਾਂ ਨੇ ਉਸਨੂੰ ਲੱਭ ਕੇ ਟਾਰਗੇਟ ਕਰਕੇ ਉਹਦੇ ਦਫ਼ਤਰ ਦੇ ਅੰਦਰ ਜਾ ਕੇ ਮਾਰਿਆ ਹੈ। ਉਸ ਤੋਂ ਬਾਅਦ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ, ਲੇਕਿਨ ਰੋਹਿਤ ਗੰਦਾਰਾ ਨੇ ਜ਼ਿੰਮੇਵਾਰੀ ਚੁੱਕੀ ਹੈ। ਸਾਡੇ ਜਿਹੜੇ ਜਰਨਲਿਸਟ ਰਤੇਸ਼ ਲੱਖੀ ਜੀ, ਤੁਸੀਂ ਉਹਨਾਂ ਨੂੰ ਭਲੀਭਾਂਤ ਜਾਣਦੇ ਹੋ, ਪਹਿਲਾਂ ਇੱਥੇ ਸਾਡੇ ਨਾਲ ਉਹ ਕੰਮ ਕਰਦੇ ਸਨ ਅਤੇ ਹੁਣ ਉਹ ਕ੍ਰਾਈਮ ਰਿਪੋਰਟਰ ਨੇ ਚੋਟੀ ਦੇ, ਅਤੇ ਉਹਨਾਂ ਨਾਲ ਗੱਲਬਾਤ ਹੋਏਗੀ। ਉਹ ਕੀ ਸਮਝਦੇ ਨੇ, ਉਹਨਾਂ ਕੋਲ ਕੀ ਜਾਣਕਾਰੀ ਹੈ ਇਸ ਦੇ ਸੰਬੰਧ ਦੇ ਵਿੱਚ, ਉਸ ਦੇ ਬਾਰੇ 'ਚ ਸਾਡੀ ਪੁਲਿਸ ਜਿਹੜੀ ਇੱਥੋਂ ਕੈਨੇਡੀਅਨ ਸਰੀ ਦੀ ਪੁਲਿਸ ਨੇ ਇਹ ਐਲਾਨ ਕਰ ਦਿੱਤਾ ਕਿ ਇਸ 30 ਸਾਲ ਦੇ ਮੁੰਡੇ ਦਾ ਜਿਹੜਾ ਮਾਰਿਆ ਗਿਆ ਹੈ, ਇਸ ਦਾ ਕੋਈ ਕ੍ਰਿਮੀਨਲ ਰੈਕਰਡ ਨਹੀਂ ਸੀ, ਇਸ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸੀ। ਅਤੇ ਰੋਹਿਤ ਗੰਦਾਰਾ ਹੋਰਾਂ ਨੇ ਕਿਉਂ ਇਸ ਨੂੰ ਕਲੇਮ ਕੀਤਾ ਹੈ ਕਿ ਇਹ ਵਾਕਿਆ ਹੀ ਕਿਸੇ ਗੈਂਗ ਦਾ ਮੈਂਬਰ ਸੀ ਪੰਜਾਬ ਦੇ ਵਿੱਚ, ਕਿ ਇੰਡੀਆ ਤੋਂ ਜਦੋਂ ਇੱਥੇ ਆਉਂਦੇ ਨੇ ਕੋਈ ਕ੍ਰਿਮੀਨਲ ਚੈੱਕ ਨਹੀਂ ਹੁੰਦਾ, ਇੱਥੇ ਕੋਈ ਕ੍ਰਾਈਮ ਹਿਸਟਰੀ ਨਹੀਂ ਸੀ, ਕਿ ਉਸਦੇ ਬਾਰੇ ਪਹਿਲਾਂ ਪਤਾ ਕੀਤਾ ਗਿਆ ਹੈ? ਕਈ ਕਿਸਮ ਦੇ ਸਵਾਲ ਨੇ, ਰਿਤੇਸ਼ ਲੱਖੀ ਸਨ ਦੱਸਣਗੇ। ਰਿਤੇਸ਼, ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮੱਚ ਫੋਰ ਜੁਆਇਨਿੰਗ ਅਸ।
7: ਗੁੱਡ ਮਾਰਨਿੰਗ ਠੀਕ ਸਾਹਿਬ, ਸਤਿ ਸ਼੍ਰੀ ਅਕਾਲ ਤੇ ਐਡੀਸਨ ਦੇ ਸਾਰੇ ਸਰੋਤਿਆਂ ਨੂੰ, ਸਾਰੇ ਲਿਸਨਰਸ ਨੂੰ ਬਹੁਤ ਪਿਆਰ ਹੋਈ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ। ਇਸ ਕਤਲ ਦੇ ਸੰਬੰਧ ਦੇ ਵਿੱਚ ਕਾਫੀ ਚਰਚਾ ਚੱਲ ਰਿਹਾ ਹੈ, ਤੁਹਾਨੂੰ ਇਸ ਬਾਰੇ ਬਹੁਤ ਜਾਣਕਾਰੀ ਰਹਿੰਦੀ ਹੈ। ਰੋਹਿਤ ਗੰਦਾਰਾ ਨੇ ਜ਼ਿੰਮੇਵਾਰੀ ਚੁੱਕੀ ਹੈ, ਇਹ ਮੁੰਡਾ ਕੌਣ ਸੀ ਜਿਹੜਾ ਮਾਰਿਆ ਗਿਆ ਤੇ ਇਹ ਕੀ ਇੰਡੀਆ ਤੋਂ ਆਇਆ?
7: ਦੇਖੋ ਜੀ, ਜਿਹੜੀ ਜ਼ਿੰਮੇਵਾਰੀ ਦੀ ਪੋਸਟ ਸਾਨੂੰ ਪ੍ਰਾਪਤ ਹੋਈ ਉਹ ਸੈਮ ਕੈਨੇਡਾ ਨਾਂ ਦਾ ਇੱਕ ਸ਼ਖਸ ਦੱਸਿਆ ਜਾਂਦਾ ਹੈ, ਜਿਹੜਾ ਕਿ ਇਸ ਵਾਰਦਾਤ ਦੇ ਵਿੱਚ ਹਲਾਕ ਦੱਸਿਆ ਗਿਆ ਤੇ ਦਾਅਵਾ ਕੀਤਾ ਗਿਆ। ਲੇਕਿਨ ਇਹਦੇ ਬਾਰੇ ਹਜੇ ਤੱਕ, ਕਿਉਂਕਿ ਜਿਵੇਂ ਤੁਸੀਂ ਵੀ ਬਿਹਤਰ ਜਾਣਦੇ ਹੋ ਕਿ ਸਾਡੀ ਪੁਲਿਸ ਨੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ, ਲੇਕਿਨ ਜਿਹੜੀ ਸਾਡੇ ਕੋਲ ਜਾਣਕਾਰੀ ਸੀ ਜਾਂ ਮੇਰੇ ਕੋਲ ਵਿਅਕਤੀਗਤ ਤੌਰ ਤੇ ਜਾਣਕਾਰੀ ਸੀ, ਕਿਉਂਕਿ CBC ਜਾਂ ਫਿਫਥ ਸਟੇਟ ਨੇ ਜਿਹੜੀ ਡਾਕੂਮੈਂਟਰੀ ਅੱਜ ਤੋਂ ਕੁਛ ਹਫ਼ਤੇ ਪਹਿਲਾਂ ਨਸ਼ਰ ਕੀਤੀ, ਉਸ ਵਿੱਚ ਕੈਨੇਡਾ ਵਿੱਚ ਕ੍ਰਿਕਟ ਅਤੇ ਬੈਟਿੰਗ ਨੂੰ ਲੈ ਕੇ ਕੁਛ ਖੁਲਾਸੇ ਕੀਤੇ ਗਏ ਸਨ, ਜਿਸਦੇ ਵਿੱਚ ਕੁਛ ਬ੍ਰਿਟਿਸ਼ ਕੋਲੰਬੀਆ ਤੇ ਕ੍ਰਿਕਟ ਜਗਤ ਨਾਲ ਜੁੜੇ ਹੋਏ ਵਿਅਕਤੀਆਂ ਦਾ ਜ਼ਿਕਰ ਸੀ। ਸੋ ਜਦੋਂ ਡਾਕੂਮੈਂਟਰੀ ਬਣ ਰਹੀ ਸੀ ਤਾਂ ਉਸ ਵਕਤ ਕੁਛ 4 ਜਾਂ 5 ਨਾਂ ਸ਼ੇਅਰ ਕੀਤੇ ਗਏ ਸਨ, ਜਿਹਨਾਂ ਵਿੱਚੋਂ ਇੱਕ ਨਾਂ ਸੈਮ ਕੈਨੇਡਾ ਸੀ, ਜਿਹਦੇ ਨਾਂ ਦੇ ਨਾਲ ਸਿਮਰਨਜੀਤ ਸਿੰਘ ਜੁੜਦਾ, ਕਿਉਂਕਿ ਸੈਮ ਕੈਨੇਡਾ ਇੱਕ ਸਿਊਡੋਨੇਮ ਹੋ ਸਕਦਾ ਹੈ ਜਾਂ ਕੋਈ ਨਿਕਨੇਮ ਹੋ ਸਕਦਾ, ਲੇਕਿਨ ਸਿਮਰਨਜੀਤ ਸਿੰਘ ਮੈਨੂੰ ਦੱਸਿਆ ਗਿਆ ਉਹਦੀ ਪਛਾਣ, ਲੇਕਿਨ ਵੀ ਆਰ ਨੋਟ ਸ਼ੋਰ ਕਿ ਸਿਮਰਨਜੀਤ ਸਿੰਘ ਸੀ ਉਹ ਨਹੀਂ ਸੀ। ਲੇਕਿਨ ਹੁਣ ਜਦੋਂ ਇਹ ਜ਼ਿੰਮੇਵਾਰੀ ਪਾਈ ਜਾਂਦੀ ਹੈ, ਕਿਉਂਕਿ ਵਾਰਦਾਤ ਹੋਈ ਐਕਚੁਅਲ ਸੀਨ ਆਫ ਕ੍ਰਾਈਮ, ਕਿਉਂਕਿ ਤੁਸੀਂ ਖੁਦ ਉੱਥੇ ਅਟੈਂਡ ਸਾਹਿਬ ਸੀ, ਯੂ ਮਸਟ ਹੈਵ ਰੀਅਲਾਈਜ਼ ਕਿ ਉੱਥੇ ਤਾਂ ਐਕਚੁਅਲ ਸੀਨ ਆਫ ਕ੍ਰਾਈਮ ਸੀ, ਉੱਥੇ ਇੱਕ ਵਾਰਦਾਤ ਹੋਈ, ਇੱਕ ਵਿਅਕਤੀ ਦੀ ਮੌਤ ਹੋਈ, ਤੇ ਉਹ ਸੈਮ ਕੈਨੇਡਾ ਨਾਂ ਦੇ ਵਿਅਕਤੀ ਤੋਂ ਫਿਰ ਉਸਦੀ ਜ਼ਿੰਮੇਵਾਰੀ ਪਾਏਗੀ। ਤਾਂ ਸੈਮ ਕੈਨੇਡਾ ਦੇ ਦੋ ਜ਼ਿਕਰ ਹੋਏ, ਇੱਕ ਤਾਂ ਇਹਨਾਂ ਗੈਂਗਸਟਰਾਂ ਨੇ ਕੀਤਾ ਜਿਹੜੀ ਸੋਸ਼ਲ ਮੀਡੀਆ ਪੋਸਟ ਪਾਈ, ਤੇ ਉਸ ਤੋਂ ਪਹਿਲਾਂ ਜਿਹੜੀ CBC ਦੀ ਟੀਮ ਸੀ ਜੋ ਕਿ ਇਸ ਦੀ ਤਫਤੀਸ਼ ਕਰ ਰਹੀ ਸੀ, ਉਹਨਾਂ ਵੱਲੋਂ ਵੀ ਇਸ ਬਾਰੇ ਕੁਛ ਜਾਣਕਾਰੀਆਂ ਮੰਗੀਆਂ ਗਈਆਂ ਸਨ ਵਿਅਕਤੀਗਤ ਮੇਰੇ ਤੋਂ। ਲੇਕਿਨ ਕਿਉਂਕਿ ਮੈਨੂੰ ਉਹਦੀ ਜਾਣਕਾਰੀ ਨਹੀਂ ਸੀ, ਤਾਂ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਸੀ ਦੱਸ ਸਕਦਾ। ਲੇਕਿਨ ਜਦੋਂ ਇਹ ਇੰਸੀਡੈਂਟ ਹੋਇਆ ਜਾਂ ਸੈਮ ਕੈਨੇਡਾ ਦਾ ਜ਼ਿਕਰ ਇਹਨਾਂ ਗੈਂਗਸਟਰਾਂ ਦੇ ਮਾਰਫਤ ਆਇਆ, ਉਸ ਸਥਿਤੀ ਦੇ ਵਿੱਚ ਫਿਰ ਮੈਂ ਜਦੋਂ ਡੌਟਸ ਨੂੰ ਕਨੈਕਟ ਕੀਤਾ ਤੇ ਫਿਰ ਉਹ ਸੈਮ ਕੈਨੇਡਾ ਦੀ ਕਹਾਣੀ ਜੁੜੀ। ਤੇ ਜੋ ਦੱਸਿਆ ਜਾਂਦਾ, ਜਿਵੇਂ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਬਿਸ਼ਨ ਦਾ ਹੈਂਡਲਰ ਸੀ ਕ੍ਰਿਕਟ ਕੈਨੇਡਾ ਤੇ ਬੈਟਿੰਗ ਨੂੰ ਲੈ ਕੇ ਕਈ ਕਿਸਮ ਦੇ ਦਾਅਵੇ CBC ਦੀ ਇਸ ਡਾਕੂਮੈਂਟ ਵਿੱਚ ਕੀਤੇ ਗਏ ਨੇ। ਸੋ ਵੀ ਡੋਂਟ ਨੋ ਕਿ ਰਿਐਲਿਟੀ ਕੀ ਹੈ, ਤੇ ਅਜੇ ਤੱਕ ਕਿਉਂਕਿ ਇਸ ਦਾ ਜ਼ਿਆਦਾ ਉਹਨਾਂ ਜਿਹੜੀ ਰਿਸਪੋਂਸੀਬਿਲਿਟੀ ਹੈ ਉਹ ਸਰੀ ਪੁਲਿਸ ਉੱਤੇ ਹੈ ਕਿ ਸਰੀ ਪੁਲਿਸ ਇਸ ਡਿਸੀਜ਼ ਵਿਅਕਤੀ ਦਾ ਜੇ ਨਾ ਨਸ਼ਰ ਕਰੇ ਤਾਂ ਫਿਰ ਗੱਲਾਂ ਕਲੀਅਰ ਹੋਣ। ਲੇਕਿਨ ਪ੍ਰੋਬਲਮ ਇੱਥੇ ਆਪਣੇ ਇਹ ਹੈ, ਤੁਸੀਂ ਜ਼ਿਆਦਾ ਬੈਸਟ ਜਾਣਦੇ ਹੋ ਕਿ ਡਿਸੀਜ਼ ਦਾ ਨਾਂ ਅਜੇ ਤੱਕ ਨਹੀਂ ਨਸ਼ਰ ਕੀਤਾ ਗਿਆ। ਸੋ ਬਹੁਤ ਹੀ ਚੀਜ਼ਾਂ ਅਜੇ ਤੱਕ ਕਲੀਅਰ ਨਹੀਂ ਹੋ ਪਾ ਰਹੀਆਂ ਨੇ, ਈਵਨ ਆਫਟਰ ਮੇ ਬੀ 24 or 36 ਆਫ ਅਪ ਦਾ ਟਾਈਮ।
6: ਜਿਹੜੀ ਮੁੱਢਲੀ ਜਾਣਕਾਰੀ ਇੱਧਰ ਉੱਧਰ ਦੇ ਸੂਤਰਾਂ ਤੋਂ ਆ ਰਹੀ ਆ ਉਹ ਇਹੀ ਹੈ, ਸੈਮ ਕੈਨੇਡਾ ਜਾਂ ਸਿਮਰਨ ਬਿਨਾਂ ਕਿਸੇ ਲਾਸਟ ਨਾਂ ਤੋਂ, ਇਸ ਕਿਸਮ ਦੀ ਜਾਣਕਾਰੀ ਜਿਹੜੀ ਆ ਉਹ ਚੱਲ ਰਹੀ ਹੈ, ਪਰ ਕਿਸੇ ਪੁਲਿਸ ਏਜੰਸੀ ਨੇ ਬਾਕਾਇਦਾ ਤੌਰ 'ਤੇ ਉਸਦੇ ਨਾਂ ਦਾ ਐਲਾਨ ਨਹੀਂ ਕੀਤਾ ਹਾਲੇ। ਰਿਤੇਸ਼ ਜੀ, ਇੱਥੇ
7: ਸਿਰਸਾ ਵਿੱਚ ਬੜਾ ਮੇਜਰ ਪੁਆਇੰਟ ਹੈ ਕਿ ਜਿਹੜਾ ਵੀ ਵਿਅਕਤੀ ਡਿਸੀਜ਼ਡ ਹੈ ਇਹ ਇੱਥੋਂ ਦਾ ਨਾਗਰਿਕ ਹੋਏਗਾ ਜਾਂ ਇੱਥੋਂ ਦਾ PR ਹੋਏਗਾ, ਇਹਦਾ ਇੱਕ ਆਫਿਸ਼ੀਅਲ ਰੈਕੋਰਡ ਹੋਏਗਾ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਥੇ ਕੰਮ ਕਰ ਰਹੇ ਸੀ। ਸੋ ਮਤਲਬ ਆਈ ਅੰਡਰਸਟੈਂਡ ਐਂਡ ਐਪਰੀਸ਼ੀਏਟ ਕਿ ਕਈ ਵਾਰ ਪਰਿਵਾਰ ਦੀ ਸੰਵੇਦਨਾਵਾਂ ਧਿਆਨ ਵਿੱਚ ਰੱਖਦੇ ਹੋਇਆ ਕਿਸੇ ਮ੍ਰਿਤਕ ਡਿਸੀਜ਼ ਦੇ ਨਾਂ ਨੂੰ ਨਹੀਂ ਦੱਸਿਆ ਜਾਂਦਾ, ਲੇਕਿਨ ਇਸ ਸਥਿਤੀ ਦੇ ਵਿੱਚ ਇਹ ਨਾਂ ਦੀ ਡਿਸਕਲੋਜਰ ਬੜੀ ਇੰਪੋਰਟੈਂਟ ਹੈ, ਕਿਉਂਕਿ ਇੱਥੇ 2-3 ਨਾਂ ਆ ਰਹੇ ਨੇ। ਇੱਕ ਸਿਮਰਨਜੀਤ ਸਿੰਘ ਦਾ ਨਾਂ ਆ ਰਿਹਾ, ਇੱਕ ਸਤਵੀਰ ਸਿੰਘ ਬੜਿੰਗ ਦਾ ਨਾਂ ਆ ਰਿਹਾ ਜਿਸਨੂੰ ਸੈਮ ਅਬੋਹਰ ਦੇ ਨਾਂ ਨੂੰ ਜਾਣਿਆ ਜਾਂਦਾ ਸੀ, ਤੇ ਉਹਨੂੰ ਸੈਮ ਕੀ ਉਹ ਸੈਮ ਅਬੋਹਰ ਸੈਮ ਕੈਨੇਡਾ ਹੈ ਫਜ਼ਲਿਕਾ ਅਬੋਹਰ ਦਾ ਰਹਿਣ ਵਾਲਾ, ਕਿਉਂਕਿ ਤੁਹਾਨੂੰ ਯਾਦ ਹੋਏਗਾ ਜੀ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੀ ਗੱਲ ਕਰੀ 2022 ਦਾ, ਉਸ ਕੇਸ ਦੇ ਵਿੱਚ ਵੀ ਕੈਨੇਡਾ ਦੇ ਸੈਮ ਨਾਂ ਦੇ ਵਿਅਕਤੀ ਦਾ ਨਾਂ ਇਨੀਸ਼ੀਅਲ ਸਟੇਜ ਤੇ ਆਇਆ ਸੀ ਜੋ ਬਾਅਦ ਵਿੱਚ ਕੋਰੋਬਰੇਟ ਨਹੀਂ ਹੋ ਪਾਇਆ ਸੀ
6: ਜੀ,
7: ਕਿਉਂਕਿ ਉਹ ਵਾਰਦਾਤ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾਡ ਨਾਲ ਜੁੜੀਆਂ ਹੋਈਆਂ ਸਨ। ਸੋ ਸਾਨੂੰ ਨਹੀਂ ਪਤਾ ਐਕਚੁਅਲੀ ਕੀ ਹੈ, ਲੇਕਿਨ ਜੋ CBC ਦੀ ਇਨਵੈਸਟੀਗੇਸ਼ਨ ਜਾਂ ਜਿਸ ਤਰੀਕੇ ਦੇ ਨਾਂ ਉੱਥੇ ਉੱਭਰ ਰਹੇ ਸਨ ਜਾਂ ਜਿਵੇਂ ਹੁਣ ਇਹਨਾਂ ਨੇ ਗੈਂਗਸਟਰਾਂ ਨੇ ਦਾਅਵਾ ਕੀਤਾ, ਹੁਣ ਅਨਫੋਰਚੁਨੇਟਲੀ ਆਫਿਸ਼ੀਅਲ ਅਥਾਰਟੀਜ਼ ਜੇ ਨਾਂ ਡਿਕਲੇਅਰ ਕਰਨਗੀਆਂ ਤਾਂ ਫਿਰ ਬਹੁਤ ਕੁਛ ਸਾਹਮਣੇ ਆ ਪਾਏਗਾ, ਲੇਕਿਨ ਕਿਉਂਕਿ ਆਫਿਸ਼ੀਅਲ ਅਥਾਰਟੀਜ਼ ਕੁਛ ਨਾਂ ਨਹੀਂ ਡਿਕਲੇਅਰ ਕਰਦੀਆਂ ਨੇ ਡਿਸੀਜ਼ ਦਾ, ਸੋ ਸਾਨੂੰ ਡਰ 'ਚ ਰਹਿਣਾ ਪੈ ਰਿਹਾ ਤੇ ਅਸੀਂ ਉਸ ਬਾਰੇ ਕੋਈ ਪੱਕੇ ਤਰੀਕੇ ਨਾਲ ਕਹਿ ਨਹੀਂ ਸਕਦੇ ਕਿ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈ ਤਾਂ ਉਹ ਸਾਹਮਣੇ ਸਿਮਰਨ ਜਾਂ ਸਤਵੀਰ ਸਿੰਘ ਬੜਿੰਗ ਜਿਹੜਾ ਕਿ ਅਬੋਹਰ ਜਾਂ ਫਜ਼ਿਲਕਾ ਇਲਾਕੇ ਦਾ ਰਹਿਣ ਵਾਲਾ ਹੈ, ਲੋਰੈਂਸ ਬਿਸ਼ਨੋਈ ਦੇ ਨਾਲ ਦਾ ਇਹ ਮੇਨ ਬੰਦਾ ਮੰਨਿਆ ਜਾਂਦਾ ਹੈ, ਤੇ ਇਹਦੇ ਚ ਪੋਸੀਬਲੀ ਟਾਰਗੇਟ ਰਿਹਾ ਡਿਸੀਜ਼ ਇਹੀ ਹੈ।
1: ਕਿਉਂਕਿ ਇਹਦੇ ਚ ਦਿਲਚਸਪੀ ਇਸ ਕਰਕੇ ਜ਼ਿਆਦਾ ਹੈ, ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੁੜਿਆ ਹੋਇਆ, ਜਦੋਂ ਕੋਈ ਵੀ ਵਿਅਕਤੀ ਕੈਨੇਡਾ ਆਪਣੇ ਪੰਜਾਬ ਤੋਂ ਜਾਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਦਾਖਲ ਹੁੰਦਾ, ਜੇ ਉਹ ਵਿਦਿਆਰਥੀ ਦੇ ਰੂਪ ਦੇ ਵਿੱਚ ਆਉਂਦਾ ਜਾਂ ਉਹ ਟੈਂਪਰੇਰੀ ਫੋਰਨ ਵਰਕਰਸ ਦੇ ਰੂਪ ਦੇ ਵਿੱਚ ਆਉਂਦਾ, ਤਾਂ ਉਹਦੇ ਕੋਈ ਕ੍ਰਿਮੀਨਲ ਚੈੱਕ ਨਹੀਂ ਹੁੰਦੇ। ਹੁਣ ਇੱਥੇ ਬਹੁਤ ਸਾਰੇ ਸਟੂਡੈਂਟ ਦੇ ਰੂਪ ਦੇ ਵਿੱਚ ਆਏ ਨੇ ਔਰ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਚੈੱਕ ਨਹੀਂ ਹੋਇਆ, ਬੇਸ਼ੱਕ ਉਹ ਹਾਰਡ ਕ੍ਰਿਮੀਨਲ ਸੀ ਪੰਜਾਬ ਦੇ ਵਿੱਚ, ਲੇਕਿਨ ਇੱਥੇ ਉਹਨਾਂ ਨੇ ਫਰੈਸ਼ ਸਟਾਰਟ ਕੀਤਾ, ਇੱਥੇ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਬਹੁਤ ਸਾਰਿਆਂ ਦੀ ਹੈ ਨਹੀਂ। ਸੋ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕੋਈ ਵਿਅਕਤੀ ਇਹੋ ਜਿਹਾ ਆ ਗਿਆ ਇੱਥੇ ਜਿਹੜਾ ਕਿ ਉੱਥੇ ਹਾਰਡ ਕ੍ਰਿਮੀਨਲ ਜਾਂ ਗੈਂਗਸਟਰ ਸੀ, ਅਤੇ ਉਸ ਤੋਂ ਬਾਅਦ ਇੱਥੇ ਆ ਕੇ ਉਹਨੇ ਕਲੀਨ ਸਲੇਟ ਨਾਲ ਸਟਾਰਟ ਕੀਤਾ, ਇਸੇ ਕਰਕੇ ਕੋਈ ਉਹਦੀ ਕ੍ਰਿਮੀਨਲ ਹਿਸਟਰੀ ਨਹੀਂ ਆ ਰਹੀ, ਇਸ ਕਰਕੇ
7: ਬਿਲਕੁਲ
1: ਜ਼ਿਆਦਾ ਇਸ ਕਤਲ ਦਾ ਚਰਚਾ ਹੈ ਜੀ।
7: ਬਿਲਕੁਲ ਯੂ ਆਰ ਐਬਸੋਲੂਟਲੀ ਰਾਈਟ ਕਿ ਇਹ ਇਸ਼ੂ ਹੋ ਸਕਦਾ, ਲੇਕਿਨ ਮੈਂ ਇਸਨੂੰ ਥੋੜ੍ਹਾ ਰਿਵਰਸ ਕਰਨਾ ਚਾਹਾਂਗਾ
1: ਜੀ।
7: ਕੈਨੇਡਾ ਨੇ ਬਹੁਤ ਸੇ ਅਜਿਹੇ ਕ੍ਰਿਮੀਨਲ ਜਿਹੜੇ ਕਿ ਐਕਸਟੋਰਸ਼ਨ ਰਿਲੇਟਡ ਕ੍ਰਾਈਮਸ ਦੇ ਵਿੱਚ ਇਨਵੋਲਵ ਹਨ, ਉਹਨਾਂ ਨੂੰ ਵਾਪਸ ਭਾਰਤ ਡੀਪੋਰਟ ਕਰਤਾ ਹੈ। ਕਈ ਵਾਰ ਉਹ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ, ਬਹੁਤ ਸੇ ਮੌਕਿਆਂ ਤੇ ਉਹ ਜਾਣਕਾਰੀਆਂ ਨਹੀਂ ਦਿੱਤੀਆਂ ਜਾਂਦੀਆਂ। ਇਹਦੇ ਜਿਹੜਾ ਸੋਚਣ ਵਾਲਾ ਪੁਆਇੰਟ ਇਹ ਹੈ ਵੀ ਜਿਹੜਾ ਅਪਰਾਧੀ ਜਿਹੜਾ ਲਾਹੌਰ ਦੇ ਵਿੱਚ ਅਪਰਾਧੀ ਹੈ, ਉਹ ਪਿਸ਼ਾਵਰ ਦੇ ਵਿੱਚ ਵੀ ਅਪਰਾਧੀ ਹੈ, ਯੂ ਬੈਟਰ ਅੰਡਰਸਟੈਂਡ ਕੀ ਕਹਿਣਾ ਚਾਹ ਰਹੇ ਹਾਂ। ਸੋ ਜੇ ਕੋਈ ਐਸਾ ਅਪਰਾਧੀ ਜੋ ਭਾਰਤ ਦੇ ਵਿੱਚ ਅਪਰਾਧ ਕਰਕੇ ਕੈਨੇਡਾ ਪਰਤ ਗਿਆ ਜਾਂ ਪਹੁੰਚ ਗਿਆ ਤੇ ਉਹਨੇ ਇੱਥੇ ਅਪਰਾਧ ਕਰਨੇ ਸ਼ੁਰੂ ਕਰਤੇ, ਤਾਂ ਉਹ ਵੀ ਬਹੁਤ ਅਨਫੋਰਚੁਨੇਟ ਹੈ ਕੈਨੇਡੀਅਨ ਕਮਿਊਨਿਟੀ ਲਈ, ਕਿ ਜਿਹੜਾ ਕੈਨੇਡਾ ਤੋਂ ਅਪਰਾਧ ਕਰਕੇ ਵਾਪਸ ਭਾਰਤ ਪਰਤ ਗਿਆ। ਹੁਣ ਇਸੇ ਕ੍ਰਿਕਟ ਸਕੈਂਡਲ ਦੇ ਨਾਲ ਜੁੜਿਆ ਹੋਇਆ ਜਿਹੜਾ ਇੱਕ ਦੂਸਰੇ ਨੰਬਰ ਦਾ ਕਿਰਦਾਰ ਹੈ, ਜਿਹਦਾ ਮੈਂ ਨਾ ਇਸ ਵਕਤ ਔਨਲਾਈਨ ਨਹੀਂ ਕਰ ਸਕਦਾ, ਸੈਮ ਕੈਨੇਡਾ ਦੇ ਨਾਂ ਦਾ ਇੱਕ ਹੋਰ ਕਿਰਦਾਰ, ਉਹ ਇਸ ਵਕਤ ਮੇਰੀ ਜਾਣਕਾਰੀ ਹੈ ਸਾਡੇ ਜਾਣਕਾਰੀ ਮੁਤਾਬਿਕ ਭਾਰਤ ਪਹੁੰਚ ਚੁੱਕਾ ਹੈ, ਤੇ ਉਹਦੀ ਕੋਈ ਆਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਭਾਰਤ ਵਿੱਚ ਹੈ ਤੇ ਉਹ ਲਾਰੈਂਸ ਗਰੁੱਪ ਨਾਲ ਹੀ ਅਟੈਚ ਨਹੀਂ। ਕਈ ਅਜਿਹੇ ਨੇ, ਇੱਕ ਨਹੀਂ ਹੈ, ਇੱਕ ਨਹੀਂ ਹੈ, ਕਿਉਂਕਿ ਇਹ ਤਾਂ ਹੁਣ ਮਤਲਬ ਕੈਨੇਡਾ ਗਵਰਨਮੈਂਟ ਹੈਜ਼ ਟੂ ਟੈਲ ਕਿ ਕਿਹੜੇ ਕਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ, ਤੇ ਅਸੀਂ ਕਿਉਂਕਿ ਯੂ ਆਰ ਜਰਨਲਿਸਟ ਜੀ, ਅਸੀਂ ਇਸੇ ਪੱਤਰਕਾਰ ਸਹੀ ਕਹਿ ਸਕਦੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਏ। ਤੁਹਾਡੇ ਕੁਛ ਪੱਤਰਕਾਰਾਂ ਨੇ ਇੱਕ ਓਪਨ ਹਾਊਸ ਦੇ ਵਿੱਚ ਇਹ ਸਵਾਲ ਵੀ ਪੁੱਛਿਆ ਜਿਹੜੀ ਅਥਾਰਟੀ ਸਨ ਵੀ ਜਿਹੜੇ ਲੋਕ ਵਾਪਸ ਤੁਸੀਂ 4 ਭੇਜਤੇ, 5 ਭੇਜਤੇ, 10 ਭੇਜਤੇ, 50 ਭੇਜਤੇ, ਉਹਨਾਂ ਦੀ ਜਾਣਕਾਰੀ ਤਾਂ ਦਿਓ ਤਾਂ ਕਿ ਪਤਾ ਤਾਂ ਲੱਗੇ
1: ਜੇ
7: ਕਿਸੇ ਵਿਅਕਤੀ ਨੇ ਗੰਭੀਰ ਅਪਰਾਧ ਕਰਕੇ, ਚਾਹੇ ਉਹ ਭਾਰਤ ਤੋਂ ਕੈਨੇਡਾ ਆ ਗਿਆ ਜਾਂ ਕੈਨੇਡਾ ਤੋਂ ਭਾਰਤ ਪਰਤ ਗਿਆ, ਜੇ ਸਰਕਾਰਾਂ ਦੇ ਵਿੱਚ ਆਪਸੀ ਰਾਬਤਾ ਨਹੀਂ, ਕੋਈ ਕਮਿਊਨੀਕੇਸ਼ਨ ਨਹੀਂ, ਤੇ ਮੈਂ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਦੇ ਸਕਦਾ ਕਿ ਸੈਮ ਕੈਨੇਡਾ ਇਸ ਵਕਤ ਕੈਨੇਡਾ ਦੇ ਵਿੱਚ ਹੈ ਜਾਂ ਭਾਰਤ ਦੇ ਵਿੱਚ ਹੈ।
1: ਬਿਲਕੁਲ, ਇਹਦੇ ਵਿੱਚ ਸਿਸਟੈਮਿਕ ਕਈ ਪ੍ਰੋਬਲਮਸ ਨੇ ਜੀ, ਸਿਸਟਮ ਦੇ ਵਿੱਚ ਕਈ ਪ੍ਰੋਬਲਮਸ ਨੇ। ਇਹ ਜਿਹੜੇ CBSE ਵਾਲੇ ਫੜਦੇ ਆ ਚੁੱਪ ਕਰਕੇ ਚਾੜ੍ਹ ਦਿੰਦੇ ਆ, ਇਹ ਤਾਂ ਆਪਣੇ ਅੰਕੜਿਆਂ ਦੇ ਵਿੱਚ ਸ਼ਾਮਿਲ ਕਰ ਲੈਂਦੇ ਆ ਕਿ ਫਲਾਂ ਬੰਦੇ ਨੂੰ ਅਸੀਂ ਡਿਪੋਰਟ ਕਰ ਦਿੱਤਾ, ਲੇਕਿਨ ਉਹ ਨਾਲ ਕੀ ਕੁਛ ਲੈ ਗਿਆ ਹੈ ਜਾਂ ਜਿਹੜਾ ਆ ਰਿਹਾ ਉਹ ਨਾਲ ਕੀ ਕੁਛ ਲੈ ਕੇ ਆ ਰਿਹਾ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।
7: ਐਬਸੋਲੂਟਲੀ, ਇਹੀ ਗੱਲ ਹੈ ਜੀ, ਇਹੀ ਮਸਲਾ ਹੈ, ਤੇ ਇਹੀ ਕਮਿਊਨੀਕੇਸ਼ਨ ਗੈਪ ਮੈਨੂੰ ਲੱਗਦਾ ਬੜਾ ਭਾਰੀ ਪੈ ਰਿਹਾ ਦੋਵੇਂ ਕਮਿਊਨਿਟੀਜ਼ ਦੇ ਲਈ। ਕੈਨੇਡਾ ਦੇ ਵਿੱਚ ਮੈਂ ਤਾਂ ਉੱਥੇ ਰਿਹਾ, ਤੁਹਾਡੇ ਨਾਲ ਕੰਮ ਕੀਤਾ,
1: ਇੱਥੇ
7: ਹੁਣ ਅਸੀਂ ਵੇਖ ਰਹੇ ਹਾਂ, ਸਾਨੂੰ ਨਹੀਂ ਪਤਾ ਇਸ ਵਕਤ ਕੈਨੇਡਾ ਤੋਂ ਰਿਪੋਰਟ ਹੋ ਕੇ ਕਿਹੜੇ ਕ੍ਰਿਮੀਨਲਸ ਲਾਰੈਂਸ ਬਿਸ਼ਨੋਈ ਗਰੁੱਪ ਦੇ ਜਾਂ ਲੱਕੀ ਪਟਿਆਲ ਗਰੁੱਪ ਦੇ ਜਾਂ ਕਿਸੇ ਵੀ ਐਕਸ ਵਾਈ ਜ਼ੈਡ ਗਰੁੱਪ ਦੇ ਉਹ ਇਸ ਵਕਤ ਭਾਰਤ ਵਿੱਚ ਆ ਚੁੱਕੇ ਨੇ, ਉਹ ਆ ਚੁੱਕੇ ਨੇ, ਇੰਨਾ ਮੈਨੂੰ ਪਤਾ ਹੈ ਜੀ।
1: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸਮਾਂ ਦੇਣ ਲਈ ਰਿਤੇਸ਼ ਲੱਕੀ ਜੀ, ਫਿਰ ਗੱਲ ਕਰਾਂਗੇ। ਥੈਂਕ ਯੂ ਰਿਤੇਸ਼ ਲੱਕੀ, ਜਿਹੜੇ ਨੇ ਕ੍ਰਿਮੀਨਲ ਇਨਵੈਸਟੀਗੇਸ਼ਨਸ ਦੇ ਜਰਨਲਿਸਟ ਹਨ, ਕ੍ਰਾਈਮ 'ਤੇ ਉਹਨਾਂ ਨੇ ਬਹੁਤ ਕੰਮ ਕੀਤਾ ਹੈ, ਅੱਜ ਕੱਲ੍ਹ ਉਹ ਉੱਥੇ ਇੰਡੀਆ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੇ ਪੰਜਾਬ ਚੰਡੀਗੜ੍ਹ ਏਰੀਆ।

0: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆਂ ਤੋਂ ਰੁਖਸਤ ਹੋਣਾ ਹੁੰਦਾ ਹੈ,
1: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਅਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
0: ਆਕਲੈਂਡ ਵਿੱਚ ਸਿੰਘਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
2: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ
3: 0272929776। ਸਿੰਘਸ ਫਿਊਨਰਲ ਸਰਵਿਸਿਜ਼, ਅੰਤਿਮ ਸਫ਼ਰ ਵਿੱਚ ਪੂਰੀ
4: ਧਿਆਨ ਨਾਲ ਸੁਣੋ। ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ, ਮੈਨਕੋ, ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
5: Indelible Homes Quality Stand Alone ate Terraced Houses vich ik bahut hi bharose yog naam e bahut hi wajib keematan vich tuhade layi design and build kar sakde ne ya fir subdivisions ate apne plan mutabik vi tusi build karwa sakde ho। Visit karo indelibalehomes.co.nz te।
6: Papa Toy Toy Flatbush Papa Kura vich apni strong presence to baad hun DH Supermarket aa gaya hai Henderson vich। Hun tuhadiyan roz diyan zarurtan hon ya Indian flavors di craving, fresh Indian vegetables, authentic spices, grocery te daily essentials, sab kuch milega। ਛੱਤ ਥੱਲੇ ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ, ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗ੍ਰੋਸਰੀ ਸਟੋਰ DH ਸੁਪਰਮਾਰਕਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰਮਾਰਕਟ ਨੰਬਰ 5 ਮੋਜ਼ਲ ਐਪ ਹੈਂਡਰਸਨ, ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ।
7: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
9: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
10: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
11: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
12: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਗੀ।
13: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਦੰਦੂ।
14: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
15: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ। 7 ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ ਵੱਖ ਕਲੀਨਿਕਾਂ ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬਰੋਕ ਸਟਰੀਟ ਕਲੀਨ

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: Birds do it and fly, cats do it and cry, so why do love?

0: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
1: ਤਾਂ ਹੀ ਆਪਾਂ ਚੱਲੇ ਆ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
0: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
1: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ ਡੋਟ ਗਿਵ ਅਪ।
2: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
3: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਸ, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ 150 The Strand CBD, ਹੇਸਟਿੰਗਸ ਆਫਿਸ 309A ਫਰਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 02269706 51। ਸਭ ਦੇ ਸੁਪਨੇ ਸੱਚ ਕਰ।

0: ਸਤਿਕਾ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ 7 ਵੱਲੋਂ ਮੇਨ ਹੈੱਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈੱਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ US ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ, ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ, ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ। ਉੱਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦੇ ਆ, ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ, ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ, ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ, ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ, ਸਟਰਕਚਰ ਸਰਕਾਰ ਦਾ, ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ, ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ। ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ, ਫਿਊਲ ਕ੍ਰਾਈਸਿਸ ਦਾ ਇੰਪੈਕਟ ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ, 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ, ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ। ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ, ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ। ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ, ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ਆਈਡੀ ਉਹਨਾਂ ਨੇ ਵਰਤ ਲਈ, ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਕਾ ਕੋਰਟ ਦੇ ਵਿੱਚ ਖੜ੍ਹਾ ਕਰਤਾ ਗਿਆ। 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ। ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵੀ ਖਬਰ ਹੈ। ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ।
1: ਕੋਈ ਵੀ ਹੋਵੇ, ਇਲਾਕਾ ਕੋਈ ਵੀ ਹੋਵੇ, ਕਿਤੇ ਵੀ ਵੱਸਦੇ ਹੋ, ਤੁਹਾਡੇ ਕਾਰੋਬਾਰਾਂ ਨੂੰ ਤੁਹਾਡੇ ਗਾਹਕਾਂ ਤੱਕ ਪਹੁੰਚਾਉਣ ਦੇ ਲਈ ਨਿਊਜ਼ੀਲੈਂਡ ਦਾ ਇੱਕੋ ਇੱਕ ਪੰਜਾਬੀ FM ਰੇਡੀਓ ਸਪਾਈਸ।

0: ਜੱਟ ਵੇ ਤੂੰ ਲੱਗਦਾ ਦੁਆਬੇ ਵੱਲ ਦਾ, ਉਹ ਮੁੱਛ ਫੁੱਟ ਗੱਭਰੂ ਤੂੰ ਸ਼ਹਿਰ ਲੱਗਦਾ, ਬੰਨੀ ਟੇਡੀ ਪੱਗ ਤੂੰ ਮਝੈਲ ਲੱਗਦਾ, ਬੋਲੀ ਤੇਰੀ ਮਾਲਵੇ ਦੇ ਗੁੜ ਵਰਗੀ, ਬਸ ਅੱਖ ਦਾ ਹੀ ਜ਼ਹਿਰੀ ਜਾਪਦਾ, ਤੇਰਾ ਕਿਹੜਾ ਇੱਕ ਰਾਮ ਟਿਆਰ ਪੁੱਛਦੀ, ਉਂਝ ਟੌਰ ਤੋਂ ਤਾਂ ਸ਼ਹਿਰੀ ਜਾਪਦਾ, ਵੇ ਤੂੰ ਟੌਰ ਤੋਂ ਤਾਂ ਸ਼ਹਿਰੀ ਜਾਪਦਾ।
1: ਠੰਡ ਦਿਆ ਦਿਨ ਅੱਸੀਆਂ ਤੋਂ ਟੱਪੀਆਂ ਨੇ ਉਮਰਾਂ, ਅੱਜ ਕਿੰਨੇ ਦਿਨ ਹੋ ਗਏ ਬਾਰਡਰਾਂ ਤੇ ਬੈਠਿਆਂ ਨੂੰ, ਤੈਨੂੰ ਭੋਰਾ ਖਿਆਲ ਨਹੀਂ? ਚੁੱਪ ਸੀ ਚੁੱਪ ਹਾਂ ਚੁੱਪ ਰਵਾਂਗੇ, ਉਹ ਦਬਕਾ ਝੱਲਿਆ ਨਹੀਂ ਅਸੀਂ ਸਿਕੰਦਰ ਵਰਗੇ ਦਾ, ਤੇਰਾ ਝੱਲਾਂਗੇ ਜੇ ਸਾਡੀਆਂ ਜ਼ਮੀਨਾਂ ਖੋਏਗੀ, ਆ ਤੇਰਾ ਦਿੱਲੀ ਮੱਲਾਂਗੇ।

0: ਓਏ ਰਕੇਸ਼ ਕੀ ਹੋਇਆ?
1: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਆ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
0: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
1: ਇੰਡੀਅਨ ਖਾਣੇ ਦੀ।
0: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
1: ਪਰ ਕਾਰ ਕਿੱਥੇ ਖੜੀ ਕਰਾਂਗੇ?
0: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
2: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231322।
3: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
4: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
5: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
4: ਵਿਜ਼ਿਟ ਕਰੋ capitalfinance.nz ਤੇ,
5: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685, 0800-626-685।
4: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
6: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
7: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
6: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਿਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿੱਲਡ ਮਾਈਗ੍ਰੈਂਟ ਰੈਸੀਡੈਂਟ ਔਰ ਵਰਕ ਟੂ ਰੈਸੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
7: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 0225928077 ਔਰ 0221593477।
6: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈਫਾਈ ਹੋਵੇ,
8: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿੱਲਡ ਟੀਮ ਆ ਉਹਨਾਂ ਕੋਲ, ਐਂਡ ਕੰਮ ਹਾਈਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
6: ਕਾਲਜ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫਿਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। ਡੀਐਮ ਫਾਰ ਫ੍ਰੀ ਕੋਡਸ, ਕਾਲ 0204490009 ਔਰ ਈਮੇਲ hdfenceanddeck@gmail.com।
9: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ, ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 0222400000 ਤੇ। ਨਾ ਫੇਸਬੁੱਕ, ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰਸ।

ਦੁਪਹਿਰ ਦੀ ਰੌਣਕ ਤੇ ਦਿਲਾਂ ਦੀ ਸ਼ਾਈਨ, ਦੁਪਹਿਰ ਦੀ ਰੌਣਕ ਤੇ ਦਿਲਾਂ ਦੀ ਸ਼ਾਈਨ। ਰੇਡੀਓ ਸਪਾਈਸ ਤੇ ਆ ਗਿਆ ਹੈ ਤੁਹਾਡਾ ਆਪਣਾ ਸਪਾਈਸ ਟਾਈਮ, ਮੁਸਕਾਨਾਂ ਦੀ ਖੁਸ਼ਬੂ ਤੇ ਗੀਤਾਂ ਦੀ ਬਹਾਰ ਤੁਹਾਡੇ ਲਈ ਲੈ ਕੇ ਆਏ ਹਾਂ ਖੁਸ਼ੀਆਂ ਹਰ ਵਾਰ। ਗੱਲਾਂ ਵੀ ਹੋਣਗੀਆਂ ਤੇ ਮਿਊਜ਼ਿਕ ਵੀ ਹੋਵੇਗਾ ਫਾਈਨ ਤੁਹਾਡੇ ਨਾਲ, ਤੁਹਾਡਾ ਆਪਣਾ ਸਪਾਈਸ ਟਾਈਮ।

ਸਪਾਈਸ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਰੇਡੀਓ ਸਪਾਈਸ 'ਤੇ ਸਾਡੇ ਸਾਰੇ ਸਤਿਕਾਰ ਸੱਜਣਾਂ ਦਾ ਬਹੁਤ ਬਹੁਤ ਸਵਾਗਤ, ਨਿੱਘਾ ਸਵਾਗਤ ਜੀ ਆਇਆਂ ਨੂੰ, ਖੁਸ਼ਾਮਦੀਦ, ਵੈਲਕਮ, ਇਸਤਕਬਾਲ ਜੀ, ਅਭਿਨੰਦਨ, ਸਭ ਕੁਛ ਇੱਕ ਸਾਥ ਅਤੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਆਪਣਾ ਵੀ ਹੋ ਗਿਆ ਸਾਥ। ਅਤੇ ਹਾਂਜੀ, ਅੱਜ ਵੀ ਜੁੜ ਬੈਠੇ ਹਾਂ, ਕਿੱਦਾਂ ਹੋ ਤੁਸੀਂ ਸਾਰੇ? ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ। ਹਾਲ ਚਾਲ ਸਾਰਿਆਂ ਦੇ ਇਕਦਮ ਠੀਕ ਠਾਕ, ਫਸਟ ਕਲਾਸ ਜੀ। ਅਤੇ ਲਓ ਫਿਰ ਤੁਹਾਡੇ ਕੋਲੋਂ ਸਭ ਤੋਂ ਪਹਿਲਾਂ ਤਾਂ ਲੈਂਦੇ ਹਾਂ ਇਜਾਜ਼ਤ ਅਤੇ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਅਤੇ ਤੁਸੀਂ ਇਜਾਜ਼ਤ ਦਿਓ ਅਤੇ ਫਿਰ ਅੱਜ ਇਸ ਗੀਤ ਦੇ ਨਾਲ ਕਰੀਏ ਸ਼ੁਰੂਆਤ। ਲਓ ਜੀ, ਇੱਕ ਬੜਾ ਹੀ ਮਿੱਠਾ ਜਿਹਾ ਅਤੇ ਪਿਆਰਾ ਜਿਹਾ ਗੀਤ ਹੈ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ, ਲੇਕਿਨ ਇਸ ਗੀਤ ਦੇ ਨਾਲ ਕਰਦੇ ਹਾਂ ਇਹਦੀ ਸ਼ੁਰੂਆਤ।

ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਸਾਡੇ ਸੱਜਣਾਂ ਨੂੰ ਜਿਹੜੇ ਸਾਨੂੰ ਇਸ ਵਕਤ ਮੈਸੇਜ ਕਰ ਰਹੇ ਨੇ, ਸਾਡੇ ਨਾਲ ਜੁੜ ਰਹੇ ਨੇ। ਬਲਜੀਤ ਜੀ ਦਾ ਅਤੇ ਸਵਾਗਤ ਹੈ ਜੀ ਦਿਲ ਦੀਆਂ ਗਹਿਰਾਈਆਂ ਤੋਂ, ਅਤੇ ਨਾਲ ਹੀ ਨਾਲ ਲਵਦੀਪ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਇਸਤਕਬਾਲ ਹੈ ਜੀ। ਨਾਲ ਹੀ ਨਾਲ ਇੱਧਰ ਜਿੰਨੇ ਵੀ ਸਾਡੇ ਸਾਥੀ ਸਾਡੇ ਨਾਲ ਜੁੜ ਰਹੇ ਨੇ, ਬੈਂਸ ਸਾਹਿਬ ਤੁਹਾਨੂੰ ਵੀ ਜੀ ਇਹਨੂੰ ਕਹਿੰਦੇ, ਤੁਹਾਡਾ ਵੀ ਸੰਦੇਸ਼ ਸਾਨੂੰ ਹੁਣੇ ਮਿਲ ਗਿਆ ਜੀ, ਸੋ ਇਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਇਹਨੂੰ ਕਹਿੰਦੇ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਅਤੇ ਤੁਹਾਡਾ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਵੀ ਸੱਜਣ ਮਿੱਤਰ ਜੁੜੇ ਹੋਏ ਨੇ। ਅਤੇ ਬਿਲਕੁਲ ਜੀ ਜੁੜੇ ਰਿਹਾ ਕਰੋ, ਅਤੇ ਸਾਡੀ ਫ੍ਰੀਕੁਐਂਸੀ ਜਿਹੜੀ ਹੈ ਨਾ ਦਾ ਤੁਸੀਂ ਭਰਪੂਰ ਫਾਇਦਾ ਉਠਾਇਆ ਕਰੋ ਜੀ। ਸੋ ਆਕਲੈਂਡ ਦੇ ਵਿੱਚ ਸਾਡੀ 88 FM 'ਤੇ, ਹੈਮਿਲਟਨ ਦੇ ਵਿੱਚ 88.1 FM 'ਤੇ, ਅਤੇ ਮੈਂ ਦੱਸਦਾ ਚੱਲਾਂ ਜੀ ਇਸ ਤੋਂ ਇਲਾਵਾ ਹੇਸਟਿੰਗ ਦੇ ਵਿੱਚ 15:30 AM 'ਤੇ, 11:07 AM ਦੇ ਨਾਲ ਨਾਲ ਤੁਸੀਂ ਸਾਨੂੰ ਬੇ ਆਫ ਪਲੈਂਟੀ ਅਤੇ ਵਾਇਕੈਟੋ ਰੀਜਨ ਦੇ ਵਿੱਚ ਵੀ ਸੁਣ ਸਕਦੇ ਹੋ। ਅਤੇ ਵੈਸੇ ਜਿਹੜਾ ਇੱਕ ਦਿਨ ਮੈਂ ਰਾਤ ਨੂੰ ਖੁਦ ਵੀ ਟਰੈਵਲ ਕਰਦਾ ਆ ਰਿਹਾ ਸੀਗਾ, ਅਤੇ ਪੁੱਕੀਕੋਈ ਤੱਕ ਜਿਹੜਾ ਜੀ ਬੜਾ ਵਧੀਆ ਅਸੀਂ 11:07 'ਤੇ ਇੰਜੋਏ ਕਰਦੇ ਆਏ ਹਾਂ। ਸੋ 11:07 AM ਫ੍ਰੀਕੁਐਂਸੀ ਨੂੰ ਵੀ ਤੁਸੀਂ ਟਰਾਈ ਕਰ ਸਕਦੇ ਹੋ, ਸ਼ਾਇਦ ਔਕਲੈਂਡ ਦੇ ਵਿੱਚ ਵੀ ਟਰਾਈ ਕਰਕੇ ਦੇਖ ਸਕਦੇ ਹੋ ਜੀ। ਬਿਲਕੁਲ ਜੀ, ਅਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਕਿ ਜਿੱਥੇ ਵੀ ਸਾਡੇ ਪੰਜਾਬੀ ਬਹੁਤ ਗਿਣਤੀ ਦੇ ਵਿੱਚ ਜਾਂ ਕਹਿ ਲਓ ਬਹੁਤਾਤ ਦੇ ਵਿੱਚ ਜਿੱਥੇ ਵੱਸਦੇ ਨੇ, ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੀ ਖਾਸ ਤੌਰ 'ਤੇ ਟਰਾਂਸਮਿਸ਼ਨ ਹੈ ਤੁਹਾਡੇ ਲਈ ਅਸੀਂ ਜਿਹੜੀ ਹੈ ਉਹ ਪੇਸ਼ ਕਰਦੇ ਰਹੀਏ। ਇਸੇ ਤਰ੍ਹਾਂ ਹੀ ਨਾਲ ਸਾਡੀ ਰੇਡੀਓ ਸਪਾਈਸ ਦੀ ਐਪ ਵੀ ਹੈ, ਉਸ 'ਤੇ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਕਿਤੇ ਵੀ ਦੁਨੀਆ ਭਰ ਦੇ ਵਿੱਚ। ਜੀ ਹਾਂ ਬਿਲਕੁਲ, ਜਿੱਥੋਂ ਮਰਜ਼ੀ ਅਤੇ ਕ੍ਰਿਸਟਲ ਕਲੀਅਰ ਸੁਣ ਸਕਦੇ ਹੋ, ਅਤੇ ਸਾਡੇ ਨਾਲ ਹਮੇਸ਼ਾ ਸਾਂਝ ਪਾਈ ਰੱਖ ਸਕਦੇ ਹੋ। ਸੋ ਕੰਮਾਂ ਕਾਰਾਂ 'ਤੇ ਵੀ ਵੈਸੇ ਰੇਡੀਓ ਸਪਾਈਸ ਤੁਸੀਂ ਸੁਣਦੇ ਰਹਿੰਦੇ ਹੋ ਜੀ, ਸਾਨੂੰ ਰਿਪੋਰਟਾਂ ਮਿਲਦੀਆਂ ਰਹਿੰਦੀਆਂ ਨੇ। ਸੋ ਜਿਹੜੇ ਵੀ ਸਾਡੇ ਸੱਜਣ ਇਸ ਵਕਤ ਕੰਮਾਂ ਕਾਰਾਂ 'ਤੇ ਖਾਸ ਤੌਰ 'ਤੇ, ਅਤੇ ਜਿਹੜੇ ਬ੍ਰੇਕਾਂ ਵੀ ਲੈ ਰਹੇ ਨੇ, ਚਾਹ ਦੀਆਂ ਚੁਸਕੀਆਂ ਦੇ ਨਾਲ ਰੇਡੀਓ ਸਪਾਈਸ ਇੰਜੋਏ ਕਰ ਰਹੇ ਨੇ, ਉਹਨਾਂ ਦਾ ਥੋੜ੍ਹਾ ਜ਼ਿਆਦਾ ਸਵਾਗਤ ਕਰ ਦਿੰਦੇ ਹਾਂ ਅੱਜ ਜੀ। ਅਤੇ ਮੌਸਮ ਵੈਸੇ ਹੁਣ ਚਾਹ ਦੀਆਂ ਚੁਸਕੀਆਂ ਵਾਲੇ ਹੁਣ ਹੋਣ ਲੱਗ ਗਏ ਨੇ, ਅਤੇ ਜਿਹੜਾ ਖਾਸ ਤੌਰ 'ਤੇ ਵੈਦਰ ਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਹੈ, ਠੰਡ ਤਾਂ ਵੈਸੇ ਸ਼ੁਰੂ ਹੋ ਗਈ ਹੈ ਜੀ, ਅਤੇ ਇਹਦੇ ਨਾਲ ਹੀ ਨਾਲ ਜਿਹੜੀ ਹੈ ਉਹ ਵੈਦਰ ਦੇ ਵਿੱਚ ਵੈਸੇ ਵੀ ਤਬਦੀਲੀ ਜਿਹੜੀ ਹੈ ਉਹ ਥੋੜ੍ਹੀ ਦੇਖਣ ਨੂੰ ਜਿਹੜੀ ਮਿਲ ਰਹੀ ਹੈ। ਇਸ ਸਾਲ ਕੁਛ ਜ਼ਿਆਦਾ ਤਬਦੀਲੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ। ਅੰਤਰਮਣ ਜੀ ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਇਹਨੂੰ ਕਹਿੰਦੇ ਹਾਂ ਜੀ, ਅਤੇ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਸੋ ਅੰਤਰਮਣ ਜੀ ਵੀ ਜਿਹੜੇ ਨੇ ਉਹ ਵੀ ਸਾਡੇ ਨਾਲ ਸ਼ਾਮਿਲ ਨੇ, ਅਤੇ ਬਿਲਕੁਲ ਜੀ ਏਅਰਪੋਰਟ 'ਤੇ ਵੀ ਜਾਣਾ ਪੈਂਦਾ ਜੀ, ਏਅਰਪੋਰਟ 'ਤੇ ਵੀ ਕਦੀ ਕਦੀ ਡਿਊਟੀ ਭੁਗਤਾਉਣ ਉੱਥੇ ਵੀ ਜਾਣਾ ਪੈਂਦਾ। ਸੋ ਜਿੱਥੇ ਕਿਤੇ ਵੀ ਤੁਸੀਂ ਪਿਆਰ ਦਿੰਦੇ ਉੱਥੇ ਅਸੀਂ ਪਹੁੰਚ ਜਾਈਦਾ, ਅਤੇ ਇੱਧਰ ਵੀ ਜਿਹੜਾ ਮੌਸਮ ਹੈ ਉਹ ਪਿਆਰ ਦੇਣ ਲਈ ਪਹੁੰਚ ਰਿਹਾ ਜੀ, ਅਤੇ ਰਿਪੋਰਟ ਜਿਹੜੀ ਮੌਸਮ ਦੀ ਉਹ ਆਈ ਹੈ, ਅਤੇ ਮੌਸਮ ਦੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਪਹਿਲਾਂ ਇੱਕ ਤੁਹਾਨੂੰ ਪਿਆਰਾ ਜਿਹਾ ਗੀਤ ਸੁਣਾ ਦਈਏ, ਅਤੇ ਫਿਕਰ ਨੋਟ ਸਾਥੀਓ, ਤੁਹਾਡੀਆਂ ਜਿਹੜੀਆਂ ਜੋ ਵੀ ਤੁਹਾਡੀਆਂ ਫਰਮਾਇਸ਼ਾਂ ਨੇ ਸਾਰੀਆਂ ਪੂਰੀਆਂ ਕਰਾਂਗੇ ਇੱਕ ਇੱਕ ਕਰਕੇ, ਅਤੇ ਬਾਕੀ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਚੱਲਦਾ ਰਹੇਗਾ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਅਸੀਂ ਖਬਰਾਂ ਦਾ ਸਿਲਸਿਲਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਸਾਂਝਾ ਕਰਦੇ ਰਹਾਂਗੇ ਜਿਵੇਂ ਕਿ ਅਸੀਂ ਹਮੇਸ਼ਾ ਕਰਦੇ। ਫਿਲਹਾਲ ਅਗਲਾ ਗੀਤ ਤੁਹਾਡੇ ਲਈ ਉਹਨਾਂ ਸਾਰੇ ਸੱਜਣਾਂ ਦੇ ਲਈ ਜਿਨ੍ਹਾਂ ਨੂੰ ਕਿ ਪਿੰਡ ਦੀ ਯਾਦ ਆਉਂਦੀ ਹੈ ਅਤੇ ਸਤਾਉਂਦੀ ਹੈ। ਸੋ ਜਿਹੜਾ ਵੀ ਸਮਾਂ ਜਿਹਨੇ ਵੀ ਆਪਣਾ ਬਚਪਨ ਵਾਲਾ ਪਿੰਡਾਂ ਦੇ ਵਿੱਚ ਬਿਤਾਇਆ ਉਹ ਇਸ ਗੀਤ ਨੂੰ ਜ਼ਰੂਰ ਪਸੰਦ ਕਰੇਗਾ।

0: ਕਰਤਾ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
1: ਓ ਜੀ ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDT ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
2: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
4: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
5: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
7: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਗੀ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
9: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
10: ਯੂ ਆਰ ਨੰਬਰ 1 ਰੇਡੀਓ ਸਟੇਸ਼ਨ।
11: 7 3 6 5 Sparkle Jewelers. New Zealand, Punjabi, and the Sapto Vadi Jewelry Shop. Sparkle Jewelers. Gold, Silver, Diamond Jewelry, they behtareen design. OV Big Discount Dinar. Lay by cash for gold, jaan fir jewelry valuations, they lay sampark karo Sparkle Jewelers. 208 Great South Road, Papa Toy Toy. For more information, 277-2077.

ਜੀ ਸਾਥੀਓ, ਸਪਾਈਸ ਟਾਈਮ ਦੇ ਵਿੱਚ ਬਿਲਕੁਲ ਮਾਈਕ 'ਤੇ ਤਾਂ ਅਸੀਂ ਪਹੁੰਚ ਗਏ ਹਾਂ ਅਤੇ ਜਿਹੜੀਆਂ ਗੱਲਾਂ ਬਾਤਾਂ ਮਸਲੇ ਜਿਹੜੇ ਨਾ ਬੜੇ ਗੰਭੀਰ ਹੋ ਰਹੇ ਨੇ, ਸੋ ਇਹ ਗੰਭੀਰ ਮਸਲੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਜਿਹੜਾ ਮੌਸਮ ਗੰਭੀਰ ਹੋ ਰਿਹਾ ਹੈ, ਉਹ ਉਸਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਸੋ ਅਕਸਰ ਹੀ ਜਿਹੜਾ ਹਰ ਹਫ਼ਤੇ ਮੈਨੂੰ ਲੱਗਦਾ ਕਿ ਹੁਣ ਸਾਨੂੰ ਆਦਤ ਹੀ ਪੈ ਗਈ ਹੈ ਕਿ ਹਰ ਹਫ਼ਤੇ ਇਹ ਕਹਿਣ ਦੀ ਕਿ ਔਰੇਂਜ ਵਾਰਨਿੰਗ ਆ ਗਈ ਹੈ ਜੀ, ਔਰੇਂਜ ਵਾਰਨਿੰਗ ਆ ਗਈ ਹੈ। ਅਤੇ ਐਰਕੀ ਮੌਸਮ ਹੀ ਐਸਾ ਨਿਊਜ਼ੀਲੈਂਡ ਦੇ ਨਾਲ ਖੇਡ ਖੇਡ ਰਿਹਾ ਨਾ ਕਿ ਮੌਸਮ ਨੂੰ ਵੀ ਲੱਗਦਾ ਕਿ ਹਰ ਹਫ਼ਤੇ ਜਿਹੜਾ ਚੇਤਾ ਆ ਜਾਂਦਾ ਕਿ ਕਿਤੇ ਨਾ ਕਿਤੇ ਇੱਕ ਹਫ਼ਤਾ ਹੋ ਗਿਆ ਜੀ, ਚਲੋ ਪੂਰਾ, ਅਤੇ ਫਿਰ ਵਾਪਸੀ ਕਰੀਏ ਨਿਊਜ਼ੀਲੈਂਡ ਵੱਲ ਨੂੰ ਅਤੇ ਇੱਕ ਵਾਰ ਫਿਰ ਜਿਹੜਾ ਝੱਖੜ ਝੁੱਖੜ ਜਿਹਾ ਝਲਾਈਏ ਅਤੇ ਮੌਸਮ ਇੱਧਰ ਜਿਹੜਾ ਜੀ ਫਿਰ ਅੰਗੜਾਈਆਂ ਲੈਣ ਲੱਗ ਪੈਂਦਾ ਅਤੇ ਇੱਕ ਵਾਰ ਫਿਰ ਨਿਊਜ਼ੀਲੈਂਡ ਵੱਲ ਨੂੰ ਰੁੱਖ ਕਰ ਲੈਂਦਾ। ਸੋ ਇਹੋ ਜਿਹਾ ਹੀ ਕੁਛ ਹੋ ਰਿਹਾ ਜੀ, ਜਿਵੇਂ ਕਿ ਦੋ ਤਿੰਨ ਦਿਨ ਪਹਿਲਾਂ ਵੀ ਮੈਂ ਜਾਣਕਾਰੀ ਦਿੱਤੀ ਸੀਗਾ ਕਿ ਮੌਸਮ ਜਿਹੜਾ ਤਬਦੀਲ ਹੋਣ ਜਾ ਰਿਹਾ ਬਹੁਤ ਜਲਦ, ਅਤੇ ਲਓ ਆਲਮੋਸਟ ਅਪਰੋਚ ਕਰ ਚੁੱਕਾ ਜੀ ਇਹ ਖਰਾਬ ਮੌਸਮ ਜਿਹੜਾ ਨਿਊਜ਼ੀਲੈਂਡ ਇਹ ਹਿੱਟ ਕਰਨ ਵਾਲਾ ਹੈ ਜੀ। ਅਤੇ ਖਾਸ ਤੌਰ 'ਤੇ ਸਾਊਥ ਆਈਲੈਂਡ ਦੇ ਕੰਨੀਓ ਜਿਹੜਾ ਹੈ ਇਹ ਇਸ ਵਾਰ ਜਿਹੜਾ ਹੈ ਇਹ ਅਪਰੋਚ ਕਰ ਰਿਹਾ, ਨੌਰਥ ਆਈਲੈਂਡ ਵੱਲ ਨੂੰ ਜਿਹੜਾ ਵਾਧਾ ਹੋਇਆ ਨਜ਼ਰ ਆ ਰਿਹਾ। ਅਤੇ ਮੈਟ ਸਰਵਿਸ ਨੇ ਜਿਹੜੀ ਇੱਕ ਵਾਰ ਫਿਰ ਆਪਣੀ ਔਰੇਂਜ ਵਾਰਨਿੰਗ, ਜਿਹੜੀ ਉਹਨਾਂ ਦੀ ਫੇਵਰੇਟ ਔਰੇਂਜ ਵਾਰਨਿੰਗ, ਉਸ ਨੂੰ ਜਾਰੀ ਕਰ ਦਿੱਤਾ। ਅਤੇ ਸਾਊਥ ਆਈਲੈਂਡ ਵੱਲ ਨੂੰ ਜਿਹੜਾ ਹੈ ਇਹ ਖਰਾਬ ਵੈਦਰ ਜਿਹੜਾ ਕਿ ਇਹ ਕਹਿ ਲਓ ਕਿ ਤਾਸਮਾਨ ਸੀ ਤੋਂ ਉੱਠਿਆ ਹੋਇਆ ਗੁਬਾਰ ਹੈ ਜਿਹੜਾ ਕਿ ਹੁਣ ਸਾਊਥ ਆਈਲੈਂਡ ਵੱਲ ਨੂੰ ਜਿਹੜਾ ਵੱਧ ਰਿਹਾ। ਸੋ ਸਾਊਥ ਆਈਲੈਂਡ ਦੇ ਵੱਲ ਨੂੰ ਵੱਧਦੇ ਹੋਏ ਅਤੇ ਖਾਸ ਤੌਰ 'ਤੇ ਵੈਸਟ ਕੋਸਟ ਵਾਲੀ ਸਾਈਡ ਜਿਹੜੀ ਸਾਊਥ ਆਈਲੈਂਡ ਦੀ, ਉਸ ਨੂੰ ਸਭ ਤੋਂ ਪਹਿਲਾਂ ਹਿੱਟ ਕਰੇਗਾ ਅਤੇ ਉੱਥੇ ਜ਼ਿਆਦਾ ਪ੍ਰਭਾਵ ਇਸਦਾ ਰਹੇਗਾ। ਉਸ ਤੋਂ ਬਾਅਦ ਉੱਪਰ ਨੂੰ ਉੱਠਦੇ ਹੋਏ ਜਿਹੜਾ ਹੈ ਇਹ ਵਿਲਿੰਗਟਨ ਵੱਲ ਨੂੰ ਵੀ ਜਿਹੜਾ ਹੈ ਇਹ ਵਧੇਗਾ। ਸੋ ਤਾਰਾਨਾਕੀ, ਵਿਲਿੰਗਟਨ ਅਤੇ ਪਾਰਟਸ ਆਫ ਮਾਲ ਜਿਹੜੇ ਮਾਲਬਰੋ ਨੇ ਕੈਂਟਰਬਰੀ ਏਰੀਆ ਦੇ ਵਿੱਚ, ਸੋ ਉੱਥੇ ਸਾਰੀਆਂ ਥਾਵਾਂ 'ਤੇ ਹੁਣ ਔਰੇਂਜ ਵਾਰਨਿੰਗ ਜਿਹੜੀ ਹੈ ਇਹ ਜਾਰੀ ਕਰ ਦਿੱਤੀ ਗਈ ਹੈ। ਸੋ ਇੱਥੇ ਤੇਜ਼ ਹਵਾਵਾਂ ਅਤੇ ਕਹਿ ਲਓ ਕਿ ਝੱਖੜ, ਸੋ ਜੋ ਪਹਿਲਾਂ ਹਾਲਾਤ ਹੁੰਦੇ ਨੇ ਸੋ ਗੜੇ ਵੀ ਪੈ ਸਕਦੇ ਨੇ, ਅਤੇ ਤੇਜ਼ ਹਵਾਵਾਂ 140 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਨਾਲ ਜਿਹੜੀ ਹੈ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ। ਸੋ ਕਿਰਪਾ ਕਰਕੇ ਤੁਸੀਂ ਹੁਣ ਜ਼ਿਆਦਾ ਅਹਿਤਿਆਤ ਰੱਖਣਾ, ਕਿਉਂਕਿ ਵੀਰਵਾਰ ਅੱਜ ਜਿਹੜਾ ਹੋ ਗਿਆ ਅਤੇ ਸ਼ੁੱਕਰਵਾਰ ਔਰ ਸ਼ਨੀਵਾਰ ਦੋ ਦਿਨ ਜਿਹੜੀ ਹੈ ਇਸ ਖਰਾਬ ਮੌਸਮ ਦੀ ਜਿਹੜੀ ਉਹ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ, ਇਨ ਪਲੇਸ ਹੈ ਜੀ। ਸੋ ਇੱਥੇ ਖਾਸ ਤੌਰ 'ਤੇ ਵੈਸਟ ਕੋਸਟ ਵਾਲੀ ਸਾਈਡ 'ਤੇ ਤਾਂ ਜਿਹੜਾ ਉਹ ਥੋੜ੍ਹਾ ਜ਼ਿਆਦਾ ਧਿਆਨ ਰੱਖਣਾ ਪਵੇਗਾ, ਅਤੇ ਪਾਰਟਸ ਆਫ ਜਿਹੜੇ ਵਿਲਿੰਗਟਨ ਹੈ ਇੱਥੇ ਵੀ, ਅਤੇ ਤਾਰਾਨਾਕੀ ਵਾਲੀ ਸਾਈਡ 'ਤੇ ਵੀ, ਅਤੇ ਮਾਲਬਰੋ ਵਾਲੀ ਸਾਈਡ 'ਤੇ ਵੀ ਜਿਹੜਾ ਹੈ ਇੱਥੇ ਧਿਆਨ ਰੱਖਣ ਨੂੰ ਕਿਹਾ ਗਿਆ ਹੈ। ਹੈਵੀ ਰੇਨ ਜਿਹੜੀ ਹੈ ਹੋ ਸਕਦੀ ਹੈ ਅਤੇ ਬਹੁਤ ਤੇਜ਼ ਹਵਾਵਾਂ, ਜਿਵੇਂ ਮੈਂ ਤੁਹਾਨੂੰ ਦੱਸਿਆ। ਸੋ ਵਿਲਿੰਗਟਨ ਦੇ ਵਿੱਚ ਦੱਸਿਆ ਗਿਆ ਕਿ 14 ਘੰਟੇ ਦਾ ਪੀਰੀਅਡ ਜਿਹੜਾ ਹੈ ਇਹ ਤੁਸੀਂ ਦੇਖਣਾ ਹੈ, ਫਰਾਈਡੇ ਨੂੰ ਕੱਲ੍ਹ ਦੁਪਹਿਰ 3 ਵਜੇ ਤੋਂ ਲੈ ਕੇ ਅਤੇ ਸ਼ਨੀਵਾਰ ਸਵੇਰੇ 5 ਵਜੇ ਤੱਕ ਤੇਜ਼ ਹਵਾਵਾਂ ਦਾ ਜਿਹੜਾ ਪੀਰੀਅਡ ਹੈ ਉਹ ਚੱਲ ਸਕਦਾ ਹੈ। ਸੋ ਔਰੇਂਜ ਵਾਰਨਿੰਗ ਜਿਹੜੀ ਹੈ ਇਹ ਵਿਲਿੰਗਟਨ ਦੇ ਵਿੱਚ ਇਸ ਕਰਕੇ ਜਾਰੀ ਹੈ। ਤਾਰਾਨਾਕੀ ਦੇ ਵਿੱਚ 9 ਘੰਟਿਆਂ ਦਾ ਸਮਾਂ ਜਿਹੜਾ ਹੈ ਉਹ ਥੋੜ੍ਹਾ ਤੁਹਾਨੂੰ ਜ਼ਿਆਦਾ ਅਹਿਤਿਆਤ ਰੱਖਣੀ ਪਵੇਗੀ, ਅਤੇ ਇਹ ਦੁਪਹਿਰੇ 3 ਵਜੇ ਤੋਂ ਸ਼ੁਰੂ ਹੋ ਜਾਵੇਗਾ। ਸੋ ਬਾਕੀ ਤੁਸੀਂ ਜੇਕਰ ਨੇੜਲੇ ਖੇਤਰਾਂ ਦੇ ਵਿੱਚ ਵੀ ਹੋ ਤਾਂ ਵੀ ਤੁਸੀਂ ਜਿਹੜਾ ਇਸ ਚੀਜ਼ ਦਾ ਜਿਹੜਾ ਧਿਆਨ ਰੱਖਣਾ। ਅਤੇ ਮੇਨਲੈਂਡ ਸਾਊਥਲੈਂਡ ਦੇ ਵਿੱਚ 11 ਘੰਟੇ ਦਾ ਸਮਾਂ, ਉੱਥੇ ਵੀ ਉਹਨਾਂ ਨੇ ਕਿਹਾ ਕਿ ਧਿਆਨ ਰੱਖਣ ਸਾਰੀ ਜਨਤਾ ਜੀ, ਹੈਵੀ ਰੇਨ ਦੀ ਵਾਰਨਿੰਗ ਵੀ ਜਿਹੜੀ ਦਿੱਤੀ ਗਈ ਹੈ। ਅਤੇ ਇਹ ਵੀ ਫਰਾਈਡੇ ਬਾਅਦ ਦੁਪਹਿਰ 4 ਵਜੇ ਤੋਂ ਸ਼ੁਰੂ ਹੋ ਜਾਵੇਗਾ ਅਤੇ ਸ਼ਨੀਵਾਰ ਸਵੇਰੇ 3 ਵਜੇ ਤੱਕ ਲਗਭਗ 11 ਘੰਟੇ ਦਾ ਸਮਾਂ ਜਿਹੜਾ ਹੈਵੀ ਰੇਨ ਦਾ ਵੀ ਦੱਸਿਆ ਗਿਆ ਹੈ। ਸੋ ਕੱਲ੍ਹ ਬਾਅਦ ਦੁਪਹਿਰ 3 ਵਜੇ ਤੋਂ ਲਗਭਗ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਜਿਹੜੀ ਚੇਤਾਵਨੀ ਹੈ। ਸੋ ਇਸ ਕਰਕੇ ਜੇਕਰ ਤੁਸੀਂ ਇਹਨਾਂ ਖੇਤਰਾਂ ਦੇ ਵਿੱਚ ਰਹਿੰਦੇ ਹੋ ਜਾਂ ਇਹਨਾਂ ਖੇਤਰਾਂ ਦੇ ਨੇੜੇ ਤੇੜੇ ਹੋ ਤਾਂ ਤੁਹਾਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਬਾਕੀ ਖਰਾਬ ਮੌਸਮ ਦਾ ਥੋੜ੍ਹਾ ਬਹੁਤ ਪ੍ਰਭਾਵ ਜਿਹੜਾ ਹੈ ਉਹ ਚਾਰੇ ਪਾਸੇ ਜਿਹੜਾ ਹੈ ਥੋੜ੍ਹਾ ਬਹੁਤ ਜਿਹੜਾ ਜ਼ਰੂਰ ਪਵੇਗਾ, ਲੇਕਿਨ ਇਹਨਾਂ ਰੀਜਨਸ ਦੇ ਵਿੱਚ ਕੁਛ ਜ਼ਿਆਦਾ ਹੀ ਪਵੇਗਾ। ਅਤੇ ਬਾਕੀ ਜਿਹੜੀ ਗੱਲਬਾਤ ਹੈ ਉਹ ਅੱਗੇ ਜੈਜ਼ੀ ਬੀ ਦੱਸਣਗੇ ਤੁਹਾਨੂੰ, ਕਿਉਂਕਿ ਜੈਜ਼ੀ ਬੀ ਆ ਰਹੇ ਨੇ ਆਪਣਾ ਐਵਰਗ੍ਰੀਨ ਇਹਨਾਂ ਦਾ ਜਿਹੜਾ ਹਿੱਟ ਸੌਂਗ ਲੈ ਕੇ। ਸੋ ਆਲ ਟਾਈਮ ਹਿੱਟ ਜੈਜ਼ੀ ਬੀ ਦਾ, ਵਨ ਆਫ ਆਲ ਜਿਹਨੂੰ ਕਹਿੰਦੇ ਹਾਂ ਗ੍ਰੇਟੈਸਟ ਹਿੱਟਸ, ਅਤੇ ਇਹਦੇ ਨਾਲ ਸ਼ਾਮਿਲ ਕਰਦੇ ਚੱਲਦੇ ਹਾਂ ਬੈਂਸ ਸਾਹਿਬ ਤੁਹਾਨੂੰ ਵੀ।

ਲਓ ਜੀ, ਜੈਜ਼ੀ ਬੀ ਨੇ ਤਾਂ ਕੱਢ ਲਏ ਨੇ ਆਪਣੇ ਨਾਗ, ਅਤੇ ਅਸੀਂ ਵੀ ਇੱਧਰ ਛੋਹ ਲਏ ਨੇ ਪੁਰਾਣੇ ਰਾਗ। ਬਿਲਕੁਲ ਜੀ, ਪੁਰਾਣੇ ਰਾਗ ਛੋਹਣ ਦਾ ਸਮਾਂ ਹੋ ਗਿਆ ਹੈ ਕਿਉਂਕਿ ਓਲਡ ਇਜ਼ ਗੋਲਡ ਦਾ ਸਮਾਂ ਹੋ ਗਿਆ ਹੈ। ਸੋ ਤੁਹਾਡੇ ਲਈ ਓਲਡ ਇਜ਼ ਗੋਲਡ ਦੇ ਤਹਿਤ ਅਗਲਾ ਗੀਤ ਪੇਸ਼ ਕਰ ਰਹੇ ਹਾਂ ਜੀ, ਇੱਕ ਪੁਰਾਣੀ ਯਾਦ। ਅਤੇ ਮੇਰੇ ਖਿਆਲ ਨਾਲ ਇਹ ਗੀਤ ਸ਼ਾਇਦ ਤੁਸੀਂ ਸੁਣਿਆ ਹੋਵੇਗਾ, ਜੇਕਰ ਨਹੀਂ ਸੁਣਿਆ ਤਾਂ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ। ਸੋ ਜਿਹੜੇ ਇਸ ਗੀਤ ਦੇ ਗਾਇਕ ਨੇ ਉਹਨਾਂ ਨੂੰ ਸੁਰਾਂ ਦੇ ਬਾਦਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ, ਨਨ ਅਦਰ ਦੈਨ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਦੇ ਵਿੱਚ ਓਲਡੀ ਗੋਲਡੀ ਟਰੈਕ ਤੁਹਾਡੇ ਲਈ ਪੇਸ਼ ਨਜ਼ਰ ਹੈ।

0: खाली आज की बोलूगी भी साली नी बम्बी हा बोले
1: ਬੰਬੀਹਾ ਬੋਲੇ ਜੀ ਬੰਬੀਹਾ ਸੋ ਜਿਹੜਾ ਬੰਬੀਹਾ ਜੀ ਮੈਂ ਕਦੀ ਕਦੀ ਸੋਚਦਾ ਹੁੰਦਾ ਕਿ ਜੇਕਰ ਜਵਾਕਾਂ ਤੋਂ ਪੁੱਛਿਆ ਜਾਵੇ ਕਿ ਬੰਬੀਹਾ ਕਿਸੇ ਨੇ ਸੁਣਿਆ ਕਿਸੇ ਨੇ ਦੇਖਿਆ ਤਾਂ ਜਵਾਕ ਕੀ ਜਵਾਬ ਦੇਣਗੇ ਜੀ ਕਿ ਬੰਬੀਹਾ ਕੀ ਸ਼ੈ ਕੀ ਬਲਾ ਦਾ ਨਾਮ ਹੈ ਅਤੇ ਇੱਧਰ ਜਿਹੜਾ ਕੱਲ੍ਹ ਦਾ ਮੁੱਦਾ ਇੱਧਰ ਹਾਈਲਾਈਟ ਹੋ ਗਿਆ ਜੀ ਅਤੇ ਸਮਝ ਲਓ ਕਿ ਹਾਈਲਾਈਟ ਹੋ ਗਿਆ ਇੱਧਰ ਸਿਟੀਜ਼ਨਸ਼ਿਪ ਦੇ ਖਾਸ ਤੌਰ 'ਤੇ ਜੋ ਲਾਅ ਚੇਂਜਿਸ ਕੀਤੇ ਗਏ ਨੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਜਿਹੜਾ ਮੁੱਦਾ ਗਰਮ ਹੋ ਗਿਆ ਹੈ ਅਤੇ ਇਸ ਵਗਦੀ ਗੰਗਾ ਦੇ ਵਿੱਚ ਹੁਣ ਸਾਡੇ ਨਿਊਜ਼ੀਲੈਂਡ ਦੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਵੀ ਹੱਥ ਧੋਣ ਨੂੰ ਫਿਰਦੇ ਨੇ ਅਤੇ ਕਹਿੰਦੇ ਨੇ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਕਿਉਂ ਰਹਾਂ ਇਕੱਲੀ ਅਤੇ ਜਿੱਥੇ ਇੱਕ ਪਾਸੇ ਬਾਕੀ ਸਿਆਸੀ ਪਾਰਟੀਆਂ ਵਾਲੇ ਵੀ ਲਾਹਾ ਲੈ ਰਹੇ ਨੇ ਇਮੀਗ੍ਰੈਂਟਸ ਖੇਡ ਕੇ ਅਤੇ ਇੱਧਰ ਅਸੀਂ ਕਿਉਂ ਪਿੱਛੇ ਰਹਿ ਜਾਈਏ ਸੋ ਜਿੱਧਰ ਸਰਕਾਰ ਦੀਆਂ ਆਪਣੀਆਂ ਹੀ ਦੋਨੇ ਸਹਿਯੋਗੀ ਪਾਰਟੀਆਂ ਜਿਨ੍ਹਾਂ ਦੇ ਵਿੱਚ ਕਿ ਆਉਂਦੀ ਹੈ ਜੀ ਐਕਟ ਪਾਰਟੀ ਅਤੇ ਨਾਲ ਹੀ ਨਾਲ ਨਿਊਜ਼ੀਲੈਂਡ ਫਸਟ ਪਾਰਟੀ ਇਹ ਦੋਨੇ ਹੀ ਮਾਈਗ੍ਰੈਂਟ ਖੇਡ ਰਹੇ ਨੇ ਸੋ ਮਾਈਗ੍ਰੈਂਟ ਖੇਡ ਕੇ ਮਜ਼ਾ ਲੈ ਰਹੇ ਨੇ ਅਤੇ ਆਪਣੀਆਂ ਵੋਟਾਂ ਵਧਾ ਰਹੇ ਨੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਸੋਚਿਆ ਕਿ ਮੈਂ ਕਿਉਂ ਪਿੱਛੇ ਰਹਾਂ ਹੁਣ ਤਾਂ ਮੇਰਾ ਇੰਡੀਆ ਦੇ ਨਾਲ ਫਰੀ ਟ੍ਰੇਡ ਐਗਰੀਮੈਂਟ ਹੋ ਹੀ ਗਿਆ ਸੋ ਹੁਣ ਸਾਨੂੰ ਰੋਕਣ ਵਾਲਾ ਕੌਣ ਹੈ ਅਤੇ ਪ੍ਰਧਾਨ ਮੰਤਰੀ ਸਾਹਿਬ ਲਓ ਜੀ ਹੋ ਗਏ ਪੇਸ਼ ਕਹਿੰਦੇ ਨੇ ਮੀਡੀਆ ਦੇ ਸਾਹਮਣੇ ਕਹਿੰਦੇ ਜਿਹੜਾ ਮਾਈਗ੍ਰੈਂਟਸ ਵਾਸਤੇ ਟੈਸਟ ਰੱਖਿਆ ਗਿਆ ਨਾ ਨਿਊਜ਼ੀਲੈਂਡ ਸਿਟੀਜ਼ਨਸ਼ਿਪ ਦਾ ਸੋ ਉਹ 'ਚ ਕਹਿੰਦੇ ਗਲਤ ਕੀ ਹੈ ਕਹਿੰਦੇ ਉਹਦੇ ਵਿੱਚ ਜਿਹੜੇ ਐਪਲੀਕੈਂਟਸ ਨੂੰ ਸਵਾਲ ਹੀ ਤਾਂ ਪੁੱਛੇ ਜਾਣਗੇ ਅਤੇ ਨਾਲੇ ਪਤਾ ਲੱਗੇਗਾ ਕਿ ਉਹ ਨਿਊਜ਼ੀਲੈਂਡ ਦੀਆਂ ਵੈਲਿਊਜ਼ ਦੀ ਕਦਰ ਵੀ ਕਰਦੇ ਨੇ ਕਿ ਨਹੀਂ ਕਦਰ ਕਰਦੇ ਸੋ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੋਂ ਪਹਿਲਾਂ ਤਾਂ ਇਹ ਪੁੱਛਿਆ ਜਾਵੇ ਕਿ ਜੇਕਰ ਤੁਹਾਨੂੰ ਇਸ ਸਭ ਦੀ ਪਹਿਲਾਂ ਵੀ ਜਾਣਕਾਰੀ ਸੀ ਤਾਂ ਫਰੀ ਟ੍ਰੇਡ ਐਗਰੀਮੈਂਟ ਤੋਂ ਪਹਿਲਾਂ ਤਾਂ ਕਿਸੇ ਨੇ ਕੋਈ ਆਪਣੇ ਮੂੰਹ 'ਚੋਂ ਇੱਕ ਵਰਡ ਤੱਕ ਨਹੀਂ ਕੱਢਿਆ ਅਤੇ ਬਾਕੀ ਤੁਹਾਡੀਆਂ ਸਹਿਯੋਗੀ ਪਾਰਟੀਆਂ ਵਾਲੇ ਜ਼ਰੂਰ ਜਿਹੜੇ ਨੇ ਉਹ ਇੱਥੇ ਕੁਛ ਨਾ ਕੁਛ ਖੇਡਾਂ ਜਿਹੜੀਆਂ ਨੇ ਉਹ ਕਰ ਰਹੇ ਸੀਗੇ ਲੇਕਿਨ ਦੂਜੀ ਗੱਲ ਇਹ ਹੈ ਜੀ ਕਿ ਇੱਥੇ ਬਹੁਤ ਸਾਰੇ ਜਿਹੜੇ ਨੇ ਨਾ ਇੱਥੇ ਐਕਟੀਵਿਸਟ ਵੀ ਨੇ ਅਤੇ ਬਹੁਤ ਸਾਰੇ ਜਿਹੜੇ ਇੱਥੇ ਐਕਸਪਰਟਸ ਵੀ ਨੇ ਇਸ ਇੰਡਸਟਰੀ ਦੇ ਉਹਨਾਂ ਨੇ ਵੀ ਇਸ ਦੇ ਉੱਪਰ ਹੁਣ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਨੇ ਅਤੇ ਇਹ ਇੱਕ ਡਿਬੇਟੇਬਲ ਮੁੱਦਾ ਜਿਹੜਾ ਬਣ ਗਿਆ ਸੋ ਕੁਛ ਲੋਕ ਇਸ ਦੇ ਉੱਪਰ ਡਿਬੇਟ ਕਰ ਰਹੇ ਨੇ ਕੁਛ ਲੋਕ ਕਹਿ ਰਹੇ ਨੇ ਇਹ ਠੀਕ ਹੈ ਕੁਛ ਲੋਕ ਕਹਿ ਰਹੇ ਨੇ ਕਿ ਇਹ ਠੀਕ ਨਹੀਂ ਹੈ ਸੋ ਜਿਹੜੇ ਕਿ ਠੀਕ ਕਹਿ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਰਕਾਰ ਨੂੰ ਜਾਂ ਸਰਕਾਰ ਦੇ ਬਿਆਨਾਂ ਨੂੰ ਪਸੰਦ ਕਰਦੇ ਨੇ ਜਾਂ ਕੁਛ ਲੋਕਾਂ ਦੀ ਆਪਣੀ ਓਪੀਨੀਅਨ ਵੀ ਹੋ ਸਕਦੀ ਹੈ ਉਹ ਕਹਿੰਦੇ ਨੇ ਕਿ ਹਾਂ ਇਹ ਠੀਕ ਹੈ ਜੀ ਕਿ ਨਿਊਜ਼ੀਲੈਂਡ ਦੀਆਂ ਵੈਲਿਊਜ਼ ਦੀ ਅਤੇ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ ਨਾ ਕਿ ਜਿਹੜਾ ਬਿੱਲ ਆਫ ਰਾਈਟਸ ਕੀ ਹੈ ਕ੍ਰਿਮੀਨਲ ਅਫੈਂਸ ਨਿਊਜ਼ੀਲੈਂਡ ਦੇ ਕੀ ਨੇ ਕਿ ਵੋਟਿੰਗ ਰਾਈਟਸ ਨਿਊਜ਼ੀਲੈਂਡ ਦੇ ਕੀ ਨੇ ਗੌਰਮੈਂਟ ਦੀ ਸਟਰਕਚਰ ਨਿਊਜ਼ੀਲੈਂਡ ਦੀ ਕਿਹੋ ਜਿਹੀ ਹੈ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਹੈ ਨਾ ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਬਣਨ ਜਾ ਰਹੇ ਨੇ ਉਹਨਾਂ ਨੂੰ ਥੋੜ੍ਹੀ ਨਿਊਜ਼ੀਲੈਂਡ ਦੀ ਵੈਲਿਊਜ਼ ਦੀ ਸਮਝ ਹੋਣੀ ਚਾਹੀਦੀ ਹੈ ਨਾ ਸੋ ਗੱਲ ਵੀ ਉਹਨਾਂ ਦੀ ਸਹੀ ਹੈ ਹਾਂਜੀ ਬਿਲਕੁਲ ਪ੍ਰਧਾਨ ਮੰਤਰੀ ਸਾਹਿਬ ਇਹੋ ਕਹਿੰਦੇ ਨੇ ਕਿ ਨਿਊਜ਼ੀਲੈਂਡ ਦੀ ਜਿਹੜੀ ਵੈਲਿਊਜ਼ ਦੀ ਸਮਝ ਹੋਣੀ ਚਾਹੀਦੀ ਉਹਨਾਂ ਨੂੰ ਲੇਕਿਨ ਜਿਹੜੇ ਇੱਥੇ ਇੱਕ ਦੂਜਾ ਪੱਖ ਵੀ ਸਾਹਮਣੇ ਆ ਰਿਹਾ ਹੈ ਸੋ ਇਹਦੇ ਵਿੱਚ ਕਈ ਇੰਡਸਟਰੀ ਦੇ ਜਿਹੜੇ ਆਲਰੇਡੀ ਇਸ ਦੇ ਵਿੱਚ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਉਹ ਲੋਕ ਜਾਂ ਕੁਛ ਹੋਰ ਬੁੱਧੀਜੀਵੀ ਲੋਕ ਉਹ ਵੀ ਹੁਣ ਇਸ ਦੇ ਵਿੱਚ ਉਹਨਾਂ ਨੇ ਵੀ ਆਪਣੀ ਓਪੀਨੀਅਨ ਦੇਣੀ ਸ਼ੁਰੂ ਕੀਤੀ ਹੈ ਸੋ ਇਹ ਲੋਕ ਕਹਿੰਦੇ ਨੇ ਕਿ ਇਟਸ ਅ ਸਲਿਊਸ਼ਨ ਵਿਦਆਊਟ ਅ ਪ੍ਰੋਬਲਮ ਕਹਿੰਦੇ ਕਿ ਅਸੀਂ ਸਲਿਊਸ਼ਨ ਪ੍ਰੋਵਾਈਡ ਕਰ ਰਹੇ ਹਾਂ ਲੇਕਿਨ ਪ੍ਰੋਬਲਮ ਤਾਂ ਕਿਤੇ ਹੈ ਹੀ ਨਹੀਂ ਕੋਈ ਇਹੋ ਜਿਹੀ ਪ੍ਰੋਬਲਮ ਹੈ ਥੋੜ੍ਹੀ ਹੈ ਕੋਈ ਇਹੋ ਜਿਹੀ ਅਰਜੈਂਸੀ ਥੋੜ੍ਹੀ ਕ੍ਰੀਏਟ ਹੋ ਗਈ ਹੈ ਕਿ ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਯਾਰ ਨਿਊਜ਼ੀਲੈਂਡ ਦੀਆਂ ਵੈਲਿਊਜ਼ ਉਹ ਕਿਸੇ ਨੂੰ ਪਤਾ ਨਹੀਂ ਲੱਗਾ ਨਿਊਜ਼ੀਲੈਂਡ ਦੀਆਂ ਵੈਲਿਊਜ਼ ਕੀ ਨੇ ਜਿੰਨੇ ਬੰਦੇ ਇੱਥੇ ਰਹੀ ਜਾ ਰਹੇ ਨੇ ਨਿਊਜ਼ੀਲੈਂਡ ਦੀਆਂ ਵੈਲਿਊਜ਼ ਤੋਂ ਬਿਨਾਂ ਹੀ ਰਹੀ ਜਾ ਰਹੇ ਨੇ ਇਹੋ ਜਿਹੀ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਲੇਕਿਨ ਅਸੀਂ ਪਹਿਲਾਂ ਹੀ ਉਹਨਾਂ ਨੂੰ ਸਲਿਊਸ਼ਨ ਪ੍ਰੋਵਾਈਡ ਜਿਹੜਾ ਕਰਨ ਦੇ ਰਹੇ ਹਾਂ ਕਿ ਇਹ ਸਲਿਊਸ਼ਨ ਹੈ ਜੀ ਇਹ ਸਲਿਊਸ਼ਨ ਹੈ ਜੀ ਸੋ ਇਹ ਅਸੀਂ ਟੈਸਟ ਲਵਾਂਗੇ ਅਤੇ ਇਸ ਦੇ ਨਾਲ ਜਿਹੜਾ ਨਿਊਜ਼ੀਲੈਂਡ ਦੀਆਂ ਵੈਲਿਊਜ਼ ਜਿਹੜੀਆਂ ਲੋਕਾਂ ਨੂੰ ਪਤਾ ਚੱਲ ਜਾਣਗੀਆਂ ਸੋ ਇਹ ਇਸ ਦਾ ਇੱਕ ਸਲਿਊਸ਼ਨ ਹੈ ਲੇਕਿਨ ਪ੍ਰੋਬਲਮ ਕਿੱਥੇ ਹੈ ਪ੍ਰੋਬਲਮ ਤਾਂ ਹੈ ਹੀ ਨਹੀਂ ਸੋ ਜਿਹੜਾ ਵੀ ਬਸ਼ਿੰਦਾ ਨਿਊਜ਼ੀਲੈਂਡ ਦੇ ਵਿੱਚ ਆਲਰੇਡੀ ਰਹਿ ਰਿਹਾ ਹੈ ਸਿਟੀਜ਼ਨ ਦੇ ਤੌਰ 'ਤੇ ਜਾਂ ਫਿਰ ਰੈਜ਼ੀਡੈਂਟ ਦੇ ਤੌਰ 'ਤੇ ਉਹਨਾਂ ਨੂੰ ਆਲਰੇਡੀ ਹੀ ਨਿਊਜ਼ੀਲੈਂਡ ਦੀਆਂ ਕਦਰਾਂ ਕੀਮਤਾਂ ਵੈਲਿਊਜ਼ ਦੀ ਸਮਝ ਹੈ ਸੋ ਉਹ ਇਸ ਸਿਸਟਮ ਦੇ ਵਿੱਚ ਰਚੇ ਮਿਚੇ ਹੋਏ ਨੇ ਉਹ ਟੈਕਸ ਪੇ ਕਰਦੇ ਨੇ ਉਹ ਇੱਥੇ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਉਹ ਇੱਕ ਕਹਿ ਲਓ ਕਿ ਜ਼ਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਫਰਜ਼ ਆਲਰੇਡੀ ਹੀ ਨਿਭਾ ਰਹੇ ਨੇ ਸੋ ਜੇਕਰ ਕੋਈ ਬੰਦਾ ਆਪਣੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾ ਰਿਹਾ ਹੈ ਸੋ ਕੀ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਨੂੰ ਨਿਊਜ਼ੀਲੈਂਡ ਦੀ ਵੈਲਿਊ ਦੀ ਆਲਰੇਡੀ ਸਮਝ ਹੈ ਸੋ ਜੇਕਰ ਉਹਨਾਂ ਨੂੰ ਨਿਊਜ਼ੀਲੈਂਡ ਦੀ ਵੈਲਿਊ ਦੀ ਆਲਰੇਡੀ ਸਮਝ ਹੈ ਤਾਂ ਫਿਰ ਇਹ ਸਭ ਕੁਝ ਅਨਨੈਸੈਸਰੀ ਜਿਹੜੇ ਕੰਮ ਨੇ ਸੋ ਇਹਨਾਂ ਨੂੰ ਕਰਨ ਦਾ ਕੀ ਫਾਇਦਾ ਹੈ ਸੋ ਗੱਲ ਜਿਹੜੀ ਮੁੱਕਦੀ ਇੱਥੇ ਇਹ ਹੈ ਜੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਸਿਟੀਜ਼ਨ ਹੋਏ ਨੇ ਇਸ ਟੈਸਟ ਤੋਂ ਪਹਿਲਾਂ ਵੀ ਹੋਏ ਨੇ ਔਰ ਅੱਜ ਤੋਂ ਪਹਿਲਾਂ ਜਿਹੜਾ ਉਸ ਕਦੇ ਕੋਈ ਟੈਸਟ ਹੈ ਵੀ ਨਹੀਂ ਸੀਗੇ 2027 ਤੋਂ ਜਿਹੜਾ ਟੈਸਟ ਦੀ ਸ਼ੁਰੂਆਤ ਹੋਣੀ ਹੈ ਸੋ ਜਿਹੜੀ ਮਿਡ ਆਫ 2027 ਅਸੀਂ ਜੇਕਰ ਕਹਿ ਲਈਏ ਸੋ ਗੱਲ ਇੱਥੇ ਇਹੀ ਆ ਜਾਂਦੀ ਹੈ ਜੀ ਕਿ ਜਿਹੜੇ ਲੋਕ ਇਸ ਤੋਂ ਪਹਿਲਾਂ ਵੀ ਸਿਟੀਜ਼ਨ ਬਣੇ ਨੇ ਜਾਂ ਰੈਜੀਡੈਂਟ ਨਿਊਜ਼ੀਲੈਂਡ ਦੇ ਹੈਗੇ ਨੇ ਉਹ ਆਲਰੇਡੀ ਹੀ ਨਿਊਜ਼ੀਲੈਂਡ ਦੀਆਂ ਕਦਰਾਂ ਕੀਮਤਾਂ ਦੇ ਨਾਲ ਰਚੇ ਮਿਚੇ ਹੋਏ ਨੇ। ਲੇਕਿਨ ਕਿਉਂਕਿ ਹੁਣ ਇਹ ਇਲੈਕਸ਼ਨ ਜੀਅਰ ਹੈ ਔਰ ਸਰਕਾਰ ਕੈਸ਼ ਕਰਨਾ ਚਾਹੁੰਦੀ ਹੈ, ਇਸ ਵਕਤ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਕਿ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਦੇ ਵੱਲੋਂ ਖੁਦ ਹੀ ਜਿਹੜਾ ਬਣਾਇਆ ਹੋਇਆ ਹੈ ਅਤੇ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਖੁਦ ਹੀ ਜਿਹੜੇ ਇਸਦਾ ਵੱਡੇ ਪੱਧਰ 'ਤੇ ਲਾਹਾ ਜਿਹੜਾ ਲੈਣ ਦੀ ਕੋਸ਼ਿਸ਼ ਵਿੱਚ ਨੇ, ਫਰਾਕ ਵਿੱਚ ਨੇ ਕਿ ਲੋਕਾਂ ਨੂੰ ਵੱਡੇ ਵੋਟ ਬੈਂਕ ਨੂੰ ਉਕਸਾਇਆ ਜਾ ਸਕੇ ਕਿ ਦੇਖੋ ਜੀ ਅਸੀਂ ਤਾਂ ਜਿਹੜਾ ਸਾਰੇ ਸਿਸਟਮ ਦਾ ਭੱਠਾ ਬਿਠਾਉਣ ਵਾਲੇ ਹੀ ਮਾਈਗ੍ਰੈਂਟਸ ਨੇ ਅਤੇ ਨਿਊਜ਼ੀਲੈਂਡ ਦੇ ਸਾਰੇ ਸਿਸਟਮ ਦਾ ਜਿਹੜਾ ਬੇੜਾ ਕਬਾੜਾ ਜਿਹੜਾ ਗਰ ਕੀਤਾ ਉਹ ਮਾਈਗ੍ਰੈਂਟਸ ਨੇ ਕੀਤਾ ਅਤੇ ਅਸੀਂ ਮਾਈਗ੍ਰੈਂਟਸ 'ਤੇ ਕਰ ਦਿੱਤੀ ਬਹੁਤ ਜ਼ਿਆਦਾ ਸਖਤੀ ਅਤੇ ਅਸੀਂ ਓਵਰ ਸਟੇ ਵੀ ਜਿਹੜੇ ਆ ਉਹਨਾਂ ਲਈ ਵੀ ਜਿਹੜੇ ਸਖਤ ਕਾਨੂੰਨ ਲੈ ਆਏ ਹਾਂ, ਇਮੀਗ੍ਰੇਸ਼ਨ ਦੇ ਵੀ ਅਸੀਂ ਸਖਤ ਕਾਨੂੰਨ ਲੈ ਆਏ ਹਾਂ ਅਤੇ ਜਿਹੜੇ ਇੱਥੇ ਰਹਿ ਰਹੇ ਨੇ ਨਾ ਪੀਸਫੁਲੀ ਅਤੇ ਜਿਹੜੇ ਲੀਗਲੀ ਰਹਿ ਰਹੇ ਨੇ ਅਸੀਂ ਉਹਨਾਂ ਵਾਸਤੇ ਵੀ ਸਖਤ ਕਾਨੂੰਨ ਲਾਏ ਹਾਂ। ਦੇਖੋ ਜੀ ਜਿਹੜੇ ਹੁਣ ਇੱਥੇ ਪਰਮਾਨੈਂਟ ਰੈਜੀਡੈਂਟ ਨੇ, ਨਿਊਜ਼ੀਲੈਂਡ ਦੇ ਰੈਜੀਡੈਂਟ ਬਣ ਕੇ ਰਹਿ ਰਹੇ ਨੇ, ਸੋ ਇੱਕ ਅੱਛੇ ਬੱਚੇ ਵਾਂਗੂ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਾਂਗੂ ਆਪਣੀ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਨਿਭਾ ਰਹੇ ਨੇ ਪਿਛਲੇ ਪੰਜ ਸਾਲਾਂ ਤੋਂ, ਅਸੀਂ ਉਹਨਾਂ ਦੇ ਉੱਪਰ ਵੀ ਸਖਤੀ ਕਰ ਦਿੱਤੀ ਹੈ, ਅਸੀਂ ਉਹਨਾਂ ਦੇ ਲਈ ਵੀ ਸਖਤ ਕਾਨੂੰਨ ਲੈ ਆਏ ਹਾਂ ਅਤੇ ਉਹਨਾਂ ਨੂੰ ਵੀ ਜਿਹੜਾ ਸਿਟੀਜ਼ਨਸ਼ਿਪ ਟੈਸਟ ਦੇ ਵਿੱਚ ਹੁਣ ਲੰਘਣਾ ਪਵੇਗਾ। ਦੇਖੋ ਜੀ ਅਸੀਂ ਬਹੁਤ ਜਿਹੜਾ ਮਾਈਗ੍ਰੈਂਟਸ ਦੇ ਉੱਪਰ ਸਖਤੀ ਕਰ ਦਿੱਤੀ ਹੈ। ਸੋ ਇਹ ਵਗਦੀ ਗੰਗਾ ਦੇ ਵਿੱਚ ਹੁਣ ਹੱਥ ਧੋਣ ਨੈਸ਼ਨਲ ਪਾਰਟੀ ਵੀ ਆ ਗਈ ਹੈ। ਅਨਫੋਰਚੁਨੇਟਲੀ ਨੈਸ਼ਨਲ ਪਾਰਟੀ ਦੇ ਨਾਲ ਜਿਹੜੀ ਐਕਟ ਪਾਰਟੀ ਹੈ ਅਤੇ ਨਿਊਜ਼ੀਲੈਂਡ ਫਸਟ ਪਾਰਟੀ ਹੈ, ਇਹ ਸਾਰੇ ਹੀ ਜਿਹੜੇ ਨੇ ਇਸ ਵਕਤ ਮਾਈਗ੍ਰੈਂਟ ਮਾਈਗ੍ਰੈਂਟ ਦੀ ਖੇਡ ਖੇਡ ਕੇ ਅਤੇ ਮਾਈਗ੍ਰੈਂਟਸ ਦੇ ਜਿਹੜੇ ਅਨਨੈਸੈਸਰੀਲੀ ਜਿਹੜੀ ਕੋਈ ਪ੍ਰੋਬਲਮ ਹੈ ਵੀ ਨਹੀਂ ਉਸ ਨੂੰ ਪ੍ਰੋਬਲਮ ਦਿਖਾ ਕੇ ਅਤੇ ਉਸ ਦਾ ਲਾਹਾ ਜਿਹੜਾ ਉਹ ਵੋਟਾਂ ਦੇ ਰਾਹੀਂ ਜਿਹੜਾ ਖੱਟਣਾ ਚਾਹੁੰਦੇ ਨੇ। ਸੋ ਇਹੀ ਕੁਛ ਚੱਲ ਰਿਹਾ ਜੀ, ਇੱਥੇ ਵੀ ਸਿਆਸਤ ਦੀ ਜਿਹੜੀ ਹੈ ਉਹ ਬੜੀ ਗੇਮ ਚੱਲ ਰਹੀ ਹੈ। ਸੋ ਇੱਥੇ ਵੀ ਜਿਹੜੀ ਸਿਆਸਤ ਦੀ ਇਹੀ ਗੇਮ ਪਈ ਹੋਈ ਹੈ, ਇਹ ਸਾਰੇ ਹੀ ਮਾਈਗ੍ਰੈਂਟ ਮਾਈਗ੍ਰੈਂਟ ਜਿਹੜਾ ਖੇਡ ਰਹੇ ਨੇ। ਸੋ ਇੱਕ ਪਾਸੇ ਜਿਹੜੀ ਗੇਮ ਜਿਹੜੀ ਸ਼ੁਰੂ ਕੀਤੀ ਗਈ ਸੀਗੀ ਨਿਊਜ਼ੀਲੈਂਡ ਫਸਟ ਪਾਰਟੀ ਦੇ ਵੱਲੋਂ, ਕਿਉਂਕਿ ਨਿਊਜ਼ੀਲੈਂਡ ਫਸਟ ਪਾਰਟੀ ਹਮੇਸ਼ਾ ਹੀ ਐਂਟੀ ਇਮੀਗ੍ਰੇਸ਼ਨ ਦਾ ਅਤੇ ਮਾਈਗ੍ਰੈਂਟਸ ਦਾ ਜਿਹੜਾ ਹੈ ਉਹ ਅਲਾਪ ਜਿਹੜਾ ਪਹਿਲਾਂ ਵੀ ਜਿਹੜਾ ਲਾਉਂਦੀ ਰਹੀ ਹੈ, ਅਤੇ ਉਸ ਤੋਂ ਬਾਅਦ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਵਾਸਤੇ ਜਿਹੜਾ ਡੇਵਿਡ ਸੀਮੋਰ ਸਾਹਿਬ ਵੀ ਆ ਗਏ। ਸੋ ਉਹਨਾਂ ਨੇ ਵੀ ਜਿਹੜਾ ਪਿਛਲੇ ਦੋ ਤਿੰਨ ਦਿਨਾਂ ਤੋਂ ਜੋ ਸਟੇਟਮੈਂਟਸ ਦਿੱਤੀਆਂ ਨੇ ਨਾ, ਸੋ ਉਹ ਬਹੁਤ ਮੰਦਭਾਗੀਆਂ ਨੇ। ਸੋ ਉਹਨਾਂ ਨੇ ਖਾਸ ਤੌਰ 'ਤੇ ਜੋ ਪਾਪਾ ਟੋਇਟੋਏ ਦਾ ਜਿਹੜਾ ਪੋਲੀਟੀਕਲ ਜੋ ਇਲੈਕਸ਼ਨ ਰਿਜ਼ਲਟ ਆਏ ਨੇ, ਜਿਹੜੇ ਖਾਸ ਤੌਰ 'ਤੇ ਹਾਲ ਹੀ ਦੇ ਵਿੱਚ ਜਿਹੜੀਆਂ ਬੋਰਡ ਦੀਆਂ ਜਿਹੜੀ ਲੋਕਲ ਬੋਰਡ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, ਉਸ ਦੇ ਉੱਪਰ ਵੀ ਉਹਨਾਂ ਨੇ ਆਪਣੀ ਜਿਹੜੀ ਟਿੱਪਣੀ ਕੀਤੀ ਹੈ ਕਿ ਜਿਹੜਾ ਉਸ ਦੇ ਵਿੱਚ ਵੀ ਉਹਨਾਂ ਨੇ ਕਰਪਟ ਵਰਡ ਜਿਹੜਾ ਯੂਜ਼ ਕੀਤਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਕਿਤੇ ਨਾ ਕਿਤੇ ਜਿਹੜਾ ਹਰ ਪਾਸਿਓਂ ਹੀ ਭਾਰਤੀ ਕਮਿਊਨਿਟੀ ਨੂੰ ਅਤੇ ਮਾਈਗ੍ਰੈਂਟਸ ਨੂੰ ਜਿਹੜਾ ਉਹ ਟਾਰਗੇਟ ਕਰਨ ਦੀ ਜਿਹੜੀ ਇਹ ਲੋਕ ਕੋਸ਼ਿਸ਼ ਕਰ ਰਹੇ ਨੇ, ਕਵਾਇਦ ਦੇ ਵਿੱਚ ਨੇ, ਅਤੇ ਇਹ ਇਸੇ ਹੀ ਕਵਾਇਦ ਦੇ ਵਿੱਚ ਨੇ ਕਿ ਭਾਰਤੀ ਲੋਕਾਂ ਨੂੰ ਜਾਂ ਮਾਈਗ੍ਰੈਂਟਸ ਨੂੰ ਜਾਂ ਇਮੀਗ੍ਰੈਂਟਸ ਨੂੰ ਜਿਹੜਾ ਕਿਸੇ ਤਰੀਕੇ ਨਾਲ ਵੀ ਬਦਨਾਮ ਕਰ ਲਓ ਕਿਉਂਕਿ ਇਹਨਾਂ ਨੇ ਕਿਹੜਾ ਕੁਝ ਬੋਲਣਾ, ਅਤੇ ਆਪਣਾ ਇਸ ਨੂੰ ਵੋਟਾਂ ਦੇ ਵਿੱਚ ਕਨਵਰਟ ਕਰ ਲਓ। ਜਿਹੜਾ ਸਾਡਾ ਵੱਡਾ ਵੋਟ ਬੈਂਕ ਹੈ ਬਸ ਉਹ ਨਹੀਂ ਟੁੱਟਣਾ ਚਾਹੀਦਾ, ਉਹਨਾਂ ਦੀ ਵੋਟ ਸਾਨੂੰ ਜਿਹੜੀ ਮਿਲਣੀ ਚਾਹੀਦੀ ਹੈ। ਖੁਸ਼ ਹੋ ਕੇ ਸਾਨੂੰ ਵੋਟਾਂ ਪਾ ਦੇਣ ਕਿ ਵਾਹ ਜੀ ਵਾਹ ਇਹ ਤਾਂ ਬੜਾ ਜੀ ਇਹਨਾਂ ਨੇ ਐਂਟੀ ਇਮੀਗ੍ਰੇਸ਼ਨ ਸਟੈਂਸ ਲੈ ਲਿਆ ਅਤੇ ਹੁਣ ਸਾਨੂੰ ਸਾਡੀਆਂ ਵੋਟਾਂ ਪੱਕੀਆਂ। ਸੋ ਇਹੀ ਚੱਕਰ ਹੈ ਜੀ, ਬਸ ਇਹੀ ਰਾਗ ਲਾਪੇ ਜਾ ਰਹੇ ਨੇ ਅਤੇ ਇਹੀ ਖੇਡ ਜਿਹੜੀ ਉਹ ਖੇਡੀ ਜਾ ਰਹੀ ਹੈ। ਸੋ ਬਾਕੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ, ਤੁਸੀਂ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਡੇ ਨਾਲ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ, ਅਤੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਵਟਸਐਪ ਦੇ ਰਾਹੀਂ ਵੀ ਸਾਂਝੇ ਕਰ ਸਕਦੇ ਹੋ, ਆਪਣੇ ਸਾਨੂੰ ਸੰਦੇਸ਼ ਭੇਜ ਕੇ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਜੋ ਕੁਛ ਵੀ ਇਹ ਡਰਾਮਾ ਹੈ ਇਸ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ। ਸਾਡਾ ਵਟਸਐਪ ਨੰਬਰ 0224799270 ਹੈ।

0: यस, मैं जीत गया।
1: वाह बेटा, फोन ते ता बहुत फास्ट है, पर दस 18+7+13 यही ता मुश्किल है। स्क्रीन तो अख नहीं हटदी, पर पढ़ाई वेले ध्यान नहीं टिकदा।
2: साडा भी यही हाल सी, फिर असी SIP अबेकस ज्वाइन करवाया। बेटा दस 24+58+93+76
0: 251
1: वाह, इन्नी छेती।
3: SIP अबेकस नाल बच्चियां दा फोकस, कंसंट्रेशन ते मेंटल मैथ स्पीड स्ट्रांग हुंदा है। पापा टोयोटा विच SIP अबेकस दा 10वां न्यूजीलैंड सेंटर खोल रहा है। फ्री ट्रायल क्लासेस 2-3 मई 2026। कॉल करो 09977-9967। नंबर एक बार फिर तो नोट करो 09977-9967। फोन तो दूर, SIP अबेकस जरूर।
4: की तुसी इमिग्रेशन दे किसे मसले दा हल चाहने हो?
5: की तोड़ा वीजा बार बार रिफ्यूज हो रहे?
4: तां फिर आज ही मिलो Zenith Immigration Solutions नू।
6: सुखप्रीत कौर, लाइसेंस्ड इमिग्रेशन एडवाइजर, Zenith Immigration Solutions, न्यूजीलैंड रेजिडेंस, स्टडी वीजा, वर्क वीजा या डेपोटेशन, सेक्शन 61, मिनिस्ट्रियल या ट्रिब्यूनल अपील। कॉल 211-825-718,
4: 211-825-718,
7: या फिर विजिट करो लेवल 1-706 ग्रेट साउथ रोड, पेनरोज, ऑकलैंड।
4: विस्टर वास्ते कार पार्क अवेलेबल है।
8: ਕੀ ਸਾਡੀ ਨਿਊਜ਼ੀਲੈਂਡ ਪੁਲਿਸ ਜਿਹੜੀ ਹੈ ਉਹ ਫੋਨਾਂ ਦੇ ਵਿੱਚ ਅਸ਼ਲੀਲ ਸਮੱਗਰੀ ਜਿਹੜੀ ਹੈ ਉਸ ਨੂੰ ਦੇਖਣ ਦੀ ਆਦੀ ਹੋ ਚੁੱਕੀ ਹੈ? ਹਾਂਜੀ ਬਿਲਕੁਲ, ਇਹ ਸਵਾਲ ਮੈਂ ਨਹੀਂ ਪੁੱਛ ਰਿਹਾ, ਇਹ ਸਵਾਲ ਜਿਹੜਾ ਹੈ ਉਹ ਮੀਡੀਆ ਪੁੱਛ ਰਿਹਾ ਜੀ। ਇੱਥੇ ਜਿਹੜੇ ਵਾਰ ਵਾਰ ਜਿਹੜੇ ਅਜਿਹੇ ਕੇਸ ਜਿਹੜੇ ਨੇ ਆ ਰਹੇ ਨੇ ਨਿਊਜ਼ੀਲੈਂਡ ਪੁਲਿਸ ਦੇ ਜਿਹੜੀ ਹੈ ਉਹ ਕਾਰਜਸ਼ੈਲੀ ਦੇ ਉੱਪਰ ਜਿਹੜੇ ਸਵਾਲ ਖੜ੍ਹੇ ਕਰਦੇ ਨੇ ਨਿਊਜ਼ੀਲੈਂਡ ਪੁਲਿਸ ਕੀ ਅਸ਼ਲੀਲ ਸਮੱਗਰੀ ਜਿਹੜੀ ਹੈ ਉਹ ਉਸ ਨੂੰ ਆਪਣੇ ਫਿਲ ਜਿਹੜੀ ਹੈ ਮੋਬਾਈਲ ਫੋਨਾਂ ਦੇ ਵਿੱਚ ਜਾਂ ਆਪਣੇ ਡਿਵਾਈਸਿਸ ਦੇ ਵਿੱਚ ਦੇਖਣ ਦੀ ਕੀ ਆਦੀ ਹੋ ਚੁੱਕੀ ਹੈ? ਸੋ ਇਹ ਇੱਕ ਵਾਰ ਨਹੀਂ, ਵਾਰ ਵਾਰ ਜਿਹੜਾ ਇਹ ਸਵਾਲ ਜਿਹੜਾ ਉੱਠਦਾ ਰਿਹਾ, ਕਿਉਂਕਿ ਇਹਦੇ ਵਿੱਚ ਜਿਹੜਾ ਵੱਡੇ ਅਫਸਰਾਂ ਤੋਂ ਲੈ ਕੇ ਨਵੇਂ ਰਿਕਰੂਟ ਤੱਕ ਸਾਰਿਆਂ ਦੇ ਉੱਪਰ ਹੀ ਜਿਹੜੇ ਉਹ ਪ੍ਰਸ਼ਨ ਜਿਹੜੇ ਨੇ ਉਹ ਕੀਤੇ ਗਏ ਨੇ। ਸੋ ਜੇਕਰ ਪੁਲਿਸ ਦੇ ਅਸੀਂ ਡਿਪਟੀ ਕਮਿਸ਼ਨਰ ਦੀ ਗੱਲ ਕਰ ਲਈਏ, ਸੋ ਇਹਨਾਂ ਦੇ ਉੱਪਰ ਵੀ ਜਿਹੜੇ ਐਕਸ ਡਿਪਟੀ ਕਮਿਸ਼ਨਰ ਨੇ ਸਾਡੇ, ਸੋ ਇਹਨਾਂ ਦੀ ਵੀ ਜੇਕਰ ਗੱਲ ਕਰ ਲਈਏ, ਜਿਸ ਮਸਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਦੋਸ਼ੀ ਠਹਿਰਾਇਆ ਗਿਆ, ਜਿਸ ਮਸਲੇ ਦੇ ਉੱਪਰ ਮੈਕੇਨਨ ਸਾਹਿਬ ਦੇ ਉੱਪਰ ਜਿਹੜਾ ਦੋਸ਼ ਆਇਦ ਹੋਏ ਔਰ ਉਹਨਾਂ ਨੂੰ ਸਜ਼ਾ ਮਿਲੀ ਔਰ ਉਹਨਾਂ ਨੂੰ ਆਪਣਾ ਇਹ ਪੁਲਿਸ ਦਾ ਐਡਾ ਵੱਡਾ ਜਿਹੜਾ ਰੋਲ ਹੈ ਡਿਪਟੀ ਕਮਿਸ਼ਨਰ ਦਾ ਉਹ ਉਹਨਾਂ ਨੂੰ ਗਵਾਉਣਾ ਪਿਆ, ਉਹ ਵੀ ਇਹੀ ਕੇਸ ਸੀਗੇ। ਉਸ ਤੋਂ ਉਪਰੰਤ ਉਸ ਤੋਂ ਬਾਅਦ ਵੀ ਕਈ ਜਿਹੜੇ ਨੇ ਅਜਿਹੇ ਕੇਸ ਹੋਰ ਵੀ ਸਾਹਮਣੇ ਆਏ ਔਰ ਇੱਕ ਤਾਜ਼ਾ ਕੇਸ ਜਿਹੜਾ ਹੋਰ ਸਾਹਮਣੇ ਆਇਆ, ਇਸ ਦੇ ਵਿੱਚ ਦੋ ਨਵੇਂ ਰਿਕਰੂਟ ਨੇ। ਸੋ ਇਹ ਦੋ ਨਵੇਂ ਰਿਕਰੂਟ ਨੇ, ਸੋ ਇਹਨਾਂ ਨੇ ਕੁਛ ਫੋਨ ਦੇ ਉੱਪਰ ਇਹਨਾਂ ਦੇ ਵੀ ਅਜਿਹੀ ਅਸ਼ਲੀਲ ਸਮੱਗਰੀ ਜਿਹੜੀ ਆ ਦੇਖਦੇ ਹੋਏ ਜਿਹੜੀ ਆ ਇਹਨਾਂ ਦੇ ਉੱਪਰ ਵੀ ਜਿਹੜੇ ਇਹ ਚਾਰਜਿਸ ਜਿਹੜੇ ਨੇ ਇਹ ਲੱਗੇ ਨੇ। ਸੋ ਇਹਨਾਂ ਦੇ ਉੱਪਰ ਵੀ ਹੁਣ ਜਿਹੜੀ ਇਨਕੁਆਇਰੀ ਜਿਹੜੀ ਹੈ ਹੋਣ ਜਾ ਰਹੀ ਹੈ। ਇਹ ਬਿਲਕੁਲ ਦੋ ਨਵੇਂ ਰਿਕਰੂਟ ਸੀਗੇ, ਸੋ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਨਵੇਂ ਫਸੇ ਨੇ। ਸੋ ਇਹ ਇੱਕ ਵਾਰ ਨਹੀਂ, ਇਹ ਵਾਰ ਵਾਰ ਜਿਹੜਾ ਇਹ ਮਸਲਾ ਜਿਹੜਾ ਪੁਲਿਸ ਦੇ ਵੱਲੋਂ ਜਿਹੜਾ ਉਹ ਪੁਲਿਸ ਦੇ ਜਿਹੜੇ ਸਟਾਫ ਦੇ ਵੱਲੋਂ ਜਿਹੜੇ ਅਜਿਹੇ ਕਾਰਜ ਕਰਨ ਦਾ ਜਿਹੜਾ ਇਹ ਵਾਰ ਵਾਰ ਸਾਹਮਣੇ ਆਉਂਦਾ ਰਿਹਾ ਹੈ ਔਰ ਹਾਲੇ ਤੱਕ ਜਿਹੜਾ ਆਈ ਜਾ ਰਿਹਾ। ਸੋ ਕੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਅਨੁਸ਼ਾਸਨਹੀਣਤਾ ਦੀ ਘਾਟ ਹੈ ਜਾਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਇੱਥੇ ਜਿਹੜੀਆਂ ਇਹ ਚੀਜ਼ਾਂ ਪਹਿਲਾਂ ਕਲੀਅਰ ਨਹੀਂ ਕੀਤੀਆਂ ਜਾਂਦੀਆਂ ਰਿਕਰੂਟਸ ਨੂੰ, ਸਟਾਫ ਨੂੰ ਅਤੇ ਅਫਸਰਾਂ ਨੂੰ, ਕਿ ਬਾਅਦ ਵਿੱਚ ਜਿਹੜੀਆਂ ਅਜਿਹੀਆਂ ਬਦਨਾਮੀ ਦਾ ਸਬੱਬ ਜਿਹੜੀਆਂ ਨੇ ਬਣਦੀਆਂ ਨੇ ਔਰ ਮੀਡੀਆ ਦੇ ਵਿੱਚ ਵਾਰ ਵਾਰ ਜਦੋਂ ਇਹ ਸੁਰਖੀਆਂ ਆਉਂਦੀਆਂ ਨੇ ਤਾਂ ਲੋਕਾਂ ਦੇ ਵਿੱਚ ਭਰੋਸੇਯੋਗਤਾ ਘੱਟਦੀ ਹੈ ਪੁਲਿਸ ਦੀ। ਲੋਕ ਜਿਹੜੇ ਆ ਉਹ ਪੁਲਿਸ ਨੂੰ ਜਿੱਥੇ ਕਿ ਆਪਣੇ ਸਾਥੀ ਦੇ ਤੌਰ 'ਤੇ ਦੇਖਣਾ ਹੁੰਦਾ ਹੈ ਲੋਕਾਂ ਨੇ, ਸੋ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜੀ ਪੁਲਿਸ ਦੀ ਇਮੇਜ ਜਿਹੜੀ ਚੰਗੀ ਰਹਿਣੀ ਜਿਹੜੀ ਬਹੁਤ ਜ਼ਰੂਰੀ ਹੈ। ਜਦੋਂ ਪੁਲਿਸ ਦੀ ਇਮੇਜ ਜਿਹੜੀ ਹੈ ਉਹ ਇਸ ਤਰ੍ਹਾਂ ਡਾਊਨ ਹੋਣੀ ਸ਼ੁਰੂ ਹੁੰਦੀ ਹੈ ਤਾਂ ਲੋਕਾਂ ਦੀ ਭਰੋਸੇਯੋਗਤਾ ਜਿਹੜੀ ਹੈ ਉਹ ਵੀ ਡੈਫੀਨੇਟਲੀ ਜਿਹੜੀ ਉਹ ਘਟਣੀ ਸ਼ੁਰੂ ਹੁੰਦੀ ਹੈ। ਸੋ ਇਸ ਕਰਕੇ ਜੀ ਇਹ ਇੱਕ ਨਵਾਂ ਕੇਸ ਸਾਹਮਣੇ ਆਇਆ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਸੀ, ਅਤੇ ਕੁਛ ਠੱਗੀਆਂ ਦੇ ਮਾਮਲੇ ਵੀ ਆਏ ਨੇ, ਉਹ ਵੀ ਤੁਹਾਡੇ ਨਾਲ ਕਰਾਂਗੇ ਸਾਂਝੇ, ਕਿਹੋ ਕਿਹੋ ਜਿਹੇ ਤਰ੍ਹਾਂ ਦੇ ਜਿਹੜੇ ਠੱਗ ਨੇ ਉਹ ਬੈਠੇ ਹੋਏ ਨੇ। ਫਿਲਹਾਲ ਗੱਲ ਅਸੀਂ ਨਿਊਜ਼ੀਲੈਂਡ ਪੁਲਿਸ ਦੀ ਕੀਤੀ ਸੀ ਅਤੇ ਗੱਲ ਅਸੀਂ ਪੰਜਾਬ ਪੁਲਿਸ ਦੀ ਵੀ ਕਰਦੇ ਚੱਲਦੇ ਹਾਂ, ਅਤੇ ਅੰਮ੍ਰਿਤਾ ਵਿਰਕ ਦਾ ਅਗਲਾ ਗੀਤ ਹੈ ਜਿਹੜਾ ਕਿ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਅਤੇ ਸ਼ਾਮਿਲ ਕਰਦੇ ਚੱਲਦੇ ਹਾਂ ਨਾਈਜਲ ਓਟਾਹੂ ਤੋਂ ਸੁਨੀਤਾ ਲਾਲ, ਮੋਹਨ ਲਾਲ, ਓਂਕੇਸ਼ ਲਾਲ, ਸੋਕੂ ਬੁੱਧਵਾਨ, ਸ਼ਬਨਮ, ਬਲਵੰਤ, ਜੋਤੀ ਇੰਦਲ ਅਤੇ ਲਵਪ੍ਰੀਤ ਕੌਰ, ਨਾਈਜਲ ਓਟਾਹੂ ਤੋਂ ਇਹਨਾਂ ਦੀ ਵਾਈਫ ਲਵਪ੍ਰੀਤ ਕੌਰ, ਇਹਨਾਂ ਸਾਰਿਆਂ ਨੂੰ ਸ਼ਾਮਿਲ ਕਰਦੇ ਚੱਲਦੇ ਹਾਂ।

ਬਿਲਕੁਲ ਜੀ, ਰੇਡੀਓ ਸਪਾਈਸ 'ਤੇ ਸਾਡੇ ਜਿੰਨੇ ਵੀ ਸਾਡੇ ਸੱਜਣ ਜੁੜੇ ਨੇ ਸਾਰਿਆਂ ਦਾ ਅਸੀਂ ਇਸਤਕਬਾਲ ਕਰਦੇ ਹਾਂ। ਅਤੇ ਬਲਜੀਤ ਸਿੰਘ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅਤੇ ਇੱਧਰ ਪ੍ਰਿੰਸ ਜੀ, ਤੁਹਾਡਾ ਵੀ ਮੈਸੇਜ ਮਿਲ ਚੁੱਕਾ ਹੈ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਚੱਲਦੇ ਹਾਂ ਜੀ। ਅਤੇ ਟਰੰਗਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਤੁਹਾਡਾ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਸ਼ੁਕਰੀਆ। ਇੱਧਰ ਜਿਹੜੀਆਂ ਨਾ ਠੱਗ ਬੜੇ ਸਮਾਰਟ ਹੁੰਦੇ ਜਾ ਰਹੇ ਨੇ ਸਾਥੀ, ਸੋ ਠੱਗੀ ਦੀਆਂ ਜਿਹੜੀਆਂ ਖਬਰਾਂ ਨੇ ਨਾ, ਵੈਸੇ ਪੜ੍ਹ ਕੇ ਪਹਿਲਾਂ ਤਾਂ ਹਾਸਾ ਆਉਂਦਾ ਹੈ ਅਤੇ ਦੁੱਖ ਵੀ ਹੁੰਦਾ ਹੈ ਜਿਹੜੇ ਸਾਡੇ ਸੱਜਣ ਜਿਹੜੇ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਨੇ, ਅਤੇ ਦੁੱਖ ਵੀ ਹੁੰਦਾ ਹੈ ਜੀ। ਇੱਥੇ ਨਵੀਆਂ ਨਵੀਆਂ ਠੱਗੀਆਂ ਦੇ ਜਿਹੜੇ ਤਰੀਕੇ ਨੇ ਨਾ, ਉਹ ਇੱਥੇ ਠੱਗ ਜਿਹੜੇ ਉਹ ਲੱਭਦੇ ਰਹਿੰਦੇ ਨੇ ਅਤੇ ਅਸੀਂ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ। ਇੱਕ ਹੋਰ ਵੱਖਰੀ ਤਰ੍ਹਾਂ ਦਾ ਠੱਗੀ ਦਾ ਮਾਮਲਾ ਸਾਹਮਣੇ ਆਇਆ, ਔਰ ਇੱਥੇ ਪੜ੍ਹੇ ਲਿਖੇ ਲੋਕਾਂ ਦੇ ਨਾਲ ਠੱਗੀ ਵੱਜ ਰਹੀ ਹੈ। ਦੇਖੋ, ਜਿਹੜੇ ਪੜ੍ਹੇ ਲਿਖੇ ਨੇ ਉਹ ਲੋਕ ਜਿਨ੍ਹਾਂ ਨੇ ਕਿ ਵੈਸੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ, ਸੋ ਉਹ ਲੋਕ ਵੀ ਕਦੀ ਕਦੀ ਅਜਿਹੇ ਜਿਹੜੇ ਮਾਇਆ ਜਾਲ ਦੇ ਵਿੱਚ ਫਸ ਜਾਂਦੇ ਨੇ, ਉਹ ਇਸ ਅਜਿਹੇ ਚੱਕਰੀ ਉਹਦੇ ਵਿੱਚ ਫਸ ਜਾਂਦੇ ਨੇ। ਸੋ ਠੱਗ ਇਹ ਲੋਕ ਇੰਨੇ ਸ਼ਾਤਰ ਹੁੰਦੇ ਨੇ ਕਿ ਇਹਨਾਂ ਨੂੰ ਵੀ ਉਲਝਾ ਲੈਂਦੇ ਨੇ। ਸੋ ਇੱਥੇ ਅਜਿਹਾ ਇੱਕ ਨਿਵੇਕਲਾ ਠੱਗੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ, ਸੋ ਇਹਦੇ ਵਿੱਚ ਜਿਹੜਾ ਨਾ, ਇੱਥੇ ਇੱਕ ਟੀਚਰ ਦੇ ਨਾਲ ਜਿਹੜੀ ਉਹ ਠੱਗੀ ਵੱਜ ਗਈ ਹੈ। ਭਾਰਤ ਦੀ ਖਬਰ ਹੈ ਜੀ, ਅਜਮੇਰ ਦੀ ਖਬਰ ਹੈ। ਸੋ ਇੱਥੇ ਇੱਕ ਟੀਚਰ ਦੇ ਨਾਲ ਠੱਗੀ ਵੱਜੀ ਹੈ। ਸੋ ਇੱਥੇ ਇੱਕ ਡਿਫਰੈਂਟ ਜਿਹਾ ਨਾ ਸਟਾਈਲ, ਜਿਹੜਾ ਤਰੀਕਾ ਜਿਹੜਾ ਚੁਣਿਆ ਠੱਗਾਂ ਨੇ, ਸੋ ਇਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਇਹ ਕੈਂਪੇਨਿੰਗ ਕੀਤੀ, ਸੋ ਇੱਕ ਐਡ ਬਣਾਈ। ਸੋ ਇਸ ਐਡ ਨੂੰ ਜਿਹੜਾ ਉਹ ਸੋਸ਼ਲ ਮੀਡੀਆ 'ਤੇ ਜਿਹੜਾ ਦਿਖਾਇਆ ਗਿਆ ਕਿ ਜੇਕਰ ਤੁਹਾਡੇ ਕੋਲ ਜੇਕਰ ਪੁਰਾਣੇ ਕੋਈ ਨੋਟ ਨੇ ਜਾਂ ਸਿੱਕੇ ਨੇ ਜਾਂ ਇੱਕ ਪੁਰਾਣਾ 5 ਦਾ ਨੋਟ ਜਿਹੜਾ ਹੈ ਉਹ ਹੈ, ਤਾਂ ਤੁਸੀਂ ਜਿਹੜਾ 1,00,000 ਰੁਪਏ ਕਮਾ ਸਕਦੇ ਹੋ। ਸੋ ਇੱਥੇ ਵੀ ਤੁਸੀਂ ਦੇਖਿਆ, ਵੈਸੇ ਇੱਕ ਰੀਅਲ ਬਿਜ਼ਨਸ ਹੈ, ਜੇਕਰ ਤੁਹਾਨੂੰ ਅਸੀਂ ਦੱਸੀਏ ਤਾਂ ਇੱਕ ਠੀਕ ਠਾਕ ਬਿਜ਼ਨਸ ਹੈ, ਇੱਕ ਸਹੀ ਬਿਜ਼ਨਸ ਹੈ, ਜਿਸ ਦੇ ਵਿੱਚ ਕਿ ਕਈ ਲੋਕ ਜਿਹੜੇ ਹੁੰਦੇ ਨੇ ਪੁਰਾਣੇ ਸਿੱਕਿਆਂ ਦੇ ਜਿਹੜੇ ਕਲੈਕਟਰ ਹੁੰਦੇ ਨੇ ਜਾਂ ਐਂਟੀਕ ਚੀਜ਼ਾਂ ਦੇ ਜਿਹੜੇ ਕਲੈਕਟਰ ਹੁੰਦੇ ਨੇ, ਉਹ ਤੁਹਾਡੇ ਕੋਲੋਂ ਚੀਜ਼ਾਂ ਖਰੀਦ ਲੈਂਦੇ ਨੇ। ਇਹ ਠੀਕ ਠਾਕ ਬਿਜ਼ਨਸ ਹੈ, ਲੇਕਿਨ ਇਸ ਬਿਜ਼ਨਸ ਨੂੰ ਜਿਹੜਾ ਇੱਥੇ ਢਾਲ ਬਣਾਇਆ ਗਿਆ ਇਹਨਾਂ ਠੱਗਾਂ ਦੇ ਵੱਲੋਂ, ਸੋ ਇਹਨਾਂ ਨੇ ਕਿਹਾ ਜੀ ਕਿ ਇਹ 5 ਰੁਪਏ ਦੇ ਜਿਹੜੇ ਨੋਟ ਨੇ ਅਸੀਂ ਖਰੀਦ ਰਹੇ ਹਾਂ, ਅਤੇ ਜੇਕਰ ਕਿਸੇ ਕੋਲ ਹੋਣ ਪੁਰਾਣੇ ਜਿਹੜੇ 5 ਦੇ ਜਿਹੜੇ ਨੋਟ ਹੁੰਦੇ ਸੀ, ਜਿਸ ਦੇ ਮਗਰ ਤੁਸੀਂ ਅਗਰ ਪੁਰਾਣੇ 5 ਦੇ ਨੋਟ ਦੇਖੇ ਹੋਣ ਤਾਂ ਇੱਕ ਵਿਅਕਤੀ ਹੋਇਆ ਕਰਦਾ ਸੀ, ਇੱਕ ਬੰਦਾ, ਉਹਦੀ ਫੋਟੋ ਛਪੀ ਹੁੰਦੀ ਸੀ, ਕਿਸਾਨ ਦੀ ਫੋਟੋ ਛਪੀ ਹੁੰਦੀ ਸੀ, ਉਸਨੇ ਟਰੈਕਟਰ ਦੇ ਪਿੱਛੇ ਹੱਲਾਂ ਪਾਈਆਂ ਹੁੰਦੀਆਂ ਸੀ, ਉਹ 5 ਦਾ ਨੋਟ ਹੁੰਦਾ ਸੀਗਾ। ਸੋ ਕੁਛ ਯੂਨੀਕ ਤਰ੍ਹਾਂ ਦਾ ਜਿਹੜਾ ਉਹ 5 ਦਾ ਨੋਟ, ਉਸਦੇ ਕੁਛ ਨੰਬਰ ਜਿਹੜਾ ਉਹ ਦੱਸਿਆ ਗਿਆ ਠੱਗਾਂ ਦੇ ਵੱਲੋਂ। ਅਤੇ ਇੱਕ ਬੰਦਾ ਜਿਸ ਦੇ ਕੋਲ ਇਹ ਪੁਰਾਣਾ 5 ਦਾ ਨੋਟ ਸੀਗਾ, ਇਹ ਟੀਚਰ ਸੀਗਾ ਅਜਮੇਰ ਦਾ, ਸੋ ਇਸਨੇ ਜਦੋਂ ਇਹ ਜਿਹੜੀ ਐਡ ਜਿਹੜੀ ਦੇਖੀ, ਸੋ ਠੱਗਾਂ ਨੇ ਲਿਖਿਆ ਸੀਗਾ ਕਿ 48,00,000 ਰੁਪਏ ਤੱਕ ਤੁਸੀਂ ਜਿਹੜਾ ਉਹ ਲੈ ਸਕਦੇ ਹੋ ਸਾਡੇ ਕੋਲੋਂ, ਜੇਕਰ ਤੁਹਾਡੇ ਕੋਲ ਇਹ ਜਿਹੜਾ ਇਹ ਨੋਟ ਅਵੇਲੇਬਲ ਹੈ। ਤਾਂ ਇੱਥੇ ਜਿਹੜਾ ਜਦੋਂ ਟੀਚਰ ਨੇ ਦੇਖਿਆ ਕਿ ਇਹ ਜਿਹੜੀ ਹੈ ਬਿਲਕੁਲ ਉਹੀ ਨੋਟ ਹੈ, 5 ਦਾ ਨੋਟ ਹੈ, ਸੋ ਟਰੈਕਟਰ ਦੀ ਫੋਟੋ ਵਾਲਾ ਮੇਰੇ ਕੋਲ ਨੋਟ ਹੈਗਾ, ਸੋ ਕਿਉਂ ਨਾ ਮੈਂ 48,00,000 ਰੁਪਈਆ ਕਮਾਵਾਂ। ਸੋ ਮਨ 'ਚ ਆ ਗਿਆ 48,00,000 ਕਮਾਉਣ ਦਾ ਲਾਲਚ, ਅਤੇ ਕਰ ਲਿਆ ਇਹਨਾਂ ਨੇ ਠੱਗਾਂ ਨੂੰ ਕੰਟੈਕਟ। ਸੋ ਹੁਣ ਠੱਗ ਕਹਿੰਦੇ ਬਿਲਕੁਲ ਜੀ, 48,00,000 ਰੁਪਈਆ ਤਾਂ ਤੁਹਾਡਾ ਵੱਟ 'ਤੇ ਪਿਆ, ਲੈ ਲਓ ਤੁਸੀਂ 48,00,000 ਰੁਪਈਆ ਹੁਣੇ ਤੁਹਾਡੇ ਖਾਤੇ 'ਚ ਟ੍ਰਾਂਸਫਰ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਜਿਹੜੀ ਹੈ ਨਾ ਕੁਛ ਪ੍ਰੋਸੈਸਿੰਗ ਫੀਸ ਲੱਗਣੀ ਹੈ, GST ਲੱਗਣੀ ਹੈ। ਸੋ ਇਹ ਜਿਹੜੀ 48,00,000 ਦੀ ਜਿਹੜੀ ਆ ਉਹ ਇੰਨੀ GST ਤੁਹਾਨੂੰ ਪੇ ਕਰਨੀ ਪੈਣੀ ਹੈ, ਅਤੇ ਇੰਨੀ ਪ੍ਰੋਸੈਸਿੰਗ ਫੀਸ ਜਿਹੜੀ ਆ ਤੁਹਾਨੂੰ ਪੇ ਕਰਨੀ ਪੈਣੀ ਹੈ। ਸੋ ਇਹ ਤੁਹਾਡਾ ਲਗਭਗ 3,70,000 ਰੁਪਈਏ 65,000 ਰੁਪਈਏ ਜਿਹੜਾ ਤੁਹਾਡਾ ਖਰਚਾ ਜਿਹੜਾ ਬਣਦਾ ਹੈ। ਸੋ ਇਹ ਤੁਸੀਂ ਪਹਿਲਾਂ GST ਜਿਹੜੀ ਉਹ ਜਮ੍ਹਾਂ ਕਰਾ ਦਿਓ, ਅਤੇ ਅਸੀਂ ਇੱਧਰੋਂ ਤੁਹਾਡੇ ਅਕਾਊਂਟ 'ਚ ਤੁਹਾਡੇ ਪੈਸੇ ਟ੍ਰਾਂਸਫਰ ਕਰ ਰਹੇ ਹਾਂ। ਸੋ ਇੱਧਰ ਟੀਚਰ ਸਾਹਿਬਾਨ ਨੇ 3,65,000 ਰੁਪਈਆ ਜਿਹੜਾ ਉਹਨਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰ ਦਿੱਤਾ, ਅਤੇ ਠੱਗ ਜਿਹੜੇ ਨੇ ਉਹ ਪੱਤਰਾ ਵਾਜ ਗਏ। ਸੋ ਠੱਗਾਂ ਨੇ ਜਿਹੜਾ ਕਿੱਥੇ 48,00,000 ਦੇਣਾ ਸੀ, ਕਿੱਥੇ ਉਹ 3,50,000 ਰੁਪਈਆ ਇਸ ਟੀਚਰ ਕੋਲੋਂ ਹੀ ਲੁੱਟ ਕੇ ਲੈ ਗਏ। ਅਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜਨਾਬ। ਸੋ ਤੁਸੀਂ ਰਿਹਾ ਕਰੋ ਖਬਰਦਾਰ, ਕਿਉਂਕਿ ਭੋਲੇ ਬੰਦਿਆਂ ਦਾ ਅੱਜ ਕੱਲ੍ਹ ਜ਼ਮਾਨਾ ਨਹੀਂ ਹੈ ਜੀ। ਦੁਨੀਆ ਬਹੁਤ ਸ਼ਾਤਿਰ ਹੈ, ਸੋ ਦੁਨੀਆ ਬਹੁਤ ਚਲਾਕ ਹੈ ਜਨਾਬ, ਅਤੇ ਭੋਲੇ ਭਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਦੁਨੀਆ ਲੱਭਦੀ ਫਿਰਦੀ ਹੈ। ਸੋ ਜਿਵੇਂ ਤੁਸੀਂ ਪੁਰਾਣਾ ਜਿਹੜਾ ਕੋਈ ਸੀਰੀਅਲ ਦੇਖਿਆ ਕਰਦੇ ਸੀਗੇ, ਰਮਾਇਣ ਮਹਾਂਭਾਰਤ, ਜਿਸ ਤਰ੍ਹਾਂ ਰਾਕਸ਼ਸ਼ ਆਦਮ ਬੋ ਕਰਦੇ ਲੱਭਦੇ ਫਿਰਦੇ ਸੀ ਬੰਦਿਆਂ ਨੂੰ, ਉਸੇ ਤਰ੍ਹਾਂ ਹੀ ਜਿਹੜੇ ਇਹ ਠੱਗ ਵੀ, ਸਾਈਬਰ ਠੱਗ ਵੀ ਅੱਜ ਕੱਲ੍ਹ ਭੋਲੇ ਭਾਲੇ ਬੰਦਿਆਂ ਨੂੰ ਲੱਭਦੇ ਫਿਰਦੇ ਨੇ। ਸੋ ਕਿਰਪਾ ਕਰਕੇ ਆਪਣਾ ਧਿਆਨ ਰੱਖੋ ਜੀ, ਸਾਈਬਰ ਠੱਗਾਂ ਤੋਂ ਬਚੋ ਜੀ, ਅਸੀਂ ਤਾਂ ਹੀ ਕਹਿੰਦੇ ਹਾਂ। ਅਤੇ ਰਾਮ ਚੌਧਰੀ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਜਨਾਬ। ਅਤੇ ਕਰ ਦਈਏ ਤੁਹਾਡੇ ਲਈ ਫਿਰ ਅਗਲਾ ਗੀਤ ਪੇਸ਼। ਲਓ ਜੀ, ਫਿਰ ਤੁਹਾਡੇ ਲਈ ਅਗਲਾ ਗੀਤ ਅਸੀਂ ਪੇਸ਼ ਕਰ ਰਹੇ ਹਾਂ ਜਨਾਬ। ਅਤੇ ਅਗਲਾ ਗੀਤ ਤੁਹਾਡੇ ਲਈ ਜਿਹੜਾ ਅਸੀਂ ਲੈ ਕੇ ਆਏ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਉਹ ਗੱਭਰੂ ਜਿਹੜਾ ਕਿ ਪਹੁੰਚ ਗਿਆ ਹੈ ਆਕਲੈਂਡ ਦੀ ਧਰਤੀ 'ਤੇ, ਅਤੇ ਕੱਲ੍ਹ ਅਖਾੜਾ ਲਾਵੇਗਾ ਹੇਸਟਿੰਗਸ ਦੇ ਵਿੱਚ। ਹੇਸਟਿੰਗ ਵਾਲਿਓ, ਫਿਰ ਤਿਆਰ ਹੋ ਤੁਸੀਂ ਰਣਜੀਤ ਬਾਵਾ ਦੇ ਲਈ? ਅਤੇ ਲਓ ਜੀ, ਰੋਟਰੂਆ ਵਾਲੇ ਕਹਿੰਦੇ ਅਸੀਂ ਵੀ ਤਿਆਰ ਹਾਂ, ਇਹਨਾਂ ਦੇ ਐਤਵਾਰ ਨੂੰ ਅਖਾੜਾ ਲੱਗਣਾ।
ਅਤੇ ਔਕਲੈਂਡ ਵਾਲੇ ਵੀ ਤਿਆਰ ਨੇ ਜੀ, ਜਿੱਥੇ ਕਿ ਖੁੱਲ੍ਹਾ ਖੜਾ ਲੱਗੇਗਾ ਸ਼ਨੀਵਾਰ ਦੇ ਦਿਨ।

0: Indelible Homes quality stand alone ਅਤੇ terraced houses ਵਿੱਚ ਇੱਕ ਬਹੁਤ ਹੀ ਪ੍ਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
1: ਵਾਇਰ ਨਵੀਂ ਕਾਰ ਬੜੀ ਫੁਰਤੀ ਮਾਰੀ
2: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ
1: ਕਾਰ ਲੋਨ ਜਾਂ ਪਰਸਨਲ ਲੋਨ ਜਸਟ ਕਾਲ ਅਵੇ ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ ਕਾਲ 0800-564-424
3: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਤਾਂ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ
4: ਪਰ ਕੀ ਵਿਆਹਣਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਜਿੱਦਾਂ ਕਿ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਪਾਰਟਨਰਸ਼ਿਪ ਵੀਜ਼ਾ ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ ਕਾਲ 0220955218 0223288116
5: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ
6: ਫੈਮਿਲੀ ਲਾਅ ਪ੍ਰਾਪਰਟੀ ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਟਰਸਟ ਵਿਲਸ ਐਸਟੇਟ ਐਂਡ ਇਮੀਗ੍ਰੇਸ਼ਨ ਲਾਅ ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ 18 ਸਾਲਾਂ ਤੋਂ ਵੱਧ ਅਨੁਭਵ ਨਾਲ ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ
5: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ
6: brooklaw.co.nz ਤੇ ਜਾਓ ਜਾਂ 0783833385 ਤੇ ਕਾਲ ਕਰੋ
2: ਘਰ ਤਾਂ ਲੈ ਲਈਏ ਪਰ ਭਰੋਸਾ ਕਿਹਦੇ ਤੇ ਕਰੀਏ ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ
7: ਇਹਦਾ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ ਇਹ ਪੈਸੇ ਬਣਾਉਣ ਚ ਨਹੀਂ ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ
8: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤਜਿੰਦਰ ਸਿੰਘ ਪ੍ਰਾਪਰਟੀ ਬਾਈ ਕਰਨੀ ਜਾਂ ਸੇਲ 23 ਗ੍ਰੇਟ ਸਾਊਥ ਰੋਡ ਉਤਾਹੂ ਕਾਲ ਤਜਿੰਦਰ ਸਿੰਘ 0220605005
9: ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ ਦਿਨ ਵੀਰਵਾਰ 7 ਮਈ 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ ਮੇਨ ਹੈਡਲਾਈਨਸ ਇਰਾਨ ਨੇ ਕਿਹਾ ਕਿ ਉਹ ਨਵਾਂ US ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ ਕਲੋਜ਼ ਡੀਲ ਛੇਤੀ ਹੋ ਸਕਦੀ ਹੈ ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ ਉੱਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦੇ ਆ ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ ਸਟਰਕਚਰ ਸਰਕਾਰ ਦਾ ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ ਫਿਊਲ ਕ੍ਰਾਈਸਿਸ ਦਾ ਇੰਪੈਕਟ ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ 'ਚ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ਆਈਡੀ ਉਹਨਾਂ ਨੇ ਵਰਤ ਲਈ ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਿਕਾ ਕੋਰਟ ਦੇ ਵਿੱਚ ਖੜ੍ਹਾ ਕਰਤਾ ਗਿਆ 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵੀ ਖਬਰ ਇੱਥੇ ਸਮਾਪਤ ਕਰਦੇ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ

ਲਓ ਜੀ ਸਾਥੀਓ, ਜਿੱਥੇ ਅਸੀਂ ਸਾਈਬਰ ਠੱਗਾਂ ਦੀ ਗੱਲ ਕਰ ਰਹੇ ਹਾਂ ਉੱਥੇ ਰੀਅਲ ਲਾਈਫ ਦੇ ਵੀ ਠੱਗ ਜਿਹੜੇ ਕਿ ਬਿਲਕੁਲ ਤੁਹਾਡੇ ਆਹਮੋ ਸਾਹਮਣੇ ਰਹਿੰਦੇ ਨੇ, ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦੇ ਨੇ, ਤੁਹਾਡੇ ਨਾਲ ਰੀਅਲ ਟਾਈਮ ਦੇ ਵਿੱਚ ਗੱਲਬਾਤ ਵੀ ਕਰਦੇ ਨੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਪਛਾਣਦੇ ਵੀ ਅਜਿਹੇ ਠੱਗ ਵੀ ਜਿਹੜੇ ਨੇ ਉਹ ਬੜੀ ਜਿਹਨੂੰ ਸ਼ਾਤਰਤਾਈ ਦੇ ਨਾਲ ਜਿਹਨੂੰ ਕਹਿੰਦੇ ਨੇ ਨਤੜਕ ਹੋ ਕੇ ਇਹ ਵੀ ਠੱਗੀਆਂ ਮਾਰ ਰਹੇ ਨੇ। ਦੇ ਦਨਾ ਦਨ ਕੇ ਤਾਏ ਦੀ ਧੀ ਚੱਲੀ ਅਤੇ ਮੈਂ ਕਿਉਂ ਰਹਾਂ ਇਕੱਲੀ, ਕੋਈ ਨਾ ਪਿੱਛੇ ਰਹੇ ਜੀ, ਸਾਰੇ ਹੀ ਮਾਰੀ ਜਾਓ ਠੱਗੀਆਂ, ਸਾਰੇ ਹੀ ਲੁੱਟੀ ਜਾਓ ਜੀ, ਅਤੇ ਜਿੰਨੇ ਵੀ ਨੇਤਾ ਲੋਕ ਨੇ, ਜਿੰਨੇ ਵੀ ਜਿਹਦਾ ਵੀ ਦਾਅ ਲੱਗਦਾ ਬਸ ਲਾਈ ਜਾਓ, ਅਤੇ ਕਹਿੰਦੇ ਨੇ ਕਿ ਬਸ ਕੋਈ ਪਿੱਛੇ ਨਾ ਰਹਿ ਜਾਵੇ ਹੁਣ ਤੁਹਾਡੇ 'ਚੋਂ। ਮੈਨੂੰ ਲੱਗਦਾ ਕੋਈ ਦੌੜ ਹੀ ਲੱਗੀ ਹੋਈ ਹੈ ਤੁਹਾਡੇ ਵਿੱਚ ਕਿ ਕਿਹੜਾ ਸਭ ਤੋਂ ਵੱਧ ਜਿਹੜਾ ਠੱਗੀਆਂ ਮਾਰਦਾ ਹੈ, ਕਿਹੜਾ ਠੱਗੀ ਮਾਰਨ ਦੇ ਵਿੱਚ ਆਪਣਾ ਨਾਮ ਸ਼ਾਮਿਲ ਜਿਹੜਾ ਉਹ ਕਰਾ ਲੈਂਦਾ ਹੈ। ਅਤੇ ਮੈਨੂੰ ਲੱਗਦਾ ਹੁਣ ਜ਼ਿਆਦਾ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਨੇ ਉਹ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਸਾਹਮਣੇ ਆ ਰਹੇ ਨੇ ਠੱਗੀਆਂ, ਚਾਹੇ ਦੇਸ਼ ਦੇ ਵਿੱਚ ਗੱਲ ਕਰ ਲਈਏ, ਚਾਹੇ ਵਿਦੇਸ਼ਾਂ ਦੇ ਵਿੱਚ ਵੀ ਗੱਲ ਕਰ ਲਈਏ, ਇੱਥੇ ਵੀ ਸਾਡੇ ਉਹਨਾਂ ਲੋਕਾਂ ਦੀ ਜਿਹੜੀ ਹੈ ਕੋਈ ਘਾਟ ਨਹੀਂ ਨੇ ਜਿਹੜੇ ਕਿ ਇੱਥੇ ਵੀ ਆਪਣੇ ਲੋਕਾਂ ਨੂੰ ਹੀ ਐਕਸਪਲੋਇਟ ਕਰਦੇ ਨੇ, ਬਹੁਤ ਜ਼ਿਆਦਾ ਇੱਥੇ ਵੀ ਲੋਕ ਨੇ। ਸੋ ਇਹ ਵੀ ਇੱਕ ਤਰ੍ਹਾਂ ਦੀ ਵੱਡੀ ਠੱਗੀ ਹੈ। ਸੋ ਐਕਸਪਲੋਇਟੇਸ਼ਨ ਜਿਹੜੀ ਹੈ, ਭਾਵੇਂ ਉਸਨੂੰ ਇੰਪਲੋਇਮੈਂਟ ਦੇ ਨਾਂ 'ਤੇ ਅਸੀਂ ਕਹਿ ਲਈਏ ਕਿ ਇੰਪਲੋਇਮੈਂਟ ਦੇ ਨਾਂ 'ਤੇ ਐਕਸਪਲੋਇਟ ਕਰਦੇ ਨੇ, ਕੁਛ ਲੋਕ ਕੁਛ ਹੋਰ ਤਰੀਕਿਆਂ ਦੇ ਨਾਲ ਨਾਲ ਐਕਸਪਲੋਇਟ ਵੀਜ਼ਿਆਂ ਦੇ ਨਾਂ 'ਤੇ ਐਕਸਪਲੋਇਟ ਕਰਦੇ ਨੇ, ਇੰਪਲੋਇਮੈਂਟ ਦੇਣ ਦੇ ਨਾਂ 'ਤੇ ਐਕਸਪਲੋਇਟ ਕਰਦੇ ਨੇ, ਘੱਟ ਪੈਸੇ ਦੇ ਕੇ, ਵੇਜਿਸ ਦੇ ਕੇ ਘੱਟ ਜਿਹੜੀਆਂ ਨੇ ਉਹ ਵੀ ਐਕਸਪਲੋਇਟੇਸ਼ਨ ਹੈ ਹਰ ਤਰ੍ਹਾਂ ਦੀ। ਸੋ ਸਾਡੇ ਅਨਫੋਰਚੁਨੇਟਲੀ ਆਪਣੇ ਹੀ ਲੋਕ ਇਸ ਦੇ ਵਿੱਚ ਨਿਕਲਦੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਸਾਡੇ ਆਪਣੇ ਹੀ ਲੋਕ ਜਿਹੜੇ ਇੱਥੇ ਵੀ ਜਿਹੜੇ ਉਹੀ ਕੰਮ ਕਰ ਰਹੇ ਨੇ, ਉਹੀ ਚਾਰ ਚੰਨ ਲਾ ਰਹੇ ਨੇ। ਸੋ ਮੇਰਾ ਮੁੱਦਾ ਇਹ ਨਹੀਂ ਹੈ, ਲੇਕਿਨ ਇੱਕ ਹੋਰ ਠੱਗੀ ਦਾ ਮਾਮਲਾ ਸਾਹਮਣੇ ਆਇਆ, ਇਸ ਮੁੱਦੇ 'ਤੇ ਮੈਂ ਕਦੀ ਫਿਰ ਜਿਹੜਾ ਉਹ ਤਾਰਾਂ ਛੇੜਾਂਗਾ, ਲੇਕਿਨ ਜਿਹੜਾ ਇੱਕ ਹੋਰ ਮੁੱਦਾ ਸਾਹਮਣੇ, ਇੱਕ ਹੋਰ ਜਿਹੜੀ ਖਬਰ ਹੈ ਇਹ ਸਾਹਮਣੇ ਆਈ ਹੈ। ਸੋ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਜਿਹੜੇ ਪੜ੍ਹੇ ਲਿਖੇ ਬੰਦੇ ਜਿਹੜੇ ਸੀਗੇ, ਟੀਚਰ ਸਾਹਿਬ ਜਿਹੜੇ ਨੇ, ਉਹ ਠੱਗੀ ਦਾ ਸ਼ਿਕਾਰ ਹੋਏ, ਇੱਥੇ ਵੀ ਪੜ੍ਹੇ ਲਿਖੇ ਬੰਦੇ ਹੀ ਜਿਹੜੇ ਉਹ ਠੱਗੀ ਦੇ ਸ਼ਿਕਾਰ ਹੋ ਰਹੇ ਸੀਗੇ, ਔਰ ਜਿਹੜੇ ਇਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਸੀਗੇ ਉਹ ਵੀ ਪੜ੍ਹੇ ਲਿਖੇ ਬੰਦੇ ਸੀਗੇ। ਸੋ ਲਓ ਜੀ, ਇਹ ਮਤਲਬ ਇਹੋ ਜਿਹਾ ਕੁਛ ਹੋ ਰਿਹਾ ਹੁਣ। ਸੋ ਹੁਣ ਪੜ੍ਹੇ ਲਿਖੇ ਬੰਦਿਆਂ ਦੇ ਵੀ ਨੰਬਰ ਲੱਗ ਰਹੇ ਨੇ, ਅਤੇ ਪੜ੍ਹੇ ਲਿਖੇ ਬੰਦੇ ਵੀ ਜਿਹੜੇ ਉਹ ਠੱਗੀ ਦੇ ਸ਼ਿਕਾਰ ਹੋ ਰਹੇ। ਲੇਕਿਨ ਕਈ ਵਾਰ ਕੁਛ ਅਜਿਹਾ ਹੁੰਦਾ ਹੈ ਕਿ ਨੌਕਰੀ ਦਾ ਝਾਂਸਾ ਦੇ ਕੇ ਕਿਸੇ ਨੂੰ ਜਿਹੜਾ ਠੱਗੀ ਮਾਰ ਲੈਣੀ, ਉਹ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਮੁੱਦਾ ਆ ਜਾਂਦਾ, ਜਿਸ ਦੇ ਵਿੱਚ ਕਿ ਖਾਸ ਤੌਰ 'ਤੇ ਜਿਹੜੇ ਬੇਰੁਜ਼ਗਾਰ ਹੁੰਦੇ ਨੇ, ਕੁਛ ਲੰਬੇ ਸਮੇਂ ਤੋਂ ਜਿਹੜੇ ਬੇਰੁਜ਼ਗਾਰ ਹੁੰਦੇ ਨੇ, ਕੁਛ ਸੰਘਰਸ਼ ਕਰ ਰਹੇ ਹੁੰਦੇ ਨੇ, ਸੋ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡਾ ਜਿਹੜਾ ਰਿਸ਼ਵਤ ਦੇ ਕੇ ਜਾਂ ਕੁਛ ਐਸੇ ਪੈਸੇ ਵਗੈਰਾ ਦੇ ਕੇ ਅਤੇ ਸਾਡਾ ਜਿਹੜਾ ਮਸਲਾ ਹੱਲ ਹੋ ਜਾਵੇ। ਸੋ ਇਸ ਤਰ੍ਹਾਂ ਵੀ ਹੋ ਜਾਂਦਾ। ਲੇਕਿਨ ਇੱਥੇ ਨਾ ਦੋ ਭੈਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੰਡੀਆ ਦੇ ਵਿੱਚ। ਸੋ ਇੱਥੇ ਜਿਹੜੀਆਂ ਦੋ ਭੈਣਾਂ ਜਿਹੜੀਆਂ ਨੇ ਗ੍ਰਿਫਤਾਰ ਕੀਤੀਆਂ ਨੇ, ਸੋ ਇਹ ਦੋਨੇ ਭੈਣਾਂ ਜਿਹੜੀਆਂ ਸੀਗੀਆਂ ਇਹ ਪ੍ਰਟੈਂਡ ਕਰਦੀਆਂ ਸੀਗੀਆਂ ਕਿ ਇਹ ਵੱਡੇ ਅਫਸਰ ਲੱਗੀਆਂ ਹੋਈਆਂ ਨੇ। ਸੋ ਇਹ ਦੋਨੇ ਭੈਣਾਂ ਜਿਹੜੀਆਂ ਸੀਗੀਆਂ ਇਹ ਨੌਕਰੀ ਦਾ ਝਾਂਸਾ ਦਿੰਦੀਆਂ ਸੀਗੀਆਂ, ਔਰ ਇਹ ਐਕਚੁਅਲ ਲੋਕਾਂ ਨੂੰ ਇਹੀ ਲੱਗਦਾ ਸੀਗਾ ਕਿ ਇਹ ਦੋਨੇ ਅਫਸਰ ਹੀ ਨੇ, ਕਿਉਂਕਿ ਇਹਨਾਂ ਨੇ ਜਿਹੜਾ ਸੀਗਾ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸਮਾਜ ਦੇ ਵਿੱਚ ਪੇਸ਼ ਕੀਤਾ ਸੀ। ਇਹਨਾਂ ਕੋਲ ਵੱਡੀਆਂ ਗੱਡੀਆਂ ਸੀ, ਸਕੋਰਪੀਓ ਗੱਡੀਆਂ, ਉਹਨਾਂ ਦੇ ਉੱਪਰ ਲਾਲ ਨੀਲੀਆਂ ਬੱਤੀਆਂ ਵੀ ਲੱਗੀਆਂ ਹੋਈਆਂ ਸੀ, ਨੰਬਰ ਪਲੇਟਾਂ ਵੀ ਜਿਹੜੀਆਂ ਸਰਕਾਰੀ ਵਾਂਗੂ ਹੀ ਲੱਗੀਆਂ ਹੋਈਆਂ ਸੀ ਜਿਹੋ ਜਿਹੀਆਂ ਸਰਕਾਰੀ ਗੱਡੀਆਂ 'ਤੇ ਹੁੰਦੀ ਹੈ, ਔਰ ਨੰਬਰ ਪਲੇਟ ਦੇ ਉੱਤੇ ਇਹਨਾਂ ਨੇ ਆਪਣਾ ADM ਵੀ ਲਿਖਾਇਆ ਹੋਇਆ ਸੀ। ਸੋ ਇਹ IAS ਔਫਿਸਰ ਬਣ ਕੇ ਜਿਹੜਾ ਇਹ ਸ਼ਰੇਆਮ ਜਿਹੜਾ ਲੋਕਾਂ ਦੇ ਵਿੱਚ ਵਿਚਰਦੀਆਂ ਸੀਗੀਆਂ ਇਹ ਭੈਣਾਂ, ਔਰ ਇਹ ਆਪਣੇ ਆਪ ਨੂੰ IAS ਅਫਸਰ ਹੀ ਦੱਸਦੀ ਸੀ, ਇਹ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਇਹ IAS ਅਫਸਰ ਹੀ ਹੈ। ਸੋ ਇਹ ਜਿਹੜੇ ਆਪਣੇ ਆਪ ਨੂੰ ADM ਦੱਸ ਕੇ ਅਤੇ ਲੋਕਾਂ ਦੇ ਕੋਲੋਂ ਜਿਹੜਾ ਹੈ ਉਹਨਾਂ ਨੂੰ ਨੌਕਰੀ ਦਿਵਾਉਣ ਦਾ ਜਿਹੜਾ ਭਰੋਸਾ ਦੇ ਕੇ ਉਹਨਾਂ ਕੋਲੋਂ ਪੈਸੇ ਲੈ ਲੈਂਦੀਆਂ ਸੀਗੀਆਂ, ਅਤੇ ਪੈਸੇ ਉਹਨਾਂ ਦੇ ਅਕਾਊਂਟ ਦੇ ਵਿੱਚ ਚਲੇ ਜਾਂਦੇ ਸੀ, ਔਰ ਜਾਣ ਤੋਂ ਬਾਅਦ ਫਿਰ ਇਹ ਲੋਕਾਂ ਨੂੰ ਨੌਕਰੀ ਦਿੰਦੀਆਂ ਵੀ ਸੀ, ਯਾਨੀ ਕਿ ਉਹਨਾਂ ਨੂੰ ਜੁਆਇਨਿੰਗ ਲੈਟਰ ਵਗੈਰਾ ਵੀ ਜਿਹੜੇ ਉਹਨਾਂ ਨੂੰ ਮਿਲਿਆ ਕਰਦੇ ਸੀਗੇ। ਸੋ ਇਹ ਜੁਆਇਨਿੰਗ ਲੈਟਰ ਮਿਲਦੇ ਸੀ ਔਰ ਤਨਖਾਹ ਵੀ ਮਿਲ ਜਾਂਦੀ ਸੀ ਕਦੇ ਕਦਾਈ ਤਾਂ, ਸੋ ਤਨਖਾਹ ਵੀ ਮਿਲ ਜਾਂਦੀ ਸੀ, ਇਸ ਤਰ੍ਹਾਂ ਲੋਕਾਂ ਦਾ ਇਹਨਾਂ ਨੇ ਭਰੋਸਾ ਜਿੱਤਿਆ। ਸੋ ਇਹ ਭਰੋਸਾ ਜਿੱਤਣ ਤੋਂ ਬਾਅਦ ਜਦੋਂ ਫਿਰ ਜਿਹੜੀ ਗੱਲ ਹੋਰ ਅੱਗੇ ਫੈਲਦੀ ਹੈ ਕਿ ਲਓ ਜੀ ਉਹਨੇ ਉਹਨੂੰ ਜੁਆਇਨਿੰਗ ਲੈਟਰ ਜਿਹੜੀ ਹੈ ਦਵਾ ਦਿੱਤੀ ਹੈ ਅਤੇ ਤੂੰ ਵੀ ਪੈਸੇ ਦੇ ਦੇ, ਸੋ ਇਸ ਤਰ੍ਹਾਂ ਕਈ ਲੋਕਾਂ ਦੇ ਨਾਲ ਜਿਹੜੇ ਆ ਇਸ ਤਰ੍ਹਾਂ ਹੋਇਆ। ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਇਹਨਾਂ ਨੂੰ ਪੈਸੇ ਦਿੱਤੇ, ਸੋ ਜੁਆਇਨਿੰਗ ਲੈਟਰ ਇਹ ਭੇਜ ਦਿੰਦੀਆਂ ਸੀ, ਲੇਕਿਨ ਇਹ ਸਾਰੇ ਜਿਹੜੇ ਜੁਆਇਨਿੰਗ ਲੈਟਰ ਵਗੈਰਾ ਇਹ ਸਭ ਕੁਝ ਨਕਲੀ ਹੁੰਦੇ ਸੀ, ਸਿਰਫ ਪੈਸਾ ਹੀ ਜਿਹੜਾ ਇਹ ਲੋਕਾਂ ਕੋਲ ਲੈਂਦੀਆਂ ਸੀ ਉਹ ਅਸਲੀ ਹੁੰਦਾ ਸੀ, ਬਾਕੀ ਸਭ ਕੁਝ ਨਕਲੀ ਸੀਗਾ। ਜਿਹੜੀ ਗੱਡੀ 'ਤੇ ਇਹਨਾਂ ਨੇ ਨੰਬਰ ਪਲੇਟ ਅਤੇ ਆਪਣਾ ਜਿਹੜਾ ਸਰਕਾਰੀ ਨੰਬਰ ਵਗੈਰਾ ਵੀ ਇਹਨਾਂ ਨੇ ਜੋ ਲਿਖਵਾਇਆ ਹੋਇਆ ਸੀਗਾ, ਸੋ ਇਹ ਸਭ ਕੁਛ ਕਹਿ ਲਓ ਕਿ ਨਕਲੀ ਸੀਗਾ। ਸੋ ਉੱਤਰ ਪ੍ਰਦੇਸ਼ ਸਰਕਾਰ ਇਹਨਾਂ ਨੇ ਆਪਣੀ ਗੱਡੀ ਦੀ ਜਿਹੜੀ ਹੈ ਨੰਬਰ ਪਲੇਟ ਦੇ ਉੱਤੇ ਲਿਖਾਇਆ ਹੋਇਆ ਸੀਗਾ, ਤਾਂ ਕਿ ਲੋਕਾਂ ਨੂੰ ਬਿਲਕੁਲ ਇਸੇ ਤਰ੍ਹਾਂ ਹੀ ਲੱਗਦਾ ਸੀਗਾ ਕਿ ਇਹ ਜਿਹੜੀ ਸਰਕਾਰੀ ਗੱਡੀ ਹੈ। ਔਰ ਤੁਹਾਨੂੰ ਪਤਾ ਕਿ ਸਰਕਾਰੀ ਜਿਹੜੀਆਂ ਉੱਥੇ ਗੱਡੀਆਂ ਹੁੰਦੀਆਂ ਨੇ ਉਹਨਾਂ ਦੀ ਨੰਬਰ ਪਲੇਟ ਦੇ ਉੱਪਰ ਜਿਹੜਾ ਉਹ ਪ੍ਰੋਪਰ ਜਿਹੜਾ ਉਹ ਇੱਕ ਹੋਰ ਜਿਹੜੀ ਹੈ ਪਲੇਟ ਜਿਹੜੀ ਲੱਗਦੀ ਹੈ, ਸੋ ਜਿਹੜੀ ਕਿ ਸੁਨਹਿਰੀ ਅੱਖਰਾਂ ਵਾਲੀ ਪਲੇਟ ਹੁੰਦੀ ਹੈ, ਸਭ ਕੁਝ ਲੱਗਾ ਸੀਗਾ। ਸੋ ਤਿੰਨ ਭੈਣਾਂ ਨੂੰ ਪੁਲਿਸ ਨੇ ਜਿਹੜਾ ਇਹ ਗ੍ਰਿਫਤਾਰ ਕੀਤਾ ਹੈ। ਸੋ ਇਹਨਾਂ ਦੇ ਖਾਤਿਆਂ ਦੇ ਵਿੱਚ
ਅਤੇ ਇਹਨਾਂ ਨੂੰ ਜਦੋਂ ਮੌਕੇ 'ਤੇ ਫੜਿਆ ਗਿਆ ਤਾਂ 4.5 ਲੱਖ ਰੁਪਇਆ ਇਹਨਾਂ ਕੋਲ ਨਗਦ ਜਿਹੜਾ ਫੜਿਆ ਗਿਆ, ਇਹਨਾਂ ਕੋਲ ਚੈੱਕਬੁੱਕ, ਪਾਸਬੁੱਕ, ਮੋਬਾਈਲ ਅਤੇ ਹੋਰ ਜਿਹੜੇ ਇਹਨਾਂ ਨੇ ਡਾਕੂਮੈਂਟਸ ਵਗੈਰਾ ਬਣਾਏ ਸੀ ਲੋਕਾਂ ਨੂੰ ਠੱਗਣ ਵਾਸਤੇ, ਉਹ ਵੀ ਇਹਨਾਂ ਦੇ ਕੋਲੋਂ ਜਿਹੜੇ ਉਹ ਫੜੇ ਗਏ ਨੇ। ਅਤੇ ਇਹ 3 ਭੈਣਾਂ ਜਿਹੜੀਆਂ ਇਹ ਹੁਣ ਇਸ ਮਾਮਲੇ ਦੇ ਵਿੱਚ ਜਿਹੜੀਆਂ ਫੜੀਆਂ ਗਈਆਂ, ਜਿਹੜੀਆਂ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੁੱਟਦੀਆਂ ਸੀ ਅਤੇ ਅਫਸਰ ਬਣ ਕੇ ਜਿਹੜੀਆਂ ਉਹ ਵਿਚਰਦੀਆਂ ਸੀ, ਅਤੇ ਹੁਣ ਜਿਹੜੀਆਂ ਨੇ ਇਹ ਹੁਣ ਪੁਲਿਸ ਹਵਾਲਾਤ ਦੇ ਅੰਦਰ ਨੇ, ਜਿਹੜੀਆਂ ਕਿ ਖੁਦ ਵੱਡੇ ਅਧਿਕਾਰੀ ਹੋਣ ਦਾ ਦਾਅਵਾ ਕਰਦੀਆਂ ਸੀ ਅਤੇ ਪੁਲਿਸ ਵਾਲੀਆਂ ਗੱਡੀਆਂ ਆਪਣੇ ਪਿੱਛੇ ਹੋਣ ਦਾ ਜਿਹੜਾ ਦਾਅਵਾ ਕਰਦੀਆਂ ਸੀਗੀਆਂ, ਇਹ ਹੁਣ ਖੁਦ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਇਹ 3 ਭੈਣਾਂ ਜੀ। ਸੋ ਇਹ 3 ਭੈਣਾਂ ਦੀ ਕਹਾਣੀ ਹੈ। ਸੋ ਸਮਾਜ ਬਦਲਿਆ ਜੀ, ਸਮਾਜ ਦਾ ਜਿਹੜਾ ਹੈ ਉਹ ਰੰਗ ਢੰਗ ਬਦਲ ਰਿਹਾ ਹੈ। ਸੋ ਇਸ ਬਦਲਦੇ ਰੰਗ ਢੰਗ ਦੇ ਵਿੱਚ ਅਸੀਂ ਇਸੇ ਕਰਕੇ ਕਿਹਾ ਜੀ ਕਿ ਸ਼ਰੀਫ ਬੰਦਾ ਜਿਹੜਾ ਨਾ ਜੀ ਉਹ ਰਗੜਿਆ ਜਾਂਦਾ ਹੈ ਵਿਚਾਰਾ ਕਿਤੇ ਨਾ ਕਿਤੇ, ਲੇਕਿਨ ਜਿਹੜੇ ਕੁਛ ਅਜਿਹੇ ਵੀ ਬੰਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਨਹੀਂ ਦੱਬਦੇ, ਜਿਵੇਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਇਹ ਗਾਣਾ ਲਾ ਕੇ ਅਤੇ ਖੂਬ ਆਪਣਾ ਪ੍ਰਚਾਰ ਕਰਿਆ ਕਰਦੇ ਸੀ, ਕਹਿੰਦੇ ਕਿ ਨਹੀਂ ਦੱਬਦੇ, ਦੱਬਦਾ ਕਿੱਥੇ ਆ। ਆਰਨੇ ਤਾਰੇ ਨੇ ਅਗਲੇ ਗੀਤ ਦੇ ਵਿੱਚ ਤੁਹਾਡੇ ਲਈ। ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਅਸੀਂ ਕਰਦੇ ਚੱਲਦੇ ਹਾਂ ਰਾਮ ਚੌਧਰੀ ਜੀ, ਤੁਹਾਡੀ ਫਰਮਾਇਸ਼ ਵੀ ਲਵਾਂਗੇ। ਅਤੇ ਲਵਜੋਤ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ, ਕਾਫੀ ਲੰਬੇ ਸਮੇਂ ਬਾਅਦ ਤੁਸੀਂ ਅੱਜ ਹਾਜ਼ਰੀ ਲਗਵਾ ਰਹੇ ਹੋ, ਸੋ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਇਸਤਕਬਾਲ ਹੈ।

ਅਤੇ ਇੱਧਰ ਇੱਕ ਹੋਰ ਫਰਮਾਇਸ਼ ਪੂਰੀ ਕਰਦੀ ਹੈ ਜੀ, ਅਤੇ ਸਾਡੇ ਨਾਲ ਜਿੰਨੇ ਸਾਡੇ ਸਾਥੀ ਨੇ ਸਾਰਿਆਂ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਤੋਂ ਬਾਅਦ ਇੱਕ ਸਾਰੀਆਂ ਫਰਮਾਇਸ਼ਾਂ ਅਸੀਂ ਵੇਲੇ ਸਿਰ ਪੂਰੀਆਂ ਕਰਦੀ ਹੈ ਜੀ। ਅਤੇ ਜਿਹੜਾ ਗੀਤ ਤੁਹਾਡੇ ਲਈ ਸੁਰਜੀਤ ਭੁੱਲਰ ਜੀ ਦੀ ਆਵਾਜ਼ ਦੇ ਵਿੱਚ ਸੁਣਿਆ ਤੁਸੀਂ, ਇਹ ਤੁਹਾਡੇ ਲਈ ਅਸੀਂ ਪੇਸ਼ ਕੀਤਾ ਜੀ, ਅਸੀਂ ਫਰਮਾਇਸ਼ ਲਵਜੋਤ ਜੀ ਦੀ ਫਰਮਾਇਸ਼ 'ਤੇ। ਅਤੇ ਇੱਕ ਹੋਰ ਫਰਮਾਇਸ਼ ਸਾਡੇ ਹਰਿਆਣੇ ਵਾਲੇ ਭਾਊ, ਬਿਲਕੁਲ ਜੀ, ਹਰਿਆਣੇ ਕਾ ਛੋਰਾ ਸਾਡੇ ਨਾਲ ਹੈ ਜੀ ਪ੍ਰੋਗਰਾਮ ਦੇ ਵਿੱਚ, ਅਤੇ ਇੱਕ ਨਵੇਂ ਗੀਤ ਦੀ ਫਰਮਾਇਸ਼ ਰਾਮ ਚੌਧਰੀ ਜੀ ਨੇ ਕੀਤੀ ਹੈ, ਉਹ ਸੁਣਦੇ ਹਾਂ ਇਹ ਗੀਤ। ਇਸ ਤੋਂ ਬਾਅਦ ਓਲਡ ਇਜ਼ ਗੋਲਡ ਤੁਹਾਡੇ ਲਈ ਲੈ ਕੇ ਆਵਾਂਗੇ, ਅਤੇ ਨਿਊਜ਼ੀਲੈਂਡ ਦੀਆਂ ਕੁਛ ਤਾਜ਼ਾ ਤਰੀਨ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਜੀ ਕਿ ਨਿਊਜ਼ੀਲੈਂਡ ਦੇ ਵਿੱਚ ਕੀ ਕੁਛ ਵਾਪਰਿਆ ਖਾਸ, ਅਤੇ ਨਾਲ ਹੀ ਨਾਲ ਇਰਾਨ ਯੁੱਧ ਦੇ ਨਾਲ ਸੰਬੰਧਿਤ ਤਾਜ਼ਾ ਤਰੀਨ ਜਾਣਕਾਰੀਆਂ ਵੀ ਤੁਹਾਡੇ ਨਾਲ ਥੋੜ੍ਹੀ ਦੇਰ ਤੱਕ ਮੈਂ ਸਾਂਝੀਆਂ ਕਰਾਂਗਾ।

ਸਮਾਂ ਹੋ ਗਿਆ ਜੀ ਓਲਡ ਇਜ਼ ਗੋਲਡ ਦਾ, ਅਤੇ ਓਲਡ ਇਜ਼ ਗੋਲਡ ਦੇ ਤਹਿਤ ਅਗਲਾ ਗੀਤ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਜੀ, ਉਸ ਗਾਇਕ ਦੀ ਆਵਾਜ਼ ਦੇ ਵਿੱਚ ਜਿਹਨਾਂ ਨੂੰ ਕਿ ਰਾਜ ਗਾਇਕ ਦਾ ਵੀ ਜਿਹੜਾ ਰੁਤਬਾ ਦਿੱਤਾ ਗਿਆ ਸੀਗਾ। ਅਤੇ ਰਾਜ ਗਾਇਕ ਦਾ ਰੁਤਬਾ ਜਦੋਂ ਰਾਜਨੀ ਆਇਆ ਤਾਂ ਫਿਰ ਸਿਆਸਤ ਦੇ ਵਿੱਚ ਵੀ ਹੱਥ ਅਜ਼ਮਾਏ, ਸਿਆਸਤ ਦੇ ਵਿੱਚ ਵੀ ਬੜੇ ਖੱਟੇ ਮਿੱਠੇ ਤਕੌੜੇ ਸੱਚੇ ਤਜਰਬੇ ਰਹੇ। ਸੋ ਉਸ ਤੋਂ ਬਾਅਦ ਇੱਕ ਵਾਰ ਫਿਰ ਕਹਿੰਦੇ ਨੇ ਕਿ ਸਿਆਸਤ ਤੋਂ ਹਾਏ ਤੌਬਾ ਕਰ ਚੁੱਕੇ ਨੇ, ਲੇਕ ਇੱਕ ਵਾਰ ਫਿਰ ਜਿਹੜਾ ਹੈ ਉਹ ਸੰਗੀਤ ਵੱਲ ਨੂੰ ਜਿਹੜਾ ਰੁੱਖ ਕੀਤਾ ਜੀ। ਨਨ ਅਦਰ ਦੈਨ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਅਗਲਾ ਗੀਤ

0: ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਵੀਰਵਾਰ 7 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 24 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਕੇਂਦਰ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵਾਧੇ ਦਾ ਤੋਹਫ਼ਾ ਦਿੱਤਾ ਗਿਆ। ਦਰਅਸਲ 2026 ਅਤੇ 27 ਸੀਜ਼ਨ ਦੇ ਲਈ ਗੰਨੇ ਦੇ ਪ੍ਰਤੀ ਕੁਇੰਟਲ ਮੁੱਲ ਦੇ ਵਿੱਚ 10 ਰੁਪਈਆ ਵਾਧਾ ਕੀਤਾ ਗਿਆ। ਚੀਨੀ ਮਿੱਲਾਂ 365 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਗੰਨਾ ਖਰੀਦਣਗੀਆਂ। ਇੱਧਰ ਜਿੱਥੇ ਇਸ ਗੱਲ ਦੀ ਚਰਚਾ ਲਗਾਤਾਰਤਾ ਦੇ ਨਾਲ ਪੰਜਾਬ ਦੀਆਂ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਜਦੋਂ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਹੱਥ ਵਿੱਚ ਨਤੀਜੇ ਕਿਹੜੇ ਆਉਣਗੇ? ਕਿਉਂਕਿ ਦੂਜੇ ਪਾਸੇ ਉਸ ਤੋਂ 1.5 ਘੰਟਾ ਪਹਿਲਾਂ ਜਿਹੜੀ ਗੁਫ਼ਤਗੂ ਰਾਘਵ ਚੱਢਾ ਹੋਰੀ ਰਾਸ਼ਟਰਪਤੀ ਹੁਣਾਂ ਨਾਲ ਕਰਕੇ ਆਏ ਨੇ, ਉਸ ਤੋਂ ਰਾਸ਼ਟਰਪਤੀ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਨੇ। ਇੱਧਰ ਜੇ ਗੱਲ ਕਰੀਏ ਤਾਂ ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ ਨੂੰ ਤਲਬ ਕਰ ਲਿਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਰੀ ਇੱਕ ਆਦੇਸ਼ ਦੇ ਤਹਿਤ ਇਹ ਗੱਲ ਆਖੀ ਗਈ ਹੈ ਕਿ ਕਿਉਂਕਿ ਇਹ ਕਮੇਟੀ ਨਿਯਮਾਂ ਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ, ਜਿਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ। ਉੱਧਰ ਜੇ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਹੁਣ ਭਾਜਪਾ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ, ਉੱਥੇ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ 100 ਸੀਟਾਂ ਉੱਤੇ ਵੋਟਾਂ ਦੀ ਲੁੱਟ ਕੀਤੀ ਗਈ ਹੈ। ਚੋਣ ਨਤੀਜੇ ਇੱਕ ਸਾਜਿਸ਼ ਦੇ ਅਧੀਨ ਸਾਹਮਣੇ ਆਏ ਨੇ, ਜਿਸ ਦੇ ਚੱਲਦਿਆਂ ਹੁਣ ਉਹ ਕਾਫੀ ਸਖ਼ਤ ਰੌਂ 'ਚ ਦਿਖਾਈ ਦਿੰਦੇ ਨੇ। ਇੰਨਾ ਹੀ ਨਹੀਂ, ਕਾਂਗਰਸ ਵੱਲੋਂ ਜਾਣੇ ਪਛਾਣੇ ਨੇਤਾ ਰਾਹੁਲ ਗਾਂਧੀ ਹੁਣੀ ਵੀ ਆਖਦੇ ਨੇ ਕਿ ਬੰਗਾਲ ਅਤੇ ਅਸਾਮ ਦੇ ਵਿੱਚ ਜਨਮਤ ਦੀ ਚੋਰੀ ਹੋਈ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਹਿੰਸਾ ਜਾਰੀ ਹੈ, ਜਿਸ ਨੂੰ ਲੈ ਕੇ ਕੇਂਦਰੀ ਨੀਮ ਫੌਜੀ ਬਲ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰਦੇ ਨਜ਼ਰ ਆਉਂਦੇ ਨੇ। ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਨੇ। ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਵਾਨਗੀ ਦਰ 50% ਤੋਂ ਹੇਠਾਂ ਡਿੱਗ ਪਈ ਹੈ। ਲਗਭਗ ਅੱਧੇ ਸਾਊਥ ਏਸ਼ੀਅਨ ਬਿਨੈਕਾਰਾਂ ਨੂੰ ਆਸਟ੍ਰੇਲੀਆ ਵੱਲੋਂ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਤਸਵੀਰ ਦਾ ਇੱਕ ਰੰਗ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਨਿਵੇਸ਼ ਵੱਧ ਰਿਹਾ ਹੈ, ਭਾਵੇਂ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਅਸਮੰਜਸ ਦਾ ਸ਼ਿਕਾਰ ਰਹੇ ਨੇ, ਪਰ ਇਸ ਭਾਰਤੀ ਨਿਵੇਸ਼ ਦੀ ਬਦੌਲਤ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਅਮਰੀਕੀ ਅਧਿਕਾਰੀ ਇਸ ਗੱਲੋਂ ਬਾਗੋ ਬਾਗ ਨੇ, ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਵਿੱਚ ਕਿੰਨਾ ਰੁਜ਼ਗਾਰ ਮਿਲ ਰਿਹਾ ਹੈ, ਇਹ ਆਪਣੇ ਹੱਥ ਵਿੱਚ ਆਪ 'ਚ ਇੱਕ ਵੱਡਾ ਸਵਾਲ ਹੈ। ਉੱਧਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਸ ਗੱਲੋਂ ਖਫਾ ਨੇ ਕਿ ਪੰਜਾਬ ਦੇ ਵਿੱਚ ਯੂਰੀਏ ਦੀ ਕਮੀ ਹੈ ਅਤੇ ਕਰਜ਼ਾ ਸਾਰੀਆਂ ਹੱਦਾਂ ਟੱਪ ਗਿਆ। ਇਸ ਦੇ ਮੱਦੇਨਜ਼ਰ ਹੁਣ ਇਹਨਾਂ ਦੇ ਸਾਰੇ ਹੀ ਯੂਨੀਅਨਸ ਦੇ ਆਗੂਆਂ ਵੱਲੋਂ 18 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੁਣਾਂ ਦੀ ਅਗਵਾਈ ਹੇਠ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਬਣਾਈ ਗਈ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੂਰੀਏ ਸੰਕਟ ਦਾ ਪੱਕਾ ਹੱਲ ਕਰਨ ਦੇ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਾਈ ਗਈ ਹੈ। ਅਤੇ ਇੱਧਰ ਭਾਵੇਂ ਕਿ ਪੰਜਾਬ ਦੇ ਧੁਰ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਕਪਾਹ ਨਾਮ ਮਾਤਰ ਹੀ ਉਗਾਈ ਜਾਂਦੀ ਹੈ, ਪਰ ਕੇਂਦਰ ਵੱਲੋਂ ਕਪਾਹ ਦੀ ਪੈਦਾਵਾਰ ਵਧਾਉਣ ਦੇ ਲਈ ਦੇਸ਼ ਭਰ ਦੇ ਵਿੱਚ 5659 ਕਰੋੜ ਰੁਪਏ ਦੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਯਾਦ ਰਹੇ ਇੱਕ ਸਮਾਂ ਸੀ ਜਦੋਂ ਭਾਰਤ ਅਤੇ ਬੰਗਲਾਦੇਸ਼ ਦੀ ਕਪਾਹ ਨੂੰ ਦੁਨੀਆ ਭਰ ਦੇ ਵਿੱਚ ਮਿਆਰੀ ਕਪਾਹ ਦੇ ਤੌਰ 'ਤੇ ਮੰਨਿਆ ਗਿਆ ਅਤੇ ਇਸ ਦੀ ਕੀਮਤ ਵੀ ਚੰਗੀ ਵਸੂਲ ਹੁੰਦੀ ਸੀ, ਪਰ ਦੇਖਦਿਆਂ ਦੇਖਦਿਆਂ ਮਾਲਵੇ ਦੇ ਵਿੱਚ ਲੋਕ ਕਪਾਹ ਬੀਜਣੋਂ ਹਟ ਗਏ। ਨਕਲੀ ਬੀਜਾਂ ਅਤੇ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਚੱਲਦਿਆਂ ਕਿਸਾਨ ਕਾਫੀ ਔਖੇ ਭਾਰੇ ਨੇ। ਅਤੇ ਇੱਧਰ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਗੱਠਜੋੜ ਦੀ ਚਰਚਾ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਬੀਬੀ ਜਗੀਰ ਕੌਰ ਜਿਹੜੇ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਕਰਤਾ ਧਰਤਾ ਨੇ, ਉਹਨਾਂ ਵੱਲੋਂ 31 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਉੱਪਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਆਖਿਆ ਹੈ ਕਿ ਜੋ ਵਰਤਮਾਨ ਹਾਲਾਤ ਨੇ ਉਹਨਾਂ ਦੇ ਚੱਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ 50% ਹਿੱਸਾ ਔਰਤਾਂ ਵਾਸਤੇ ਰਾਖਵਾਂ ਕੀਤਾ ਜਾਣਾ ਚਾਹੀਦਾ। ਜ਼ਿੰਦਗੀ ਦੇ ਫਲਸਫੇ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਸੁਰਜੀਤ ਪਾਤਰ ਲਿਖ ਗਏ ਸਨ, ਉਦਾਸ ਹੋਵੀਂ, ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀਂ, ਪਰ ਇਹ ਵੀ ਹੈ ਇੱਕ ਪੜਾਅ ਸਫ਼ਰ ਦਾ, ਤੂੰ ਇਸ ਗੱਲ ਦਾ ਖਿਆਲ ਰੱਖੀਂ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
1: one Domino's spicy pepper paneer, one Domino's butter chicken pizza, one combo, and yeah, my favorite chocolate cake.
2: Hello, enu fer Domino's de supne aa reha.
1: Hun supne ne sachmuch Domino's te Tuesday nu special offers. Pizza on half price. Now at four new locations. Domino's, Papa Toy Toy, Meadow Bank, Mangri, Mangri East.
3: Halwai Sweets and Restaurant. Asli Indian flavors, New Zealand style vecha.
4: Dine in the maza lo halwai te. Fresh sweets, snacks, chaat, Indo-Chinese and South Indian menu bhi available hai. 100% New Zealand made sweets. Daily live jalebi stall, 2 to 9 baje tak. Lunch to dinner, thali options always ready. 120 bandiyan da party hall bhi available. Athe veg and non-veg catering bhi karde re. Indoor ya outdoor. Visit karo Halwai Papa Toy Toy, 204 Great South Road ya Halwai Hamilton, 829 Victoria Street.
5: Grocery land jana.
6: MP.
5: DG di kundi te rajai bhi leke aoni hai.
6: MP.
5: ਕੀ ਐਮਪੀ ਐਮਪੀ ਕਰੀ ਜਾਂਦੇ ਹੋ
6: ਹਰ ਜ਼ਰੂਰਤ ਦਾ ਸਮਾਨ ਹੈ ਐਮਪੀ ਸੁਪਰ ਸਟੋਰ ਤੇ ਐਮਪੀ ਚੱਕੀ ਫਰੈਸ਼ ਆਟਾ ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ ਥੋਕਮਾ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ 212 ਸੇਂਟ ਯੂਬਨ ਸਟਰੀਟ ਵੈਸਟ ਹੈਸਟਿੰਗਸ ਕਾਲ 0687891190 ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ
7: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਿੰਦਰ ਗਿੱਲ
8: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ
9: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ
10: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ
11: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਚਪਾਲ
12: ਸਿੰਘ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ
13: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸੰਧੂ
14: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ
15: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ
16: 24/7, 365.

ਰਾਜ ਬਰਾੜ ਅਤੇ ਅਨੀਤਾ ਸਮਾਣਾ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਤੁਹਾਡੇ ਲਈ ਅਸੀਂ ਪੇਸ਼ ਕੀਤਾ ਜੀ। ਅਤੇ ਗੀਤੋ ਸੰਗੀਤ ਦਾ ਸਿਲਸਿਲਾ ਜਾਰੀ ਹੈ ਅਤੇ ਖਬਰਾਂ ਦਾ ਸਿਲਸਿਲਾ ਵੀ ਨਾਲ ਦੇ ਨਾਲ ਹੀ ਜਾਰੀ ਹੈ, ਬਾਦਸਤੂਰ ਜਾਰੀ ਹੈ। ਅਤੇ ਸਾਥੀ, ਇੱਕ ਵੈਸੇ ਬੜੀ ਦੁੱਖ ਭਰੀ ਖਬਰ ਜਿਹੜੀ ਸਾਹਮਣੇ ਆਈ ਹੈ। ਸੋ ਕਈ ਵਾਰ ਅਜਿਹਾ ਅਨਫੋਰਚੁਨੇਟਲੀ ਇਹੋ ਜਿਹੇ ਕੁਛ ਇੱਕ ਇੰਸੀ ਬਹੁਤ ਰੇਅਰ ਇੰਸੀਡੈਂਟ ਹੁੰਦੇ ਨੇ, ਲੇਕਿਨ ਕੁਛ ਇੱਕ ਇੰਸੀਡੈਂਟ ਅਜਿਹੇ ਹੋ ਜਾਂਦੇ ਨੇ ਸੋ ਜਿਸ ਦੇ ਵਿੱਚ ਕੀ ਕਹਿ ਸਕਦੇ ਹਾਂ, ਕਿਸ ਦਾ ਕਸੂਰ ਹੈ ਦੋਸਤੋ। ਹੁਣ ਇੱਥੇ ਜਿਹੜਾ ਇੱਕ ਅਜਿਹਾ ਹਾਦਸਾ ਸਾਹਮਣੇ ਆਇਆ, ਇਸ ਦੇ ਵਿੱਚ ਨਿਊਜ਼ੀਲੈਂਡ ਦੇ ਗੌਰ ਤੋਂ ਹੀ ਜਿਹੜਾ ਇਹ ਮਾਮਲਾ ਸਾਹਮਣੇ ਆਇਆ, ਇਹ ਹਾਦਸਾ ਸਾਹਮਣੇ ਆਇਆ। ਸੋ ਇੱਥੇ ਇੱਕ 3 ਸਾਲ ਦੇ ਬੱਚੇ ਦੀ ਜਿਹੜੀ ਮੌਤ ਹੋ ਜਾਂਦੀ ਹੈ, 3 ਸਾਲ ਦੇ ਬੱਚੇ ਦੀ ਮੌਤ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਉਹ ਆਪਣੇ ਡਰਾਈਵੇ 'ਤੇ ਬੱਚਾ ਇੱਕਦਮ ਜਿਹੜਾ ਗੱਡੀ ਦੇ ਅੱਗੇ ਆ ਜਾਂਦਾ। ਸੋ ਗੱਡੀ ਰਿਵਰਸ ਕਰਦਿਆਂ ਬੱਚਾ ਜਿਹੜਾ ਉਹ ਗੱਡੀ ਦੇ ਥੱਲੇ ਆ ਜਾਂਦਾ। ਸੋ ਬਹੁਤ ਹੀ ਇੱਕ ਦੁੱਖ ਭਰਿਆ ਇੰਸੀਡੈਂਟ ਹੈ, ਬਹੁਤ ਹੀ ਇੱਕ ਦਰਦਨਾਕ ਇੰਸੀਡੈਂਟ ਹੈ ਇਹ। ਸੋ 3 ਸਾਲ ਦੇ ਬੱਚੇ ਦਾ ਇਸ ਤਰੀਕੇ ਦੇ ਨਾਲ, ਸੋ ਇੱਥੇ ਆਪਣੇ ਹੀ ਘਰ ਦੇ ਡਰਾਈਵੇ ਦੇ ਵਿੱਚ ਇਸ ਤਰ੍ਹਾਂ ਮਾਰਿਆ ਜਾਣਾ ਬਹੁਤ ਹੀ ਅਫਸੋਸਨਾਕ ਹੈ। ਅਤੇ ਜੇਕਰ ਇਹ ਡਰਾਈਵਰ ਘਰ ਦਾ ਹੀ ਕੋਈ ਬੰਦਾ ਹੋਵੇ ਤਾਂ ਕਿੰਨਾ ਜ਼ਿਆਦਾ ਅਫਸੋਸਨਾਕ ਇਹ ਮਾਮਲਾ ਬਣ ਜਾਂਦਾ ਹੈ, ਤੁਸੀਂ ਖੁਦ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ। ਔਰ ਇਸ 3 ਸਾਲ ਦੇ ਬੱਚੇ ਅਜੇ ਜੋ ਕਿ ਗੱਡੀ ਦੇ ਥੱਲੇ ਆਏ ਆਪਣੇ ਘਰ ਦੇ ਡਰਾਈਵੇ ਥੱਲੇ, ਸੋ ਇਸ ਨੂੰ ਚਲਾਉਣ ਵਾਲੇ, ਇਸ ਗੱਡੀ ਨੂੰ ਚਲਾਉਣ ਵਾਲੇ ਇਸ ਦੇ ਆਪਣੇ ਘਰ ਦੇ, ਇਸ ਦੀ ਆਪਣੀ ਹੀ ਮਾਂ ਸੀ। ਸੋ ਇਸ ਮਾਂ ਦੇ ਕੋਲੋਂ ਐਕਸੀਡੈਂਟਲੀ ਆਪਣਾ ਹੀ ਬੱਚਾ ਆਪਣੀ ਹੀ ਗੱਡੀ ਦੇ ਥੱਲੇ ਕੁਚਲਿਆ ਗਿਆ ਦੋਸਤੋ। 3 ਸਾਲ ਦਾ ਬੱਚਾ, ਇਸ ਦੀ ਮੌਤ ਹੋ ਜਾਂਦੀ ਹੈ। ਔਰ ਮੌਤ ਹੋ ਜਾਣ ਤੋਂ ਬਾਅਦ ਇਸ ਬੱਚੇ ਦੀ ਜਿਹੜੀ ਹੈ, ਖਾਸ ਤੌਰ 'ਤੇ ਗੈਰ ਜ਼ਿੰਮੇਦਾਰਾਨਾ ਤਰੀਕੇ ਨਾਲ ਗੱਡੀ ਚਲਾਉਣ ਦੇ, ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦਾ ਦੋਸ਼ੀ ਵੀ ਉਸ ਦੀ ਮਾਂ ਨੂੰ ਹੀ ਪਾਇਆ ਜਾਂਦਾ ਹੈ। ਅਤੇ ਹੁਣ ਗੌਰ ਦੀ ਜਿਹੜੀ ਕੋਰਟ ਹੈ ਉਸ ਨੇ ਇੱਥੇ ਮਾਂ ਨੂੰ ਹੀ ਜਿਹੜਾ ਦੋਸ਼ੀ ਠਹਿਰਾਇਆ ਅਤੇ ਇਸ ਨੂੰ ਜਿਹੜਾ ਉਹ ਸੈਂਟੈਂਸ ਜਿਹੜਾ ਉਹ ਹੁਣ ਕੀਤਾ ਗਿਆ। ਔਰ ਇੱਕ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੋ ਜਿਹਾ ਜਿਹੜਾ ਮਾਹੌਲ ਇੱਥੇ ਪਨਪਿਆ ਹੋਵੇਗਾ, ਅਜੀਬੋ ਗਰੀਬ, ਜਦੋਂ ਕੋਰਟ ਨੇ ਵੀ ਇਹ ਫੈਸਲਾ ਸੁਣਾਇਆ ਹੋਵੇਗਾ ਔਰ ਮਾਂ ਨੇ ਵੀ ਆਪਣੇ ਆਪ ਨੂੰ ਦੋਸ਼ੀ ਮੰਨਿਆ ਹੋਵੇਗਾ। 31 ਸਾਲਾ ਕ੍ਰਿਸਟੀਨਾ ਸੀਗੀ ਇਹ, ਜਿਸਦਾ ਕਿ ਨਾਮ ਹੁਣ ਜਿਹੜਾ ਉਹ ਮੈਨਸ਼ਨ ਕਰ ਦਿੱਤਾ ਗਿਆ ਕੋਰਟ ਦੇ ਵੱਲੋਂ। ਸੋ ਇਹਨਾਂ ਦੇ ਕੋਲੋਂ ਆਪਣੇ ਹੀ ਅਣਗਹਿਲੀ ਦੇ ਨਾਲ ਕਹਿ ਲਓ, ਜਾਂ ਕਹਿ ਲਓ ਭੁਲੇਖੇ ਦੇ ਨਾਲ, ਜਾਂ ਕਹਿ ਲਓ ਕਿ ਕਈ ਵਾਰ ਨਹੀਂ ਪਤਾ ਚੱਲਦਾ, ਡਰਾਈਵਰ ਨੂੰ ਵੀ ਨਹੀਂ ਪਤਾ ਚੱਲਦਾ ਬੱਚਾ ਜਦੋਂ ਇੱਕਦਮ ਥੱਲੇ ਗੱਡੀ ਦੇ ਆ ਜਾਂਦਾ। ਸੋ ਇੱਕ ਅਜਿਹਾ ਇਹ ਭਿਆਨਕ ਹਾਦਸਾ ਜਿਹੜਾ ਕਿ ਸ਼ਾਇਦ ਇਸ ਮਾਂ ਦੇ ਲਈ ਵੀ ਅਸਹਿਣ ਹੋਵੇਗਾ ਕਿ ਉਸਦਾ ਆਪਣਾ ਹੀ ਜਿਹੜਾ ਘਰ ਦਾ ਜੀ ਜਿਹੜਾ ਹੈ ਉਸਦੇ ਆਪਣੇ ਹੀ ਇਸ ਤਰੀਕੇ ਦੇ ਨਾਲ ਜਿਹੜਾ ਅਜਿਹਾ ਦਰਦਨਾਕ ਹਾਦਸਾ ਉਸਦੇ ਨਾਲ ਵਾਪਰ ਜਾਣਾ। ਸੋ ਇਹ ਜਦੋਂ ਗੱਡੀ ਜਿਹੜੀ ਹੈ ਡਰਾਈਵੇ ਤੋਂ ਬੈਕ ਕਰ ਰਹੀ ਸੀ, ਬੱਚਾ ਥੱਲੇ ਆਇਆ, ਉਸ ਤੋਂ ਬਾਅਦ ਦੱਸਿਆ ਕਿ ਕਾਫੀ ਥੱਲੇ ਆਉਣ ਦੇ ਕਰਕੇ ਬਹੁਤ ਜ਼ਿਆਦਾ ਸੱਟਾਂ ਲੱਗ ਗਈਆਂ ਸੀ, ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਹਸਪਤਾਲ 'ਤੇ ਜਾਣ ਦੇ ਕੁਛ ਘੰਟਿਆਂ ਬਾਅਦ ਹੀ ਬੱਚਾ ਦਮ ਤੋੜ ਗਿਆ। ਅਤੇ ਉਸ ਤੋਂ ਬਾਅਦ ਇਸ ਦੀ ਮਾਂ ਨੂੰ ਜਿਹੜਾ ਹੈ ਉਸ ਦੇ ਉੱਪਰ ਜਿਹੜੇ ਚਾਰਜਿਸ ਜਿਹੜੇ ਲਗਾਏ ਗਏ ਸੀਗੇ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ, ਸੋ ਉਸ ਦੇ ਵਿੱਚ ਉਸਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਉਸਨੂੰ ਸੈਂਟੈਂਸ ਜਿਹੜਾ ਕੀਤਾ ਗਿਆ ਹੈ। ਸੋ 2 ਤਰੀਕੇ ਦੀ ਸਜ਼ਾ ਜਿਹੜੀ ਹੈ ਇਸ ਨੂੰ ਭੁਗਤਣੀ ਪੈ ਰਹੀ ਹੈ। ਇੱਕ ਤਾਂ ਸ਼ਾਇਦ ਆਪਣੇ ਆਪ ਦੇ ਨਾਲ ਹੀ ਜਿਹੜਾ ਹੈ ਉਹ ਬੰਦੇ ਨੂੰ ਕਈ ਵਾਰ ਜਿਹੜਾ ਆਪਣੇ ਆਪ ਨੂੰ ਮਾਫ਼ ਕਰਨਾ ਵੀ ਔਖਾ ਹੋ ਜਾਂਦਾ ਹੈ ਅਜਿਹੇ ਹਾਲਾਤਾਂ ਦੇ ਵਿੱਚ, ਔਰ ਦੂਜੇ ਪਾਸਿਓਂ ਕਾਨੂੰਨ ਦੀਆਂ ਨਜ਼ਰਾਂ 'ਚ ਵੀ ਤੁਸੀਂ ਗੁਨਾਹਗਾਰ ਹੋ। ਸੋ ਅਜਿਹੇ ਜਿਹੜੇ ਹੈ ਉਹ ਮਾਮਲੇ ਜਿਹੜੇ ਨੇ ਬਹੁਤ ਜ਼ਿਆਦਾ ਵੈਸੇ ਦੁੱਖ ਭਰੇ ਮਾਮਲੇ, ਅਫਸੋਸਜਨਕ ਮਾਮਲੇ, ਲੇਕਿਨ ਇਹ ਨਿਊਜ਼ੀਲੈਂਡ ਦਾ ਗੌਰ ਦਾ ਇਹ ਰੀਸੈਂਟ ਇੰਸੀਡੈਂਟ ਹੈ ਜਿਹੜਾ ਅਸੀਂ ਤੁਹਾਡੇ ਨਾਲ ਇਹ ਸਾਂਝਾ ਅਸੀਂ ਕਰ ਰਹੇ ਹਾਂ ਜੀ। ਅਤੇ ਬਾਕੀ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਅਸੀਂ ਇਰਾਨ ਯੁੱਧ ਦੇ ਨਾਲ ਸੰਬੰਧਿਤ ਕਾਫੀ ਡਿਟੇਲ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਨਾਲ ਥੋੜ੍ਹੀ ਦੇਰ ਤੱਕ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ। ਨਿਊਜ਼ੀਲੈਂਡ ਦਾ ਕੁਛ ਹੋਰ ਖਬਰਸਾਰ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਅਤੇ ਜੋ ਵੀ ਤਾਜ਼ਾ ਤਰੀਨ ਅਪਡੇਟਸ ਨੇ ਅਸੀਂ ਪੰਜਾਬ ਦੀਆਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ ਅਗਲੇ 2 ਘੰਟਿਆਂ ਦੇ ਦੌਰਾਨ। ਅਤੇ ਬਾਕੀ ਤੁਸੀਂ ਸਾਨੂੰ ਪਤਾ ਜੀ, ਇੱਧਰ ਜਿਹੜੇ ਸਾਥੀ ਸਾਡੇ ਨਾਲ ਨੇ, ਮਾਫ਼ ਕਰਨਾ ਉਹਨਾਂ ਨੂੰ ਪਹਿਲਾਂ ਮੈਂ ਸ਼ਾਮਿਲ ਕਰਦਾ ਚੱਲਾਂ, ਸੋ ਇਸ ਤੋਂ ਪਹਿਲਾਂ ਕਿ ਮੈਂ ਨਾਮ ਭੁੱਲ ਜਾਵਾਂ, ਸੋ ਇੱਥੇ ਅਸੀਂ ਸ਼ਾਮਿਲ ਕਰਦੇ ਚੱਲਦੇ ਹਾਂ ਲਖਵਿੰਦਰ ਜੀ ਨੂੰ। ਸੋ ਇਹਨਾਂ ਦਾ ਵੀ ਸਾਨੂੰ ਸੰਦੇਸ਼ ਮਿਲਿਆ ਜੀ, ਲਖਵਿੰਦਰ ਜੀ ਦਾ ਵੀ। ਸੋ ਇਹਨਾਂ ਨੇ ਆਪਣਾ ਵਿਚਾਰ ਜਿਹੜਾ ਲਿਖ ਕੇ ਭੇਜਿਆ ਸੀਗਾ ਸਿਟੀਜ਼ਨਸ਼ਿਪ ਟੈਸਟ ਨੂੰ ਲੈ ਕੇ। ਸੋ ਉਹ ਕਹਿੰਦੇ ਨੇ ਕਿ ਸਿਟੀਜ਼ਨਸ਼ਿਪ ਟੈਸਟ ਜਿਹੜਾ ਉਹ ਇੰਨਾ ਜ਼ਰੂਰੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜਿਹੜਾ ਕੰਮ ਜਿਹੜਾ ਉਹ ਚੱਲਦਾ ਰਿਹਾ ਹੈ। ਔਰ ਇਹਨਾਂ ਕਹਿੰਦੇ ਨੇ ਕਿ ਮੇਰੇ ਵਿਚਾਰ ਦੇ ਮੁਤਾਬਕ ਜਿਹੜਾ ਹੈ ਉਹ ਇੰਨਾ ਜ਼ਰੂਰੀ ਵੀ ਨਹੀਂ ਸੀਗਾ, ਅਤੇ ਜੇਕਰ ਕਰ ਵੀ ਦਿੱਤਾ ਹੈ ਤਾਂ ਉਸ ਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੈ। ਠੀਕ ਹੈ ਜੀ, ਸੋ ਤੁਹਾਡਾ ਵਿਚਾਰ ਵੀ ਸਾਨੂੰ ਮਿਲ ਗਿਆ, ਧੰਨਵਾਦ ਭੁਪਿੰਦਰ ਜੀ। ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਚੱਲਦੇ ਹਾਂ, ਤੁਹਾਡਾ ਵੀ ਸੰਦੇਸ਼ ਸਾਨੂੰ ਮਿਲਿਆ ਹੈ ਜੀ। ਅਤੇ ਵਧੇ ਚੱਲਦੇ ਹਾਂ ਅਗਲੇ ਗੀਤ ਦੇ ਨਾਲ। ਸੋ ਅਗਲਾ ਗੀਤ ਤੁਹਾਡੇ ਲਈ, ਹਾਂਜੀ ਬਿਲਕੁਲ, ਇਸ ਗੀਤ ਨੂੰ ਸਿਰਫ ਗੀਤ ਦੇ ਵਾਂਗੂ ਹੀ ਸੁਣਨਾ ਹੈ। ਸੋ ਇਸ ਗੀਤ ਦੇ ਵਿੱਚ ਦੱਸੇ ਹੋਏ ਕੰਟੈਂਟ ਨੂੰ ਜਿਹੜਾ ਉਹ ਜ਼ਿਆਦਾ ਭਾਰੂ ਨਹੀਂ ਕਰਨਾ। ਰੈੱਡ ਬੁੱਲਾਂ ਪੀਣ ਦੀ ਜਿਹੜੀ ਬੜੀ ਗੱਲ ਹੋ ਰਹੀ ਹੈ, ਸੋ ਰੈੱਡ ਬੁੱਲ ਜਿਹੜੀ ਹੈ ਉਹ ਪੰਜਾਬੀ ਕਲਚਰ 'ਤੇ ਵੀ ਹਾਵੀ ਹੋ ਗਈ ਹੈ। ਦੇਖੋ ਜੀ,

0: 365.
1: ਸੁਣਿਆ ਤੁਸੀਂ, ਹੁਣ ਆਪਣਾ ਕਾਰ ਲੈਣਾ ਹੋ ਗਿਆ ਈਜ਼ੀ।
2: ਕਿਵੇਂ?
1: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲ, ਟੈਨਯੋਰ 30 ਸਾਲ ਤੱਕ,
2: ਸੇਵਿੰਗਸ
1: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
2: ਵਾਹ!
1: ਵਿਜ਼ਿਟ ਕਰੋ
3: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800024404।
1: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।

0: ਲੇਕਿਨ ਫੋਨ ਦੇ ਉਸ ਪਾਰ ਡਾਕਟਰ ਪ੍ਰਿਆ ਪੰਜਾਬੀ ਸਾਡੇ ਨਾਲ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਕੈਸੇ ਹੈ?
0: ਠੀਕ ਹੈ ਜੀ। ਡਾਕਟਰ ਸਾਹਿਬ ਆਪ ਕੈਸੇ ਹੈ? ਠੀਕ ਠਾਕ ਹੈ। ਲੈਵਲ 4 ਕੈਸੇ ਚੱਲ ਰਿਹਾ ਹੈ ਆਪਕਾ?
1: ਬਸ ਲੈਵਲ 4 ਅੱਛਾ ਚੱਲ ਰਿਹਾ ਹੈ, ਆਰਾਮ, ਰਿਲੈਕਸ ਔਰ ਸਭੀ ਵਕਤ ਕਾ ਸਹੀ ਇਸਤੇਮਾਲ ਕਰ ਰਹੇ ਹੈ।
0: ਅੱਛਾ ਅੱਛਾ ਡਾਕਟਰ ਸਾਹਿਬ, ਜਬ ਐਸੀ ਕੋਈ ਸਿਚੁਏਸ਼ਨ ਆਤੀ ਹੈ ਮੁਲਕ ਭਰ ਮੇ ਯਾ ਦੁਨੀਆ ਮੇ ਯਾ ਫੈਮਿਲੀ ਲੈਵਲ ਪੇ, ਕਈ ਵਾਰ ਐਸਾ ਹੋ ਜਾਤਾ ਹੈ ਕਿ ਲੋਕ ਅਲੱਗ ਥਲੱਗ ਪੜ ਜਾਤੇ ਹੈ, ਲੇਕਿਨ ਉਨਕੋ ਸਮਝਣਾ ਬੜਾ ਮੁਸ਼ਕਿਲ ਹੈ ਬਿਕੋਜ਼ ਆਫ ਮੈਂਟਲ ਹੈਲਥ ਇਸ਼ੂਜ਼। ਹਮਾਰੇ ਸੋਸਾਇਟੀ ਮੇ ਮੈਂਟਲ ਹੈਲਥ ਇਸ਼ੂ ਕੋ ਕਭੀ ਇਸ਼ੂ ਮਾਨਾ ਹੀ ਨਹੀਂ ਗਿਆ। ਪਹਿਲੇ ਤੋਂ ਯੇ ਬਤਾਈਏ, ਯੇ ਕਿਆ ਪ੍ਰੋਬਲਮ ਹੈ, ਐਸਾ ਕਿਉਂ?
1: ਆਪ ਮੈਂਟਲ ਹੈਲਥ ਕੀ ਜਬ ਬਾਤ ਕਰਤੇ ਹੋ ਤੋ ਦੋ ਤਰੀਕੇ ਕੇ ਹਮ ਬਤਾ ਸਕਤੇ ਹੈ ਕਿ ਏਕ ਜੋ जिन्हें जन्म से ही कुछ प्रॉब्लम है।
0: अच्छा,
1: और वो मेंटल हेल्थ है वो अलग बात है, लेकिन रोजमर्रा की जिंदगी में नॉर्मल इंसान भी हालात की वजह से कई बीमारियों का, मेंटल हेल्थ प्रॉब्लम का शिकार हो जाता है, वो अलग चीज है। दोनों चीजों में बहुत जरूरी होता है कि जो प्रॉब्लम चल रहा है माइंड के अंदर भी उसका सही वक्त पे उसका केयर जो है वो करना चाहिए। अभी आपने देखा होगा कि यहाँ पे न्यूजीलैंड में नहीं, पूरे दुनिया में ही बिकॉज ऑफ कोविड आजकल ये मेंटल हेल्थ के जो इश्यूज हैं बहुत ज्यादा आ गए हैं। अलग अलग रीजन, अलग अलग डायग्नोसिस उसके कर सकते हैं। कोई इसको डिप्रेशन कहेगा या बाइपोलर डिसऑर्डर कहेगा या कोई एंग्जायटी डिसऑर्डर आएगा। किसी को पोस्टमार्टम यानी डिलीवरी के बाद जो है वहां भी मेंटल डिसऑर्डर्स आते हैं। तो बहुत जरूरी है कि प्रॉब्लम किस चीज का है, क्या है, उस व्यक्ति के साथ बात करना, चीजों को एड्रेस करना बहुत जरूरी होता है।
0: ओके, तो जब मेंटल हेल्थ आती है इशू कोई भी, तो उसको हम लोग डायग्नोस कैसे कर सकते हैं?
1: डायग्नोसिस का तो सिंपल तरीका है क्योंकि आप डे टू डे लाइफ में वो व्यक्ति का बिहेवियर सोशल लाइफ में कैसा है, वर्क प्लेस पे कैसा है, वो दिन भर की जिंदगी के इसमें हम कई सिचुएशंस को, हालात को फेस करते हैं, अलग अलग इमोशंस को जो है आप फेस करते हैं, उसको आप किस तरह से रिएक्ट करते हो। बहुत जरूरी है कि बैलेंस जो है वो शरीर में, शरीर में जब हम फिजिकल बैलेंस कहते हैं तो मेंटल बैलेंस भी होना बहुत जरूरी होता है। क्योंकि देखना, कई लोगों को गुस्सा आना ये तो बहुत नॉर्मल बात है। काम क्रोध लोग मोह मत्सर है जो माइंड के जो ये अविकार है वो जब आते हैं तो उसको हर व्यक्ति के अंदर शारीरिक तौर पर एक कैपेसिटी होती है उसको बैलेंस करने की। लेकिन जब आप उसको बैलेंस नहीं कर पाते हो और उसकी रिएक्शन देते हो उसी को, उसी का जो ये है रूपांतर धीरे धीरे करके डिसऑर्डर्स में चला जाता है। फिर वो सिंपल मूड की वजह से जो डिसऑर्डर्स आते हैं, डिप्रेशन से या कई बार लोगों को जो है एंग्जायटी अटैक्स बहुत लोगों को आ रहे हैं आजकल। फियर फोबिया की वजह से पैनिक के डिसऑर्डर्स बहुत हो रहे हैं क्योंकि सोच जो है वो इतनी दिमाग को बेचैन कर देती है। यू डोंट हैव दैट सॉल्यूशन, सॉल्यूशन नहीं होता है तो कोई व्यक्ति उसको अलग तरीके से बैलेंस करके कुछ अपने ज्ञान बढ़ा के उसको बैलेंस कर लेता है। लेकिन अगर आपके माइंड में उसकी कैपेसिटी नहीं है कंट्रोल करने की तो यू रिएक्ट दैट इन अ डिफरेंट वे।
0: जी जी, पर एक बात है प्रिया जी, ऐसे जब डायग्नोस हो जाता है, जब पता चल जाए कि हमारी फैमिली में से हमारा लव्ड वन कोई ना कोई इस इशू का शिकार हो गया, जहाँ सपोज खुद शिकार हो जाए आदमी, हालांकि लोग बड़े पढ़े लिखे हैं, सब कुछ है, काउंसलिंग या मेडिकल फैसिलिटीज इन प्लेस हैं, तो हमारी कम्युनिटी में एक इशू और भी आ रहा है, जब किसी को काउंसलिंग के बारे में प्यार से पोलाइटली बताया जाता है कि आपको प्रोफेशनल काउंसलिंग की ज़रूरत है, तो वो आगे से रेजिस्टेंस देता है कि क्या मैं पागल हूँ। तो ऐसे हालातों में लोगों को कैसे मोटिवेट किया जाए कि दे नीड सम प्रोफेशनल काउंसलिंग? ये ठीक है कि आपके जो शुभचिंतक हैं, परिवार के मेंबर हैं, वो आपके साथ आपकी हिमायत करते हैं, लेकिन प्रोफेशनल काउंसलिंग तक ले जाने के लिए कैसे मोटिवेट किया जाए?
1: देखो, आपने बहुत अच्छा पॉइंट बताया क्योंकि साइकोथेरेपी जैसे ही हम बोलते हैं तो उसको तुरंत गलत तरीके से जोड़ा जाता है
0: जी।
1: आप बिलीव नहीं करोगे, मैं कहूँ कि हर व्यक्ति को पहले तो हम साइकोथेरेपी आप खुद के साथ तो रोज करते ही हो ना। जब भी कोई सिचुएशन आती है तो आप सेल्फ इवेल्युएशन करके अपने इंटेलेक्चुअल का इस्तेमाल करते हुए अपनी थेरेपी खुद हद तक लेवल तक एवरी डे टू डे लाइफ में करते हो, लेकिन जब स्टेज आ जाती है कि वहाँ आपको लगता है कि नहीं मुझे कोई प्रोफेशनल हेल्प चाहिए,
0: तो
1: वो जो थर्ड पर्सन है जो ट्रेन है वो उस हालात को उस सिचुएशन को एनालाइज करके हाउ टू टेक इट इन अ डिफरेंट वे सो दैट आप उसको दिल के कोने तक जाके जो उसको शरीर में उसमें तकलीफ देते हो, फिर वो दिमाग की तकलीफ हो या शारीरिक तकलीफ हो, फिर धीरे धीरे क्या होता है लोगों को नींद नहीं आती है, इंसोम्निया वगैरह जो प्रॉब्लम है वो आ जाता है, स्ट्रेस लेवल इतना बढ़ता है कि वो स्ट्रेस जो है आपके फिजिकल हेल्थ पे भी असर करता है। तो साइकोथेरेपी लेने से जो आप मतलब साइकोलॉजिस्ट के पास जब आप जाते हो उनसे काउंसलिंग करके आप बात करते हो अपना जो भी जो आपके दिमाग के अंदर जो ख्याल चल रहे हैं उसके बारे में आप उनका पॉइंट ऑफ व्यू जब सुनते हो तो नेचुरल तौर पर आपको जो है दिशा जो है डायरेक्शन जो है
2: दोस्तों एक पुरानी गलबात सी लेकिन ये तुहाडे नाल मैं इस करके सांझी कर रहा सी क्योंकि इस विषय के उपर भी गलबात जिहड़ी है वह की जानी जरूरी है। सो इस विषय के उपर गलबात बहुत घट हुंदी है। सो असी जिथे सेहत की गल करते हैं ना तो सेहत की असी ओवरऑल सेहत की गल करते हैं कि असी सोचते हैं कि जेकर बुखार बखूर नहीं चढ़िया तो बाकी सेहत जी ठीक है। सो जेकर बंदा चलता फिरदा सेहत ठीक है। सो असी ओवरऑल सेहत की असी गल करते हैं असी अपने आप नूं जिहड़ा देखदे आं लेकिन असीं जिथे सेहत दी ओवरऑल गल करदे आं उत्थे मैंटल हैल्थ दी गल होनी भी बहुत जरूरी है। सो साडा ज़िहनी जिहड़ी सेहत है वह भी तंदुरुस्त रहनी बहुत जरूरी है और मैंटल हैल्थ नूं लैके बहुत सारियां कन्फ्यूजनस ने बहुत सारे भुलेखे ने भरम भुलेखे ने लोग जिहड़े ने वह मैंटल हैल्थ नूं जिहड़ा है वह गलत तरीके नाल सोचदे ने। असीं सोचदे आं कि मैंटल हैल्थ शायद ਉਹੀ ਉਹ ਕਨਸੈਪਟ ਹੈ ਜਾਂ ਮੈਂਟਲ ਹੈਲਥ ਉਸੇ ਨੂੰ ਕਹਿੰਦੇ ਨੇ ਕਿ ਜਿਸ ਦੇ ਵਿੱਚ ਬੰਦਾ ਨੀਮ ਪਾਗਲ ਹੋ ਕੇ ਤੁਰਿਆ ਫਿਰਦਾ। ਨਹੀਂ ਉਹ ਮੈਂਟਲ ਹੈਲਥ ਨਹੀਂ ਹੈ। ਸੋ ਜਿਸ ਤਰੀਕੇ ਨਾਲ ਸਾਡਾ ਢਿੱਡ ਦੁਖਦਾ ਹੈ ਸਾਡੀਆਂ ਲੱਤਾਂ ਦੁਖਦੀਆਂ ਨੇ ਸਾਡੇ ਗੋਡੇ ਦੁਖਦੇ ਨੇ ਸਾਡੇ ਹੱਥ ਦੁਖਦੇ ਨੇ ਉਸੇ ਤਰ੍ਹਾਂ ਹੀ ਸਾਥੀਓ ਸਾਡਾ ਬ੍ਰੇਨ ਵੀ ਇੱਕ ਔਰਗਨ ਹੈ। ਸੋ ਇਹ ਵੀ ਸਾਡਾ ਇੱਕ ਅੰਗ ਹੈ। ਸੋ ਇਸ ਦੇ ਵਿੱਚ ਵੀ ਢਿੱਲ ਮੱਠ ਜਿਹੜੀ ਹੈ ਹੋ ਸਕਦੀ ਹੈ। ਸੋ ਕਈ ਵਾਰ ਜਿਹੜਾ ਸਾਨੂੰ ਬਹੁਤ ਸਾਰੀਆਂ ਅਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਸੋ ਜਿਨ੍ਹਾਂ ਨੂੰ ਅਸੀਂ ਦਰਕਿਨਾਰ ਕਰਦੇ ਰਹਿੰਦੇ ਹਾਂ ਲੇਕਿਨ ਮੈਂਟਲ ਹੈਲਥ ਦਾ ਹੋਣਾ ਬ੍ਰੇਨ ਦਾ ਜਿਹੜਾ ਤੰਦਰੁਸਤ ਰਹਿਣਾ ਨਾ ਅਸੀਂ ਬਹੁਤ ਜ਼ਿਆਦਾ ਕੰਮ ਵੀ ਕਰਦੇ ਹਾਂ ਇਸ ਦੇ ਉੱਪਰ ਲੋਡ ਪੈਂਦਾ ਹੈ ਬ੍ਰੇਨ ਦੇ ਉੱਪਰ ਥੱਕਦਾ ਹੈ ਅਸੀਂ ਘੱਟ ਸੌਂਦੇ ਹਾਂ ਉਹਦੇ ਨਾਲ ਵੀ ਪ੍ਰੋਬਲਮ ਹੁੰਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨਾ ਸਾਡੇ ਫਿਰ ਕੰਮ ਕਾਜ ਦੇ ਵਿੱਚ ਜਿਹੜੀਆਂ ਉਹ ਸਾਡੇ ਉਸ ਨੂੰ ਪ੍ਰਭਾਵਿਤ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਸਾਡੇ ਸੁਭਾਅ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਸਾਡੇ ਵਿਹਾਰ ਨੂੰ ਜਿਹੜਾ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਕਿ ਅਸੀਂ ਦੂਜਿਆਂ ਦੇ ਨਾਲ ਘਰਦਿਆਂ ਦੇ ਨਾਲ ਬਾਹਰਦਿਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹਾਂ। ਕਹਿੰਦੇ ਨੇ ਕਿ ਬੰਦਾ ਬੜਾ ਚਿੜਚਿੜਾ ਹੋ ਗਿਆ ਇਹਨੂੰ ਪਤਾ ਨਹੀਂ ਕੀ ਹੋ ਗਿਆ। ਸੋ ਇਹ ਚੀਜ਼ਾਂ ਨੇ ਸੋ ਇਹ ਸਭ ਕੁਝ ਮੈਂਟਲ ਹੈਲਥ ਕੈਟਾਗਰੀ ਦੇ ਵਿੱਚ ਆਉਂਦਾ। ਸੋ ਇਸ ਕਰਕੇ ਮਨ ਨੂੰ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੈ। ਦਿਮਾਗ ਦੀ ਸਿਹਤ ਵੱਲ ਜਿਹੜਾ ਹੈ ਉਸ ਦਾ ਵੀ ਧਿਆਨ ਦੇਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੀ ਹੈ ਗੱਲ ਜਿਹੜੀ ਹੈ ਇਹ ਇੱਕ ਕਹਿ ਲਓ ਕਿ ਕੁਝ ਅਜਿਹੀ ਘਬਰਾਹਟ ਵਾਲੀ ਜਾਂ ਡਰਨ ਵਾਲੀ ਜਿਹੜੀ ਗੱਲ ਨਹੀਂ ਹੋਣੀ ਚਾਹੀਦੀ। ਸੋ ਮੈਂਟਲ ਹੈਲਥ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਇਸ ਦੇ ਉੱਪਰ ਬਹੁਤ ਲੰਬੀ ਗੱਲਬਾਤ ਕੀਤੀ ਜਾ ਸਕਦੀ ਹੈ। ਮੈਂਟਲ ਹੈਲਥ ਦਾ ਜਿਹੜਾ ਟੌਪਿਕ ਹੈ ਇਸ ਦੇ ਉੱਪਰ ਮੈਂ ਕਾਫੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਿਹੜੀ ਹੈ ਤਫਸੀਲ ਦੇ ਵਿੱਚ ਗੱਲਬਾਤ ਕਰਨੀ ਚਾਹਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੀਰੀਜ਼ ਜਿਹੜੀ ਹੈ ਇਹ ਤੁਹਾਡੇ ਨਾਲ ਜਿਹੜੀ ਸ਼ੁਰੂ ਕਰਾਂਗਾ ਕਿ ਮੈਂਟਲ ਹੈਲਥ ਹੈ ਕੀ ਔਰ ਮੈਂਟਲ ਹੈਲਥ ਦਾ ਅਸੀਂ ਧਿਆਨ ਜਿਹੜਾ ਉਹ ਕਿਵੇਂ ਰੱਖ ਸਕਦੇ ਹਾਂ। ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਇਸ ਪਿਆਰੇ ਜਿਹੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
3: ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
4: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
5: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
4: ਵਿਜ਼ਿਟ ਕਰੋ capitalfinance.nz ਤੇ
5: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685, 0800-626-685।
4: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡੇ
6: ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
7: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ-ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬ੍ਰੋਕ ਸਟ੍ਰੀਟ ਕਲੀਨਿਕ, ਗ੍ਰੇ ਸਟ੍ਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ। ਫੋਨ ਨੰਬਰ 07-839-0092, 07-839-0092।
8: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰਾ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
9: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
8: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
9: ਵਿਨੋਦ ਜਨੇਜਾਨੂ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 02259280777 ਔਰ 02215934777।
10: बस फेसबुक इंस्टा ते रील्स देखी जाओ, इंश्योरेंस ना करायो।
11: ओ डार्लिंग फिकर नॉट, आपा आज ही जाना इंस्टा श्योर। इंस्टा श्योर फाइनेंशियल सॉल्यूशंस, ट्रस्टेड फाइनेंशियल एडवाइजर डीलिंग इन ऑल काइंड ऑफ पर्सनल इंश्योरेंस सर्विसेज,
10: लाइफ, मेडिकल, ट्रॉमा, आईपी एटसेट्रा फ्रॉम इयर्स। इफ यू आर टायर्ड ऑफ ओवरपेइंग योर एग्जिस्टिंग इंश्योरेंस और लुकिंग फॉर बेस्ट ऑप्शन, गेट इन टच टुडे। कॉल 6422-698-7837। इंस्टा श्योर फाइनेंशियल सॉल्यूशंस Limited.
12: ਲਓ ਵੀ ਮਿੱਤਰੋ, ਭੰਗੜਾ ਪਾਉਣ ਲਈ ਹੋ ਜਾ ਰੈਡੀ। ਆ ਰਹੇ ਨੇ ਕਿੰਗ ਆਫ ਭੰਗੜਾ ਮਲਕੀਤ ਸਿੰਘ ਤੇ ਡੀਜੇ ਬਿਗ ਸਰ।

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
1: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ
2: ਪਰ ਕਿਵਿਆਨਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਜਿੱਦਾਂ ਕਿ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਪਾਰਟਨਰਸ਼ਿਪ ਵੀਜ਼ਾ ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ ਕਾਲ 0220955218 0223288116
3: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ ਹਰ ਸਟੈਪ ਸਮਝਾਇਆ ਅੱਜ ਨਿਊਜ਼ੀਲੈਂਡ 'ਚ ਜੌਬ ਹੈ ਫੈਮਿਲੀ ਵੀ ਮੇਰੇ ਨਾਲ ਹੈ
4: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਸ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਟਰੰਗਾ ਆਫਿਸ 150 10 ਸਟ੍ਰੈਂਡ CBD ਹੇਸਟਿੰਗਸ ਆਫਿਸ 309A ਫ੍ਰੈਮਲੀ ਐਵੇਨਿਊ ਕਾਲ ਸੁਖਜਿੰਦਰ ਸਿੰਘ 0226970651 ਸਭ ਦੇ ਸੁਪਨੇ ਸੱਚ
5: ਕਰਦਾ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਉਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ ਬਹੁਤ ਕਨਫਿਊਜ਼ਨ ਹੈ
6: ਓ ਜੀ ਹੁਣ ਫਿਕਰ ਨਾਟ The Mortgage Supply ਦੇ Mortgage Advisor ਨੀਤ ਤੁਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ ਫਸਟ ਹੋਮ ਬਾਏ ਕਰਨਾ ਹੋਵੇ ਮੋਰਗੇਜ ਰੀਫਾਈਨਾਂਸ ਬਾਇੰਗ ਇਨਵੈਸਟਮੈਂਟ ਪ੍ਰੋਪਰਟੀ ਕੰਸਟਰਕਸ਼ਨ ਲੋਨ ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ ਆਈ

ਜੀ ਸਾਥੀਓ, ਪ੍ਰੋਗਰਾਮ ਸਪਾਈਸ ਟਾਈਮ ਚੱਲ ਰਿਹਾ ਹੈ ਤੇ ਮਿੰਟੂ ਸਰਕਾਰੀਆ ਦਾ ਸਾਥ ਹੈ ਤੇ ਮਿੰਟੂ ਸਰਕਾਰੀਆ ਨੂੰ ਤੁਹਾਡਾ ਸਾਥ ਹੈ। ਬਿਲਕੁਲ ਤੁਹਾਡੇ ਨਾਲ ਹੀ ਨਾਲ ਚੱਲਦੇ ਚੱਲਾਂਗੇ ਜੀ। ਤੇ 5:10 ਸਾਡੇ ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ। 2:30 ਤੋਂ ਸਾਡਾ ਇਹ ਸਫ਼ਰ ਜਿਹੜਾ ਤੁਹਾਡੇ ਨਾਲ ਚੱਲ ਰਿਹਾ ਜੀ ਤੇ ਬੜਾ ਸੋਹਣਾ ਕੱਟ ਰਿਹਾ ਜੀ। ਅਤੇ ਸਾਥੀਓ, ਨਿਊਜ਼ੀਲੈਂਡ ਦੀ ਜੇਕਰ ਗੱਲ ਕਰੀਏ ਖਬਰਸਾਰ ਦੀ, ਤੇ ਨਿਊਜ਼ੀਲੈਂਡ ਦੇ ਵਿੱਚ ਹੈਗਾ ਜੀ ਇਲੈਕਸ਼ਨਾਂ ਦਾ ਟਾਈਮ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਾਲ ਨਵੰਬਰ ਮਹੀਨੇ ਦੇ ਵਿੱਚ ਹੋਣੀਆਂ ਨੇ ਇਲੈਕਸ਼ਨਾਂ, ਅਤੇ ਚੋਣਾਂ ਦਾ ਪ੍ਰਚਾਰ ਜਿਹੜਾ ਹੈ ਉਹ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਸਿਆਸੀ ਪਾਰਟੀਆਂ ਨੇ ਆਪਣੇ ਰੰਗ ਢੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਜੇ ਮੈਂ ਕਹਿੰਦਾ ਕਿ ਰੰਗ ਬਦਲਣੇ ਸ਼ੁਰੂ ਕਰ ਦਿੱਤੇ ਨੇ ਤਾਂ ਇਹ 'ਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ, ਅਤੇ ਜਿਵੇਂ ਗਿਰਗਟ ਜਿਹੜਾ ਨਾ ਉਹ ਰੰਗ ਬਦਲਦਾ ਹੈ, ਸੋ ਸਿਆਸੀ ਜਿਹੜੇ ਸਾਡੇ ਲੋਕ ਹੁੰਦੇ ਨੇ ਇਹ ਵੀ ਰੰਗ ਬਦਲਣ ਦੇ ਵਿੱਚ ਮਾਹਿਰ ਹੁੰਦੇ ਨੇ। ਸੋ ਇਹਨਾਂ ਦੇ ਰੰਗ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਦਲ ਰਹੇ ਨੇ। ਸੋ ਕਿਹੜੀਆਂ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਲੋਕ ਹਿਤੈਸ਼ੀ ਜਿਹੜੀਆਂ ਕਹਿੰਦੀਆਂ ਸੀਗੀਆਂ ਅਤੇ ਕਮਿਊਨਿਟੀ ਦੀਆਂ ਪਾਰਟੀਆਂ ਅਖਵਾਉਂਦੀਆਂ ਸੀਗੀਆਂ, ਅਤੇ ਉਹ ਪਾਰਟੀਆਂ ਜਿਹੜੀਆਂ ਨੇ ਉਹ ਬੜੀ ਜਲਦੀ ਪਲਟੀ ਮਾਰ ਕੇ ਅਤੇ ਉਹ ਫਿਰ ਇੱਕ ਖਾਸ ਕਮਿਊਨਿਟੀ ਨੂੰ ਹੀ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਅਤੇ ਨਾਲ ਹੀ ਨਾਲ ਇਲੈਕਸ਼ਨਾਂ ਦੇ ਦਿਨਾਂ ਦੀ ਇੱਕ ਖਾਸੀਅਤ ਇਹ ਹੁੰਦੀ ਹੈ ਕਿ ਡੋਨੇਸ਼ਨਾਂ, ਹਾਏ ਬਿਲਕੁਲ, ਚੰਦੇ, ਚੰਦੇ ਕਾ ਧੰਦਾ। ਸੋ ਚੰਦਾ ਜਿਹੜਾ ਨਾ ਜੀ, ਉਹ ਵੀ ਫਿਰ ਲੋਕ ਆਪੋ ਆਪਣੀਆਂ ਪਾਰਟੀਆਂ ਨੂੰ ਸਪੋਰਟ ਕਰਨ ਦੇ ਨਾਤੇ ਜਿਹੜਾ ਚੰਦਾ ਵੀ ਡੋਨੇਟ ਵੀ ਕਰਦੇ ਨੇ, ਡੋਨੇਸ਼ਨਾਂ ਵੀ ਚੱਲਦੀਆਂ ਨੇ। ਅਤੇ ਡੋਨੇਸ਼ਨਾਂ ਦੀ ਲਿਸਟ ਆਈ ਇੱਕ ਸਾਹਮਣੇ, ਕਿਹੜੀ ਪਾਰਟੀ ਨੂੰ ਕਿੰਨੀ ਡੋਨੇਸ਼ਨ ਮਿਲੀ ਹੈ ਅਤੇ ਕਿਹੜੀ ਪਾਰਟੀ ਅੱਗੇ ਅਤੇ ਕਿਹੜੀ ਪਾਰਟੀ ਪਿੱਛੇ ਹੈ। ਸੋ ਨੈਸ਼ਨਲ ਪਾਰਟੀ ਨੇ ਮਾਰ ਲਈ ਹੈ ਬਾਜ਼ੀ। ਸੋ ਇਲੈਕਸ਼ਨਾਂ ਦੇ ਵਿੱਚ ਹਾਲੇ ਪਤਾ ਨਹੀਂ ਬਾਜ਼ੀ ਮਾਰਦੇ ਨੇ ਕਿ ਨਹੀਂ ਮਾਰਦੇ, ਲੇਕਿਨ ਡੋਨੇਸ਼ਨਾਂ ਦੇ ਮਾਮਲੇ ਦੇ ਵਿੱਚ ਨੈਸ਼ਨਲ ਪਾਰਟੀ ਨੇ ਜ਼ਰੂਰ ਬਾਜ਼ੀ ਮਾਰ ਲਈ ਹੈ। ਅਤੇ ਡੋਨੇਸ਼ਨਾਂ ਦੇ ਮਾਮਲੇ ਦੇ ਵਿੱਚ ਨੈਸ਼ਨਲ ਪਾਰਟੀ ਨੇ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਜ਼ਿਆਦਾ ਜਿਹੜੀ ਆ ਉਹ ਵੱਡੀ ਛਾਲ ਮਾਰੀ, ਐਡੀ ਵੱਡੀ ਛਾਲ ਮਾਰੀ, ਮੈਨੂੰ ਲੱਗਦਾ ਦੂਜੀਆਂ ਪਾਰਟੀਆਂ ਦਾ ਨੇੜੇ ਤੇੜੇ ਵੀ ਨਹੀਂ ਨੇ। ਸੋ ਨੈਸ਼ਨਲ ਪਾਰਟੀ ਨੇ ਜਿੰਨੀ ਡੋਨੇਸ਼ਨ ਜਿਹੜੀ ਲਾਸਟ ਈਅਰ ਇਕੱਠੀ ਕੀਤੀ ਸੀ ਉਸਦੀ ਜਿਹੜਾ ਉਸਦੇ ਅੰਕੜੇ ਆ ਗਏ ਨੇ, ਅਤੇ ਜਨਾਬ ਦੱਸਿਆ ਜਾ ਰਿਹਾ ਕਿ $6 million ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੂੰ ਜਿਹੜੇ ਆ ਉਹ ਇਕੱਠੇ ਹੋਏ ਨੇ ਡੋਨੇਸ਼ਨਸ ਦੇ ਜ਼ਰੀਏ, ਜਿਹੜੇ ਲਾਸਟ ਈਅਰ ਜਿਹੜੀਆਂ ਡੋਨੇਸ਼ਨਸ ਮਿਲੀਆਂ ਨੇ। ਔਰ ਇਸ ਸਾਲ ਵੀ ਹਾਲੇ ਡੋਨੇਸ਼ਨਾਂ ਦਾ ਫੰਡ ਰੇਜ਼ਿੰਗਾਂ ਦਾ ਦੌਰ ਚੱਲੇਗਾ ਜੀ, ਬਿਲਕੁਲ ਚੱਲੇਗਾ। ਅਤੇ ਮੰਨਿਆ ਜਾਂਦਾ ਕਿ ਨਿਊਜ਼ੀਲੈਂਡ ਦੇ ਵਿੱਚ ਨੈਸ਼ਨਲ ਪਾਰਟੀ ਅਤੇ ਲੇਬਰ ਪਾਰਟੀ ਇਹ ਦੋਨੇ ਪ੍ਰਮੁੱਖ ਵੱਡੀਆਂ ਪਾਰਟੀਆਂ ਨੇ। ਸੋ ਨੈਸ਼ਨਲ ਪਾਰਟੀ ਨੂੰ $6 million ਜਿੱਥੇ ਮਿਲੇ ਨੇ, ਉੱਥੇ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੇਬਰ ਪਾਰਟੀ ਨੂੰ ਵੀ ਡੋਨੇਸ਼ਨਾਂ ਮਿਲੀਆਂ ਨੇ, ਲੇਕਿਨ ਕਿੰਨੀਆਂ ਡੋਨੇਸ਼ਨਾਂ ਮਿਲੀਆਂ ਨੇ ਇਹ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਤਾਂ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਕਿ ਬਾਜ਼ੀ ਮਾਰ ਗਈ ਹੈ, $6 million ਜਿਹੜੇ ਇਹਨਾਂ ਨੂੰ ਪਿਛਲੇ ਸਾਲ ਡੋਨੇਸ਼ਨਾਂ ਦੇ ਵਿੱਚ ਇਕੱਠੇ ਹੋਏ ਨੇ। ਲੇਬਰ ਪਾਰਟੀ ਨੂੰ ਨੈਸ਼ਨਲ ਪਾਰਟੀ ਨਾਲੋਂ $4 million ਘੱਟ ਇਕੱਠੇ ਹੋਏ ਨੇ, ਬਿਲਕੁਲ। ਸੋ ਇਹਨਾਂ ਦਾ ਗੈਪ ਐਡਾ ਵੱਡਾ ਹੈ ਕਿ ਲੇਬਰ ਪਾਰਟੀ ਨੂੰ $2 million ਦੇ ਲਗਭਗ ਡੋਨੇਸ਼ਨ ਜਿਹੜੀ ਉਹ ਇਕੱਠੀ ਹੋਈ ਹੈ, ਔਰ $4 million ਨੈਸ਼ਨਲ ਪਾਰਟੀ ਨੇ ਲੇਬਰ ਨਾਲੋਂ ਜ਼ਿਆਦਾ ਡੋਨੇਸ਼ਨ ਇਕੱਠੀ ਕੀਤੀ ਹੈ। ਔਰ ਵੈਸੇ ਜੇਕਰ ਲੇਬਰ ਦੀ ਗੱਲ ਕੀਤੀ ਜਾਵੇ ਤਾਂ ਲੇਬਰ ਨੂੰ ਤਾਂ ਪਿੱਛੇ ਐਕਟ ਵਰਗੀ ਪਾਰਟੀ ਛੱਡ ਗਈ ਹੈ, ਐਕਟ ਵਰਗੀ ਪਾਰਟੀ ਜਿਸ ਨੂੰ ਕਿ ਛੋਟੀ ਪਾਰਟੀ ਜਿਹੜਾ ਉਹ ਗਿਣਿਆ ਜਾਂਦਾ। ਅਤੇ ਡਿਪਟੀ ਪ੍ਰਾਈਮ ਮਿਨਿਸਟਰ ਜਿਹੜੇ ਡੇਵਿਡ ਸੀਮੋਰ ਨੇ, ਇਹ ਵੀ ਜਿਹੜਾ ਹੁਣ ਐਂਟੀ ਇਮੀਗ੍ਰੇਸ਼ਨ ਰੈਂਟ ਜਿਹੜੀ ਹੈ ਉਸ ਨੂੰ ਇਹਨਾਂ ਨੇ ਜਪਣਾ ਸ਼ੁਰੂ ਕਰ ਦਿੱਤਾ ਹੈ। ਸੋ ਇਹਨਾਂ ਨੇ ਵੀ ਥੋੜ੍ਹੇ ਆਪਣੇ ਰੰਗ ਜਿਹੜੇ ਉਹ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਸੋ ਇੱਥੇ ਵੀ ਐਕਟ ਪਾਰਟੀ ਨੂੰ ਵੀ ਜਿਹੜੀ ਹੈ ਉਹ $2.4 million ਜਿਹੜੀ ਰਾਸ਼ੀ ਜਿਹੜੀ ਹੈ ਉਹ ਇਕੱਠੀ ਹੋਈ ਹੈ ਡੋਨੇਸ਼ਨਸ ਦੇ ਵਿੱਚ, ਜਿਹੜੀ ਕਿ ਲੇਬਰ ਤੋਂ ਥੋੜ੍ਹੀ ਜ਼ਿਆਦਾ ਹੈ। ਸੋ ਲੇਬਰ ਜਿਹੜੀ ਹੈ ਉਹ ਕਹਿ ਲਓ ਕਿ ਇਸ ਤੋਂ ਵੀ ਪਿੱਛੇ, ਐਕਟ ਤੋਂ ਵੀ ਘੱਟ ਜਿਹੜੇ ਪੈਸੇ ਹੈ ਉਹ ਡੋਨੇਸ਼ਨਸ ਦੇ ਜ਼ਰੀਏ ਜਿਹੜੇ ਇਹਨਾਂ ਨੂੰ ਇਕੱਠੇ ਹੋਏ ਨੇ। ਸੋ ਤੁਸੀਂ ਆਪੇ ਅੰਦਾਜ਼ਾ ਲਗਾ ਸਕਦੇ ਹੋ। ਸੋ ਇਹ ਜਿਹੜੀ ਲਿਸਟ ਜਿਹੜੀ ਹੈ ਇਹ ਸਾਹਮਣੇ ਆਈ ਹੈ ਜੀ ਸਾਹਮਣੇ। ਅਤੇ ਇਸ ਦੇ ਦੌਰਾਨ ਜਿਹੜਾ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਗ੍ਰੀਨ ਪਾਰਟੀ ਵੀ ਜਿਹੜੀ ਹੈ ਉਹ ਵੀ ਡੋਨੇਸ਼ਨ ਦੇ ਵਿੱਚ ਜਿਹੜੀ ਉਹ ਕਿਤੇ ਇਕੱਠੀ ਜੇ ਘੱਟ ਨਾ ਉਸਨੂੰ ਸਮਝਣਾ, ਉਸਨੂੰ ਵੀ $1.8 ਜਿਹੜਾ ਮਿਲੀਅਨ ਡੋਲਰ ਜਿਹੜਾ ਡੋਨੇਸ਼ਨ ਦੇ ਜ਼ਰੀਏ ਜਿਹੜਾ ਇਕੱਠਾ ਹੋਇਆ ਹੈ। ਅਤੇ ਇਹਨਾਂ ਨੂੰ ਵੀ ਜਿਹੜੇ ਹੈ ਸਪੋਰਟ ਕਰਨ ਵਾਲੇ ਕਾਫੀ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੌਜੂਦ ਨੇ। ਲੇਕਿਨ ਲੇਬਰ ਇੱਕ ਵੱਡੀ ਪਾਰਟੀ ਮੰਨੀ ਜਾਂਦੀ ਹੈ, ਲੇਕਿਨ ਵੱਡੀ ਪਾਰਟੀ ਜਿਹੜੀ ਹੈ ਦੂਜੀ ਵੱਡੀ ਪਾਰਟੀ ਦੇ ਮੁਕਾਬਲੇ ਬਹੁਤ ਘੱਟ ਡੋਨੇਸ਼ਨ ਜਿਹੜੀ ਹੈ ਉਹ ਇਕੱਠੀ ਕਰ ਰਹੀ ਹੈ, ਜਾਂ ਕਹਿ ਲਓ ਕਿ ਇਹਨਾਂ ਨੂੰ ਡੋਨੇਸ਼ਨ ਜਾਂ ਡੋਨੇਟ ਕਰਨ ਵਾਲੇ ਬੰਦੇ ਜਿਹੜੇ ਨੇ ਇਹਨਾਂ ਦੇ ਉਹ ਘੱਟ ਨੇ, ਜਾਂ ਫਿਰ ਮੋਟੀਆਂ ਡੋਨੇਸ਼ਨਾਂ ਦੇਣ ਵਾਲੇ ਬੰਦੇ ਘੱਟ ਨੇ, ਇਸ ਤਰ੍ਹਾਂ ਵੀ ਕਹਿ ਸਕਦੇ ਹੋ ਤੁਸੀਂ। ਸੋ ਇਹ ਹੈ ਜੀ ਸਿਆਸੀ ਹਿਸਾਬ ਕਿਤਾਬ ਸਿਆਸੀ ਪਾਰਟੀਆਂ ਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਹੋਰ ਬਹੁਤ ਸਾਰੇ ਦਿਲਚਸਪ ਚੀਜ਼ਾਂ ਸਾਹਮਣੇ ਆਉਣਗੀਆਂ। ਸੋ ਬਹੁਤ ਸਾਰੇ ਜਿਹੜੇ ਹੈ ਉਹ ਜਿਹੜਾ ਇਲੈਕਸ਼ਨਸ ਦੇ ਨੇੜੇ ਨੇੜੇ 'ਚ ਨਾ ਉਹ ਫਿਰ ਜਦੋਂ ਅਖਾੜਾ ਭਖਦਾ ਹੈ ਹੌਲੀ ਹੌਲੀ, ਅਤੇ ਫਿਰ ਜਿਹੜੀ ਹੈ ਉਸ ਦੇ ਵਿੱਚ ਜਿਹੜੇ ਹੈ ਜਦੋਂ ਸੰਗੀਤਕ ਅਖਾੜਾ ਭਖਦਾ ਹੈ ਤਾਂ ਗਾਇਕ ਫਿਰ ਜਿਹੜਾ ਹੋਰ ਗਰਮਜੋਸ਼ੀ ਦੇ ਨਾਲ ਹੋਰ ਗੀਤ ਤਗੜੇ ਤਗੜੇ ਲੈ ਕੇ ਆਉਂਦਾ। ਸੋ ਇੱਥੇ ਵੀ ਬੜੀਆਂ ਤਗੜੀਆਂ ਤਗੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਖਬਰਾਂ ਮਿਲਣ ਦੇ ਆਸਾਰ ਰਹਿਣਗੇ। ਸੋ ਇਹ ਜਿਹੜਾ ਹੈ ਇੱਥੇ ਸਿਆਸੀ ਅਖਾੜਾ ਜਿਹੜਾ ਇੱਥੇ ਲੱਗਿਆ ਹੋਇਆ ਹੈ, ਸੋ ਇਸ ਦੇ ਵਿੱਚ ਬਹੁਤ ਸਾਰੇ ਦਾਅ ਪੇਚ ਜਿਹੜੇ ਉਹ ਚੱਲਣਗੇ। ਔਰ ਠੰਡ ਭਾਵੇਂ ਨਿਊਜ਼ੀਲੈਂਡ ਦੇ ਵਿੱਚ ਹੋਣ,
ਜਾ ਰਹੀ ਹੈ, ਲੇਕਿਨ ਸਿਆਸੀ ਅਖਾੜੇ ਦੇ ਵਿੱਚ ਗਰਮੀ ਵਾਲਾ ਮਾਹੌਲ ਹੀ ਰਹੇਗਾ। ਅਤੇ ਲਓ ਜੀ, ਇਹਦੇ ਨਾਲ ਅਸੀਂ ਇੱਥੋਂ ਇੱਕ ਗੀਤ ਇੱਕ ਬ੍ਰੇਕ ਲੈ ਲਈਏ, ਇੱਕ ਮਿਊਜ਼ੀਕਲ ਬ੍ਰੇਕ। ਇਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ, ਜੋ ਲੇਟੈਸਟ ਅਪਡੇਟ ਸਾਨੂੰ ਮਿਲੀ ਹੈ USA-Iran ਯੁੱਧ ਦੇ ਨਾਲ ਸੰਬੰਧਿਤ।

ਲਓ ਜੀ, ਮਿਰਜ਼ਾਪੁਰ ਤੁਸੀਂ ਦੇਖਿਆ ਹੋਵੇਗਾ ਅਤੇ ਇਹ ਮਿਰਜ਼ਾਪੁਰ ਤੁਹਾਨੂੰ ਸੁਣਾਇਆ ਜੀ। ਇਹ ਗੀਤ ਦਾ ਟਾਈਟਲ ਇਹ ਹੈ ਜੀ ਮਿਰਜ਼ਾਪੁਰ, ਜਿਹੜਾ ਕਿ ਅਰਨੇਤ ਨੇ ਗਾਇਆ ਜੀ। ਅਤੇ ਇੱਧਰ ਮਿਰਜ਼ਾਪੁਰ ਜਿਹੜਾ ਬਣਿਆ ਹੋਇਆ ਹੈ ਇੱਧਰ, ਖਾਸ ਤੌਰ 'ਤੇ ਸਟੇਟ ਆਫ ਫਾਰਮ ਹਾਊਸ ਦੇ ਨੇੜੇ, ਉਸਦਾ ਕੀ ਕੁਛ ਬਣਿਆ ਅਤੇ ਕੀ ਤਾਜ਼ਾ ਤਰੀਨ ਅਪਡੇਟਸ ਨੇ, ਆਓ ਤੁਹਾਨੂੰ ਦੱਸਦੇ ਚੱਲਦੇ ਹਾਂ। ਟਰੰਪ ਸਾਹਿਬ ਨੇ ਅੱਜ ਸੈਲੀਬ੍ਰੇਟ ਕੀਤਾ ਜੀ, ਟਰੰਪ ਸਾਹਿਬ ਨੇ ਅੱਜ ਸੈਲੀਬ੍ਰੇਟ ਕੀਤਾ। ਟਰੰਪ ਸਾਹਿਬ ਕਹਿੰਦੇ ਨੇ ਕਿ ਵਾਹ ਕਿਆ ਬਾਤ ਹੈ, ਸੋ ਆ ਗਿਆ ਨਜ਼ਾਰਾ। ਟਰੰਪ ਸਾਹਿਬ ਕਹਿੰਦੇ ਨੇ ਕਿ ਆ ਗਿਆ ਮਾਰਕੀਟ ਦੇ ਵਿੱਚ ਹੁਲਾਰਾ ਅਤੇ ਮੈਨੂੰ ਆ ਗਿਆ ਨਜ਼ਾਰਾ। ਸੋ ਟਰੰਪ ਸਾਹਿਬ ਨੇ ਪਾ ਦਿੱਤੀ ਪੋਸਟ ਜਿਹੜੀ ਆਪਣੀ ਸੋਸ਼ਲ ਮੀਡੀਆ 'ਤੇ, ਜਿਹੜਾ ਇਹਨਾਂ ਦਾ ਆਪਣਾ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਹੈ, ਤੁਹਾਨੂੰ ਪਤਾ ਸਾਰਿਆਂ ਨੂੰ ਇਹਨਾਂ ਟਰੁੱਥ ਸੋਸ਼ਲ ਇੱਕ ਰੱਖਿਆ ਹੋਇਆ। ਸੋ ਉਸ ਦੇ ਵਿੱਚ ਇਹਨਾਂ ਨੇ ਜੀ ਕਰ ਦਿੱਤੀ ਪੋਸਟ ਅਤੇ ਕਹਿੰਦੇ ਵਾਹ ਜੀ ਵਾਹ, ਸਟਾਕ ਮਾਰਕੀਟ ਜਿਹੜੀ ਹੈ ਉਹ ਆਲ ਟਾਈਮ ਹਾਈ ਹਿੱਟ ਹੋ ਗਈ ਹੈ ਅਤੇ ਇਹਨਾਂ ਦਾ ਜਿਹੜਾ 401k ਜਿਹੜਾ ਇਹ ਬੂਮ ਕਰ ਰਿਹਾ ਹੈ। ਸੋ ਇਹਨਾਂ ਨੇ ਇੱਕ ਅੱਜ ਜਿਹੜੀ ਪੋਸਟ ਪਾ ਕੇ ਜਿਹੜਾ ਉਹ ਸਾਰਿਆਂ ਨੂੰ ਖੁਸ਼ ਕਰਨ ਦਾ ਕੋਸ਼ਿਸ਼ ਕੀਤੀ। ਸੋ ਇਸ ਪਿੱਛੇ ਕਾਰਨ ਕੀ ਸੀਗਾ? ਇਸ ਪਿੱਛੇ ਕਾਰਨ ਇਹ ਸੀਗਾ ਕਿ ਹੁਣ ਇਹ ਮੰਨਿਆ ਜਾ ਰਿਹਾ ਕਿ ਟਰੰਪ ਸਾਹਿਬ 'ਤੇ ਜਿਹੜੀ ਕੱਲ੍ਹ ਇਰਾਨ ਦੇ ਦਰਮਿਆਨ ਜਿਹੜੀ ਹੈ ਇਹ ਗੱਲਬਾਤ ਜਿਹੜੀ ਹੋਈ ਸੀਗੀ, ਜਿਹੜੀ ਆਦਾਨ ਪ੍ਰਦਾਨ ਦੀ। ਸੋ ਪਹਿਲਾਂ ਟਰੰਪ ਸਾਹਿਬ ਨੇ ਆਪਣਾ ਜਿਹੜਾ ਇਰਾਨ ਨੇ ਪ੍ਰਪੋਜ਼ਲ ਸੌਂਪਿਆ, ਟਰੰਪ ਸਾਹਿਬ ਨੇ ਵੀ ਆਪਣਾ ਪ੍ਰਪੋਜ਼ਲ ਸੌਂਪਿਆ। ਸੋ ਉਸ ਤੋਂ ਬਾਅਦ ਕੱਲ੍ਹ ਲੱਗ ਰਿਹਾ ਸੀਗਾ, ਦੋ ਦਿਨ ਪਹਿਲਾਂ ਜਿਹੜਾ ਇੱਕ ਦੂਜੇ 'ਤੇ ਬੰਬ ਬਣਾਉਣ ਅਤੇ ਵੈਸੇ ਬੰਬ ਮਾਰਨ ਦੀਆਂ ਅਤੇ ਮਿਜ਼ਾਈਲਾਂ ਸੁੱਟਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਸੀ, ਔਰ ਵੈਸੇ ਇਰਾਨ ਨੇ ਸੁੱਟ ਵੀ ਦਿੱਤੀਆਂ ਮਿਜ਼ਾਈਲਾਂ ਕਿਉਂਕਿ UAE ਦੇ ਉੱਪਰ ਜਿਹੜਾ ਇਹਨਾਂ ਨੇ ਆਇਰਨ ਡੋਮ ਜਿਹੜਾ ਉਹ ਬਣਾ ਦਿੱਤਾ, ਇੱਕ ਸੁਰੱਖਿਆ ਕਵਚ ਜਿਹੜਾ ਕਿ ਇਸਰਾਈਲ ਜਿਹੜਾ ਯੂਜ਼ ਕਰਦਾ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਹੁਣ ਕਿ ਆਇਰਨ ਡੋਮ ਅਸਲ ਦੇ ਵਿੱਚ ਹੈ ਕੀ ਚੀਜ਼ ਹੈ। ਸੋ ਇਹ ਇੱਕ ਏਅਰ ਡਿਫੈਂਸ ਸਿਸਟਮ ਹੈ, ਸੋ ਇਸ ਨੂੰ ਪਹਿਲਾਂ USA ਦੇ ਵੱਲੋਂ ਇੰਸਟਾਲ ਕਰ ਦਿੱਤਾ ਜਾਂਦਾ ਹੈ UAE ਦੇ ਉੱਪਰ। ਸੋ ਇੱਥੇ UAE ਦੇ ਉੱਪਰ ਇੰਸਟਾਲ ਕਰਨ ਤੋਂ ਬਾਅਦ ਜਿਹੜਾ ਇਰਾਨ ਦੇ ਵੱਲੋਂ ਜਿਹੜਾ ਇੱਥੇ ਹਮਲਾ ਹੁੰਦਾ ਹੈ, ਸੋ ਇੱਥੇ ਕਾਫੀ ਜਿਹੜੀਆਂ ਮਿਜ਼ਾਈਲਸ ਜਿਹੜੀਆਂ ਨੇ ਉੱਥੇ ਮਾਰੀਆਂ ਜਾਂਦੀਆਂ ਨੇ, ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਮਿਜ਼ਾਈਲ ਨੇ ਨਾ, ਵੈਸੇ ਤਾਂ ਆਇਰਨ ਡੋਮ ਜਿਹੜਾ ਕਾਫੀ ਆਪਣੇ ਆਪ ਦੇ ਵਿੱਚ ਸਮਰੱਥ ਹੈ, ਕਾਫੀ ਜ਼ਿਆਦਾ ਜਿਹੜੀਆਂ ਮਿਜ਼ਾਈਲਸ ਨੂੰ ਇੰਟਰਸੈਪਟ ਕਰ ਲੈਂਦਾ, ਲੇਕਿਨ ਇੱਕ ਮਿਜ਼ਾਈਲ ਜਿਹੜੀ ਇਹਨਾਂ ਦੇ ਵਿੱਚੋਂ ਜਾ ਕੇ ਜਿਹੜੀ ਡਿੱਗਦੀ ਹੈ ਉੱਥੇ ਆਇਲ ਰਿਫਾਇਨਰੀ ਦੇ ਨੇੜੇ, ਜਿਸ ਦੇ ਵਿੱਚ ਕਿ 3 ਬੰਦੇ ਜ਼ਖਮੀ ਹੋ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਰੌਲਾ ਪੈਂਦਾ ਹੈ ਕਿ ਇਹ ਜਿਹੜਾ ਇੱਥੇ ਅਚਾਨਕ ਹਮਲਾ ਇਰਾਨ ਦੇ ਵੱਲੋਂ ਕਿਉਂ ਕਰ ਦਿੱਤਾ ਗਿਆ, ਜਦਕਿ ਇੱਕ ਪਾਸੇ ਜਿਹੜਾ ਪੀਸ ਪ੍ਰਪੋਜ਼ਲ ਜਿਹੜਾ ਇਰਾਨ ਦੇ ਵੱਲੋਂ ਆਪਣਾ 14 ਪੁਆਇੰਟ ਦਾ ਜਿਹੜਾ ਉਹ ਭੇਜਿਆ ਗਿਆ ਸੀਗਾ। ਸੋ ਇਸ ਤੋਂ ਪਤਾ ਚੱਲਦਾ ਕਿ ਸਟੇਟ ਆਫ ਹਾਰਮੋਨਸ ਦੇ ਵਿੱਚ ਜਿਹੜੀ ਖਿੱਚਾਤਣੀ ਜਿਹੜੀ ਚੱਲ ਰਹੀ ਹੈ ਉਸ ਦੇ ਚੱਲਦਿਆਂ ਹੀ ਇਹ ਜਿਹੜਾ ਕੰਮ ਜਿਹੜਾ ਹੋਇਆ ਹੈ। ਸੋ ਇੱਧਰ ਜਿਹੜਾ ਇਰਾਨ ਦੇ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ, ਹਾਲਾਂਕਿ ਇਰਾਨ ਨੇ ਪਹਿਲਾਂ ਜਿਹੜਾ ਇਸ ਨੂੰ ਨਹੀਂ ਮੰਨਿਆ ਸੀਗਾ ਕਿ ਅਸੀਂ ਜਿਹੜਾ ਇਹ ਹਮਲਾ ਕੀਤਾ। ਖੈਰ ਉਸ ਤੋਂ ਬਾਅਦ ਜਿਹੜੀ ਹੈ ਖਿੱਚਾਤਣੀ ਦੇ ਵਿਚਾਲੇ ਜਿਹੜਾ ਕੁਛ ਦੇਸ਼ ਜਿਹੜੇ ਨੇ ਉਹ ਇੱਕ ਵਾਰ ਫਿਰ ਆਪਣਾ ਰੋਲ ਨਿਭਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਟਰੰਪ ਸਾਹਿਬ ਦਾ ਕੱਲ੍ਹ ਫਿਰ ਮੈਸੇਜ ਆਉਂਦਾ, ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਹੁਣ ਫਰੀਡਮ ਆਪਰੇਸ਼ਨ ਜਿਹੜਾ ਹੈ ਉਸ ਨੂੰ ਪੌਜ਼ ਕਰ ਦਿੱਤਾ ਹੈ। ਸੋ ਇਹ ਸਟੇਟ ਆਫ ਹਾਰਮੋਨਸ ਦੇ ਵਿੱਚ ਜਿਹੜੀ ਖਿੱਚਾਤਣੀ ਚੱਲੀ ਸੀਗੀ ਇਹ ਟਰੰਪ ਸਾਹਿਬ ਦੇ ਫਰੀਡਮ ਜਿਹੜਾ ਇਹਨਾਂ ਦਾ ਆਪਰੇਸ਼ਨ ਹੈ ਉਸ ਨੂੰ ਲੈ ਕੇ ਚੱਲੀ ਸੀ। ਸੋ ਟਰੰਪ ਸਾਹਿਬ ਕਹਿੰਦੇ ਕਿ ਇਹ ਜਿਹੜਾ ਫਰੀਡਮ ਆਪਰੇਸ਼ਨ ਹੈ ਇਸ ਨੂੰ ਮੈਂ ਚਲਾ ਰਿਹਾ ਹਾਂ ਇਸ ਕਰਕੇ ਕਿਉਂਕਿ ਇੱਥੇ ਜਿਹੜੇ ਜਹਾਜ਼ ਜਿਹੜੇ ਇੱਥੇ ਫਸੇ ਹੋਏ ਨੇ ਸਟੇਟ ਆਫ ਹਾਰਮੋਨਸ ਦੇ, ਸੋ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਜਿਹੜੇ ਇਹ ਵਿਚਾਰੇ ਇੱਥੇ ਮਹੀਨਿਆਂ ਤੋਂ ਜਿਹੜੇ ਇੱਥੇ ਫਸੇ ਹੋਏ ਨੇ, ਸੋ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ। ਸੋ ਅਸਲ ਦੇ ਵਿੱਚ ਤਾਂ ਟਰੰਪ ਸਾਹਿਬ ਜਿਹੜੇ ਨੇ ਉਹ ਇੱਥੇ ਇਰਾਨ ਦਾ ਜੋ ਇੱਥੇ ਕੰਟਰੋਲ ਸੀਗਾ ਉਹ ਕੰਟਰੋਲ ਉਹਨਾਂ ਤੋਂ ਲੈਣਾ ਚਾਹੁੰਦੇ ਸੀ। ਉਹ ਕਹਿੰਦੇ ਸੀ ਕਿ ਹਰ ਹੀਲੇ ਅਸੀਂ ਜਿਹੜੇ ਇੱਥੋਂ ਸ਼ਿਪ ਕੱਢਾਂਗੇ। ਸੋ ਆਪਣੇ ਆਪ ਦੇ ਵਿੱਚ ਉਹਨਾਂ ਨੇ ਸਿੰਪਤੀ ਜਿਹੜੀ ਹੈ ਉਹ ਲੈਣ ਦੀ ਕੋਸ਼ਿਸ਼ ਕੀਤੀ ਕਿ ਉਹ ਇਹਨਾਂ ਦੀ ਮਦਦ ਕਰ ਰਹੇ ਨੇ, ਲੇਕਿਨ ਦੂਜੇ ਪਾਸੇ ਕੀ ਹੋਇਆ ਕਿ ਇੱਥੇ ਜਦੋਂ ਇਸ ਦੇ ਵਿੱਚ ਕੁਛ ਸ਼ਿਪ ਜਿਹੜੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਧਰੋਂ ਇਰਾਨ ਦੇ ਵੱਲੋਂ ਵੀ ਹਮਲਾ ਕਰ ਦਿੱਤਾ ਗਿਆ। ਔਰ ਵੈਸੇ ਤੁਹਾਨੂੰ ਦੱਸ ਦਈਏ ਕਿ ਸਟੇਟ ਆਫ ਹਾਰਮੋਨਸ ਦੇ ਵਿੱਚ ਜਿਹੜੇ ਸ਼ਿਪ ਜਿਹੜੇ ਉੱਥੇ ਫਸੇ ਹੋਏ ਨੇ, ਜਿਹੜੇ ਉੱਥੇ ਇੰਪਲੋਈ ਫਸੇ ਹੋਏ ਨੇ ਉਹ ਹਜ਼ਾਰਾਂ ਹੀ ਦੀ ਗਿਣਤੀ ਦੇ ਵਿੱਚ ਨੇ। ਸੋ ਇੱਥੇ 18,000-20,000 ਦੇ ਕਰੀਬ ਇਹਨਾਂ ਦੀ ਜਿਹੜੀ ਗਿਣਤੀ ਹੋ ਸਕਦੀ ਹੈ, ਔਰ ਇਹਨਾਂ ਦੇ ਵਿੱਚੋਂ ਹੁਣ ਬਹੁਤ ਕਾਫੀ ਜਿਹੜੇ ਨੇ ਉਹਨਾਂ ਦੇ ਬਿਮਾਰ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਨੇ ਔਰ ਕੁਛ ਇੱਕ ਮੌਤਾਂ ਵੀ ਹੋਈਆਂ ਨੇ। ਸੋ ਉੱਥੇ ਕਰੂ ਦਾ ਵੀ ਜਿਹੜਾ ਉਹ ਵੀ ਬੁਰਾ ਹਾਲ ਹੈ ਸਾਥੀਓ। ਸੋ ਕਰੂ ਜਿਹੜਾ ਹੈ ਜਿਹੜਾ ਇਹਨਾਂ ਸ਼ਿਪਾਂ ਦੇ ਵਿੱਚ ਜਿਹੜਾ ਬੈਠਾ ਹੋਇਆ, ਸੋ ਉਹਨਾਂ ਦੀ ਜ਼ਿੰਦਗੀ ਤੁਸੀਂ ਇਮੈਜਿਨ ਕਰੋ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਸਮਾਂ ਉੱਥੇ ਕੱਢ ਰਹੇ ਹੋਣਗੇ। ਔਰ ਉੱਥੇ ਤਾਂ ਹੁਣ ਹਾਲਾਤ ਜਿਹੜੇ ਨੇ ਉਹ ਹੋਰ ਵੀ ਪਿਛਲੇ ਥੋੜ੍ਹੇ ਦਿਨਾਂ ਤੋਂ ਉਹ ਹੋਰ ਜ਼ਿਆਦਾ ਇੱਥੇ ਹਾਲਾਤ ਜਿਹੜੇ ਖਰਾਬ ਹੋ ਗਏ ਸੀਗੇ ਕਿਉਂਕਿ USA ਨੇ ਵੀ ਬਲੋਕੇਡ ਲਿਆ ਕੇ ਆਪਣਾ ਕਰ ਦਿੱਤਾ ਸੀ ਅੱਗੇ ਇਰਾਨ ਦੇ ਅੱਗੇ। ਸੋ ਇੱਥੇ ਵੀ ਜਿਹੜੇ ਨੇ ਉਹ ਹਾਲਾਤ ਜਿਹੜੇ ਨੇ ਪਹਿਲਾਂ ਤਾਂ ਕਿਉਂਕਿ ਇਹ ਲੜ ਰਹੇ ਸੀਗੇ, ਇਹ ਇੱਕ ਦੂਜੇ ਦੇ ਉੱਪਰ ਮਿਜ਼ਾਈਲਾਂ ਸੁੱਟ ਰਹੇ ਸੀਗੇ, ਲੇਕਿਨ ਬਾਅਦ ਵਿੱਚ ਹੁਣ ਲੜਾਈ ਜਿਹੜੀ ਹੈ ਸਟੇਟ ਆਫ ਹਾਰਮੋਨਸ ਤੱਕ ਆਣ ਪਈ ਕਿਉਂਕਿ ਇੱਥੇ ਵੀ ਸ਼ਿਪਾਂ ਦੇ ਉੱਪਰ ਅਤੇ ਬੋਟਸ ਦੇ ਉੱਪਰ ਅਟੈਕ ਕੀਤਾ ਜਾਣ ਲੱਗ ਗਿਆ ਸੀਗਾ। ਸੋ ਹਾਲਾਤ ਇੱਥੇ ਵੀ ਅਣਸੁਖਾਵੇਂ ਹੋ ਗਏ ਸੀ। ਸੋ ਇਹਨਾਂ ਲੋਕਾਂ ਦੀ ਲਾਈਫ ਵੀ ਤੁਸੀਂ ਇਮੈਜਿਨ ਕਰਕੇ ਦੇਖੋ ਜਿਹੜੇ ਕਿ ਉੱਥੇ ਸਟੱਕ ਨੇ, ਜਿਹੜੇ ਸ਼ਿਪ ਜਿਹੜੇ ਉੱਥੇ ਸਟੱਕ ਨੇ। ਸੋ ਇੱਥੇ ਟਰੰਪ ਸਾਹਿਬ
ਕਹਿੰਦੇ ਨੇ ਕਿ ਅਸੀਂ ਜਿਹੜੇ ਇਹਨਾਂ ਦੀ ਇੱਥੇ ਇਹਨਾਂ ਦੀ ਮਦਦ ਕਰਾਂਗੇ। ਸੋ ਇੱਥੇ ਇਹਨਾਂ ਨੇ ਕਿਹਾ ਕਿ ਹੁਣ ਮੈਂ ਇਸ ਨੂੰ ਪੌਜ਼ ਕਰ ਰਿਹਾ ਹਾਂ, ਜਿਹੜਾ ਓਪਰੇਸ਼ਨ ਫਰੀਡਮ ਹੈ ਇਸ ਨੂੰ ਪੌਜ਼ ਕਰ ਰਿਹਾ। ਸੋ ਕੱਲ੍ਹ ਉਹਨਾਂ ਨੇ ਪੌਜ਼ ਕਰਨ ਦੀ ਗੱਲ ਕਹੀ ਸੀ ਔਰ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਚਾਈਨਾ ਵੀ ਇਸ ਦੇ ਵਿੱਚ ਹੁਣ ਅਗਰੈਸਿਵਲੀ ਆਪਣਾ ਰੋਲ ਨਿਭਾ ਰਿਹਾ ਹੈ। ਚਾਈਨਾ ਨੇ ਵੀ ਜਿਹੜਾ ਸਿੱਧੇ ਤੌਰ 'ਤੇ ਇਰਾਨ ਨੂੰ ਕਹਿ ਦਿੱਤਾ ਹੈ ਕਿ ਉਹ ਜਿਹੜਾ ਇਸ ਦੇ ਵਿੱਚ ਜਿਹੜੀ ਉਹ ਤੇਜ਼ੀ ਕਰਨ। ਸੋ ਇਸ ਦੇ ਚੱਲਦਿਆਂ ਕੁਛ ਇਹਨਾਂ ਦੀ ਅੰਦਰ ਖਾਤੇ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਜਿਸ ਦਾ ਸੰਕੇਤ ਜਿਹੜਾ ਉਹ ਡੋਨਲਡ ਟਰੰਪ ਨੇ ਦਿੱਤਾ ਹੈ ਆਪਣੀ ਇਸ ਪੋਸਟ ਰਾਹੀਂ। ਸੋ ਉਹਨਾਂ ਨੇ ਕਿਹਾ ਕਿ ਜਿਹੜੀ ਵਾਰ ਹੈ ਇਹ ਹੁਣ ਖਤਮ ਹੋਣ ਦੇ ਨੇੜੇ ਹੈ। ਇਹ ਟਰੰਪ ਨੇ ਜਿਵੇਂ ਹੀ ਸੰਕੇਤ ਦਿੱਤਾ ਉਵੇਂ ਹੀ ਜਿਹੜਾ ਮਾਰਕੀਟ ਦੇ ਵਿੱਚ USA ਦੀ ਮਾਰਕੀਟ ਦੇ ਵਿੱਚ ਜਿਹੜਾ ਉਛਾਲ ਆ ਗਿਆ, ਸਟਾਕ ਮਾਰਕੀਟ ਜਿਹੜੀ ਹੈ ਉਹ ਜਿਹੜੀ ਉੱਪਰ ਨੂੰ ਚੜ ਗਈ। ਇਸੇ ਕਰਕੇ ਹੀ ਜਿਹੜਾ ਡੋਨਲਡ ਟਰੰਪ ਨੇ ਜਿਹੜਾ ਇਹ ਆਪਣਾ ਟਵੀਟ ਕੀਤਾ ਸੀਗਾ, ਜਿਹੜਾ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ 'ਤੇ ਜਿਹੜਾ ਮੈਸੇਜ ਸਾਂਝਾ ਕੀਤਾ ਸੀਗਾ, ਉਹ ਇਸੇ ਕਰਕੇ ਕੀਤਾ ਸੀਗਾ ਕਿ ਸਟਾਕ ਮਾਰਕੀਟ ਜਿਹੜੀ ਹੈ ਉਸਦੀ ਬੱਲੇ ਬੱਲੇ ਹੋ ਗਈ। ਸੋ ਟਰੰਪ ਸਾਹਿਬ ਨੇ ਇਹ ਅੱਜ ਟਵੀਟ ਕੀਤਾ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਨੇ ਸਿਗਨਲ ਦਿੱਤਾ ਸੀਗਾ ਕਿ ਜਿਹੜੀ ਇਰਾਨ ਵਾਰ ਹੈ ਸੋ ਇਹ ਜਿਹੜੀ ਹੈ ਇਸ ਨੂੰ ਖਤਮ ਹੋਣ ਦੇ ਜਿਹੜਾ ਉਹ ਨੇੜੇ ਸਮਝਿਆ ਜਾ ਰਿਹਾ ਹੈ। ਸੋ ਇੱਥੇ ਹੁਣ ਇਹ ਨਹੀਂ ਪਤਾ ਕਿਉਂਕਿ ਇਸ ਤੋਂ ਪਹਿਲਾਂ ਵੀ ਟਰੰਪ ਸਾਹਿਬ 2-3 ਵਾਰ ਜਿਹੜੇ ਉਹ ਬਿਆਨ ਦੇ ਚੁੱਕੇ ਨੇ ਕਿ ਜਿਹੜੀ ਸਾਡੀ ਵਾਰ ਹੈ ਉਹ ਹੁਣ ਬਸ ਖਤਮ ਹੋ ਰਹੀ ਹੈ, ਬਸ ਕੁਛ ਕੁ ਦਿਨਾਂ ਦੀ ਗੱਲ ਰਹਿ ਗਈ ਹੈ। ਸੋ ਲੋਕ ਵੀ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਉਸੇ ਤਰ੍ਹਾਂ ਹੀ ਯੂਜ਼ ਟੂ ਹੋ ਗਏ ਨੇ। ਸੋ ਲੋਕ ਵੀ ਹੁਣ ਜ਼ਿਆਦਾ ਬਹੁਤ ਜ਼ਿਆਦਾ ਹਾਈ ਐਕਸਪੈਕਟੇਸ਼ਨ ਜਿਹੜੀ ਹੈ ਨਹੀਂ ਰੱਖ ਰਹੇ, ਲੇਕਿਨ ਫਿਰ ਵੀ ਇੱਕ ਵਾਰ ਜਿਹੜਾ ਸਟਾਕ ਮਾਰਕੀਟ ਨੇ ਜਿਹੜਾ ਇੱਕ ਵਾਰ ਫਿਰ ਗੇੜਾ ਖਾਧਾ, ਸਟਾਕ ਮਾਰਕੀਟ ਜਿਹੜੀ ਡਿੱਗ ਰਹੀ ਸੀ ਥੱਲੇ। ਔਰ ਇਹ ਵੀ ਗੱਲ ਜ਼ਿਕਰ ਖਾਸ ਹੈ ਕਿ 2 ਦਿਨ ਪਹਿਲਾਂ ਵੀ ਜਿਹੜਾ ਇੱਥੇ ਸਰਵੇ ਆਇਆ ਸੀਗਾ ਅਤੇ ਟਰੰਪ ਸਾਹਿਬ ਦੀ ਲੋਕਪ੍ਰਿਯਤਾ ਦਿਨ ਬ ਦਿਨ ਘੱਟ ਰਹੀ ਹੈ। ਔਰ ਹੁਣ ਜਿਹੜਾ ਇੱਥੇ ਸਰਵੇ ਅਮੈਰੀਕਾ ਦੇ ਵਿੱਚ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹ ਪਾਇਆ ਗਿਆ ਕਿ ਹੁਣ 66% ਲੋਕ ਜਿਹੜੇ ਨੇ ਉਹ ਟਰੰਪ ਸਾਹਿਬ ਦਾ ਸਮਰਥਨ ਨਹੀਂ ਕਰਦੇ ਉਹਨਾਂ ਦੇ ਇਸ ਜੰਗ ਦਾ। ਔਰ ਇੱਧਰ USA ਦੇ ਆਪਣੇ ਹਾਲਾਤ ਵੀ ਇਹ ਨੇ ਕਿ ਉੱਥੇ ਤੇਲ ਦੇ ਪ੍ਰਾਈਸਿਸ ਜਿਹੜੇ ਨੇ ਉੱਥੇ ਬਹੁਤ ਜ਼ਿਆਦਾ ਵਧਣੇ ਸ਼ੁਰੂ ਹੋ ਗਏ ਨੇ। 11% ਤੇਲ ਦੀਆਂ ਕੀਮਤਾਂ ਦੇ ਵਿੱਚ ਉੱਥੇ ਇਜ਼ਾਫਾ ਹੋ ਗਿਆ ਹੈ ਅਤੇ ਲੋਕ ਜਿਹੜੇ ਨੇ ਉੱਥੇ ਵੀ ਹੁਣ ਅੱਕਣੇ ਸ਼ੁਰੂ ਹੋ ਗਏ ਨੇ ਕਿ ਇਹ ਜਿਹੜਾ ਜਾਣ ਬੁੱਝ ਕੇ ਜਿਹੜੀ ਜੰਗ ਸਾਡੇ ਉੱਪਰ ਥੋਪੀ ਗਈ ਹੈ। ਸੋ ਇਸ ਦਾ ਨਤੀਜਾ ਇਹ ਹੋ ਰਿਹਾ ਕਿ ਸਾਡਾ ਜਿਹੜਾ ਉੱਥੇ ਜੀਵਨ ਜਿਹੜਾ ਔਖਾ ਕੀਤਾ ਜਾ ਰਿਹਾ, ਸੋ ਸਾਨੂੰ ਮਹਿੰਗਾਈ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ। ਸੋ USA ਦੇ ਲੋਕ ਆਪ ਵੀ ਜਿਹੜੇ ਨੇ ਬਹੁਤ ਔਖੇ ਹੋਣ ਜਿਹੜੇ ਇੱਥੇ ਸ਼ੁਰੂ ਹੋ ਗਏ ਨੇ ਕਿਉਂਕਿ ਉੱਥੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਵਧਣੀਆਂ ਸ਼ੁਰੂ ਹੋ ਗਈਆਂ ਨੇ। ਸੋ ਉੱਥੇ ਵੀ ਲੋਕ ਜਿਹੜੇ ਨੇ ਔਖੇ ਹੋ ਰਹੇ ਨੇ ਜਿਵੇਂ ਕਿ ਬਾਕੀ ਦੁਨੀਆ ਦੇ ਵਿੱਚ ਜਿਹੜੇ ਔਖੇ ਨੇ। ਸੋ ਇਸ ਕਰਕੇ ਸ਼ਾਇਦ ਟਰੰਪ ਸਾਹਿਬ ਵੀ ਜਿਹੜਾ ਉਹ ਆਨੰਦ ਫਾਨਣ ਦੇ ਵਿੱਚ ਜਿਹੜਾ ਉਹ ਇੱਥੇ ਲੋਕਾਂ ਨੂੰ ਕੁਛ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ, ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਸੋ ਉਹਨਾਂ ਨੂੰ ਪਤਾ ਹੈ ਕਿ ਇੱਕ ਬਿਆਨ ਵੀ ਜੇਕਰ ਦੇ ਦਿੱਤਾ ਜਾਵੇ ਕਿ ਜੰਗ ਖਤਮ ਹੋਣ ਦੇ ਨੇੜੇ ਹੈ ਅਤੇ ਮਾਰਕੀਟ ਦੇ ਵਿੱਚ ਉਛਾਲ ਆ ਜਾਂਦਾ। ਸੋ ਉਹੀ ਇਹਨਾਂ ਨੇ ਕੀਤਾ। ਸੋ ਰੱਬ ਕਰੇ ਜੋ ਟਰੰਪ ਸਾਹਿਬ ਕਹਿ ਰਹੇ ਨੇ ਉਹ ਬਿਲਕੁਲ ਠੀਕ ਹੋਵੇ ਅਤੇ ਉਹ ਬਿਲਕੁਲ ਸਹੀ ਹੋਵੇ ਅਤੇ ਜੰਗ ਜਿਹੜੀ ਹੈ ਉਹ ਬਿਲਕੁਲ ਹੀ ਖਤਮ ਹੋਣੀ ਚਾਹੀਦੀ ਹੈ ਔਰ ਇਸ ਦੇ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ।

0: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
1: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ?
0: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
1: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ। ਕਾਲ 211-825-718,
0: 211-825-718,
2: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ, ਪੈਨਰੋਜ਼, ਆਕਲੈਂਡ।
0: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
3: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੂਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੂਲਰੀ, ਡਾਇਮੰਡ ਜੂਲਰੀ ਅਤੇ ਸਿਲਵਰ ਜੂਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੂਲਰਸ, ਜੋ ਕਿ 2x216 ਗ੍ਰੇਟ ਸਾਊਥ ਰੋਡ, ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 022-44-00-00 ਤੇ। ਨਾ ਫੇਸਬੁੱਕ, ਨਾ ਟਵਿੱਟਰ, ਹੁਣ ਯਾਦ ਰੱਖੋ, ਸਿਰਫ ਔਰ ਸਿਰਫ ਗਲਿਟਰ।
4: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬ੍ਰੋਕ ਸਟਰੀਟ ਕਲੀਨਿਕ, ਗ੍ਰੇ ਸਟਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ। ਫੋਨ ਨੰਬਰ 07-839-0092, 07-839-0092।
5: ਜਾਣ ਦੀ ਕੋਈ ਜ਼ਰੂਰਤ ਨਹੀਂ, ਸਮਝ ਗਿਆ।

0: ਜੀ ਦੋਸਤੋ, ਸਪਾਈਸ ਟਾਈਮ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਇੱਕ ਵਾਰ ਫਿਰ ਸਵਾਗਤ ਹੈ। ਕਦੀ ਕਦੀ ਮੈਨੂੰ ਲੱਗਦਾ ਕਿ ਜਿਹੜਾ ਵੀ ਅਸੀਂ ਰੌਲਾ ਪਾਉਂਦੇ ਰਹਿੰਦੇ ਹਾਂ ਨਾ, ਜਿਹੜੀ ਵੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ ਕਿ ਇੱਥੇ ਭਾਰਤੀ ਕਮਿਊਨਿਟੀ ਦੇ ਨਾਲ ਅਨਿਆਂ ਹੋ ਰਿਹਾ, ਭਾਰਤੀ ਕਮਿਊਨਿਟੀ ਨੂੰ ਜਿਹੜਾ ਹੈ ਉਹ ਬਿਨਾਂ ਵਜ੍ਹਾ ਟਾਰਗੇਟ ਕੀਤਾ ਜਾ ਰਿਹਾ, ਬਦਨਾਮ ਕੀਤਾ ਜਾ ਰਿਹਾ, ਮੈਨੂੰ ਲੱਗਦਾ ਕਿ ਉਹ ਛੱਡ ਦੇਣਾ ਚਾਹੀਦਾ ਹੁਣ। ਸੋ ਮੈਨੂੰ ਲੱਗਦਾ ਕਿ ਉਹ ਜਿਹੜਾ ਸਮਾਂ ਨਾ ਉਹ ਸ਼ਾਇਦ ਅਸੀਂ ਆਪ ਹੀ ਲਿਆਂਦਾ। ਮੈਨੂੰ ਲੱਗਦਾ ਕਿ ਕਦੀ ਕਦੀ ਅਸੀਂ ਗਲਤ ਸਟੈਂਡ ਲੈ ਰਹੇ ਹਾਂ। ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਇਹ ਬੋਲਣ ਦਾ ਵੀ ਕੋਈ ਹੱਕ ਨਹੀਂ ਹੈ ਕਿ ਭਾਰਤੀ ਕਮਿਊਨਿਟੀ ਦੇ ਨਾਲ ਜਿਹੜਾ ਧੱਕਾ ਹੋ ਰਿਹਾ। ਕਿਉਂ, ਇਹ ਮੈਂ ਤੁਹਾਨੂੰ ਥੋੜ੍ਹੀ ਦੇਰ ਤੱਕ ਦੱਸਾਂਗਾ, ਕਿਉਂਕਿ ਨਵਤੇਜ ਰੰਧਾਵਾ ਜੀ ਜਿਹੜੇ ਨੇ ਉਹ ਇਸ ਵਕਤ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਮੌਜੂਦ ਹੋ ਰਹੇ ਨੇ ਅਤੇ ਸਵਾਗਤ ਕਰਦੇ ਹਾਂ। ਨਵਤੇਜ ਭਾਅ ਜੀ, ਸਵਾਗਤ ਹੈ ਤੁਹਾਡਾ।
1: ਬਹੁਤ ਬਹੁਤ ਸ਼ੁਕਰੀਆ ਗੁਰਸਿਮਰਨ। ਸੋ ਜਿੱਥੇ ਮੌਸਮ ਦੇ ਪੱਖੋਂ ਬਹੁਤ ਜ਼ਿਆਦਾ ਇੱਕ ਹੋਰ ਵੱਡੀ ਚੇਤਾਵਨੀ ਵੈਦਰ ਵਾਰਨਿੰਗ ਦੀ ਆ ਗਈ ਹੈ
0: ਜੀ,
1: ਲੋ ਪ੍ਰੈਸ਼ਰ ਜਿਹੜਾ ਵੀਕਐਂਡ ਦੇ ਉੱਤੇ ਡਿਵੈਲਪ ਹੁੰਦਾ ਨਜ਼ਰ ਆ ਰਿਹਾ, ਇਸ ਨੂੰ ਲੈ ਕੇ ਕਾਫੀ ਜਿਹੜੇ ਸਵਾਲ ਖੜੇ ਕਰਤੇ ਗਏ ਨੇ ਤੇ ਇਸ ਦੇ ਵਿੱਚ ਜਿਹੜਾ ਸਾਊਥ ਤੇ ਨੌਰਥ ਆਈਲੈਂਡ ਦੇ ਵਿੱਚ ਇਹ ਵਾਰਨਿੰਗ ਐਕਸਟੈਂਡ ਹੁੰਦੀ ਨਜ਼ਰ ਆ ਰਹੀ ਹੈ। ਇਹਦੇ ਵਿੱਚ ਮੇਨ ਇੰਪੋਰਟੈਂਟ ਜਿਹੜੇ ਏਰੀਏਸ ਆ ਰਹੇ ਨੇ ਲੋਅਰ ਸਾਊਥ ਆਈਲੈਂਡ, ਜਿਹੜਾ ਮਾਫ ਕਰਨਾ ਲੋਅਰ ਨੌਰਥ ਆਈਲੈਂਡ ਤੇ ਅਪਰ ਸਾਊਥ ਆਈਲੈਂਡ, ਸ਼ੁੱਕਰਵਾਰ ਸੈਟਰਡੇ ਨੂੰ ਇਹ ਰਹੇਗਾ ਮੌਸਮ ਕਾਫੀ ਹੈਵੀ ਰੇਨ ਵਾਰਨਿੰਗਸ ਦਾ ਜਿਹੜਾ। ਸੋ ਸ਼ੁੱਕਰਵਾਰ ਕੱਲ ਰਾਤ ਤੋਂ ਤਕਰੀਬਨ 11 ਵਜੇ ਦੇ ਕਰੀਬ ਮੌਸਮ ਖਰਾਬ ਹੁੰਦਾ ਜਿਹੜਾ ਨਜ਼ਰ ਆ ਰਿਹਾ। ਟਰਨਾਕੀ, ਵੈਲਿੰਗਟਨ, ਪਾਰਟਸ ਆਫ ਮਾਲਬਰਾ ਜਿਹੜੇ ਨੇ ਜੀ, ਇਹਨਾਂ ਦੇ ਵਿੱਚ ਵੈਦਰ ਦੀ ਤਿੱਖੀ ਜਿਹੜੀ ਹੈ ਵਾਰਨਿੰਗ ਦੇ ਦਿੱਤੀ ਗਈ ਹੈ। ਸੋ ਦੇਖਦੇ ਹਾਂ ਹੈਵੀ ਰੇਨ ਦੇ ਇਸ ਸਿਸਟਮ ਦੇ ਵਿੱਚ ਫੋਰਕਾਸਟਰਸ ਜਿਹੜੇ ਨੇ ਅੱਗੇ ਕੀ ਗੱਲ ਕਰਦੇ ਨੇ। ਮੈਟ ਸਰਵਿਸ ਦੇ ਮੈਟਰੋਲੋਜਿਸਟ ਐਲਬਨ ਬੇਕਰ ਦਾ ਕਹਿਣਾ ਕਿ ਇਸ ਦੇ ਨਾਲ ਜਿਹੜਾ ਇਹ ਡਿਵੈਲਪਮੈਂਟ ਹੈ ਇੰਨੀ ਤਬਾਹੀ ਤਾਂ ਨਹੀਂ ਮਚਾਏਗਾ ਜਿਵੇਂ ਪਹਿਲੇ ਜਿਹੜੇ ਲੋ ਆਏ ਨੇ,
0: ਲੇਕਿਨ
1: ਫਿਰ ਵੀ ਸਾਨੂੰ ਅਹਤਿਆਤ ਵਰਤਣ ਦੀ ਨੈਚੁਰਲੀ ਜਿਹੜੀ ਹੈ ਜੀ ਉਹਨਾਂ ਨੇ ਕਿਹਾ ਜ਼ਰੂਰਤ ਹੈ। ਸੋ ਇਸ ਦੇ ਨਾਲ ਨਾਲ ਖ਼ਬਰਾਂ ਦੇ ਵਿੱਚ ਜੇ ਆਪਾਂ ਨਿਗਾਹ ਮਾਰਦੇ ਹਾਂ ਤਾਂ ਗੁਰਸਿਮਰਨ, ਇੰਟਰਸਟਿੰਗਲੀ ਜਿਹੜੇ ਨੈਸ਼ਨਲ ਦੇ ਟੌਪ ਪਾਰਟੀ ਡੋਨੇਸ਼ਨ ਸਿਲੈਕਟ ਲਿਸਟ ਨੇ ਉਹਦੇ ਵਿੱਚ ਐਕਟ ਜਿਹੜਾ ਉਹਨੇ ਲੇਬਰ ਨੂੰ ਓਵਰਟੇਕ ਕਰ ਲਿਆ
0: ਜੀ, ਬਿਲਕੁਲ।
1: ਸੋ ਸੋ ਨੈਸ਼ਨਲ ਜਿਹੜਾ ਉਹ ਟੌਪ ਕਰ ਰਿਹਾ ਪਾਰਟੀ ਡੋਨੇਸ਼ਨ, ਜੋ ਕਿ ਭਾਵੇਂ ਪਿਛਲੇ ਇੱਕ ਮਹੀਨੇ 'ਚ ਸਭ ਤੋਂ ਵੱਧ ਜਿਹੜੇ ਪਾਰਟੀ ਡੋਨੇਸ਼ਨ ਆਈਆਂ ਜਿਹੜੀਆਂ ਨਿਊਜ਼ ਐਂਡ ਫਸਟ ਨੂੰ, ਲੇਕਿਨ ਓਵਰਆਲ ਹਜੇ ਵੀ ਨੈਸ਼ਨਲ 6 ਮਿਲੀਅਨ ਤੋਂ ਉੱਪਰ ਖੜਾ ਹੈ ਜੀ, ਐਕਟ 2 ਮਿਲੀਅਨ ਦੇ ਉੱਤੇ, ਤੇ ਲੇਬਰ ਜਿਹੜਾ ਜੀ ਉਹ ਹੁਣ ਤੀਸਰੇ ਨੰਬਰ ਤੇ ਗੁਰਸਿਮਰਨ ਚਲਾ ਗਿਆ। ਸੋ ਐਕਟ ਪਾਰਟੀ 2 ਮਿਲੀਅਨ ਤੋਂ ਉੱਪਰ ਪਹੁੰਚ ਗਈ ਹੈ। ਸੋ ਇਸ ਨੂੰ ਲੈ ਕੇ ਇੱਕ ਗੱਲ ਬੜੀ ਇੰਪੋਰਟੈਂਟ ਪਹਿਲੋਂ ਵੀ ਅਦਾਰਿਆਂ ਦੇ ਵਿੱਚ ਹੋ ਰਹੀ ਸੀ ਕਿ ਕੀ ਰਾਈਟ ਸਾਈਡ ਆਫ ਦਾ ਜਿਹੜਾ ਜਿਹੜਾ ਓਵਰ ਔਰ ਨੈਸ਼ਨਲ ਦਾ ਜਿਹੜਾ ਥਿੰਕਿੰਗ ਹੈ ਉਸ ਦੇ ਵਿੱਚ ਐਕਟ ਤੇ ਨਿਊਜ਼ੀਲੈਂਡ ਫਸਟ ਜਿਹੜੇ ਨੇ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਨੇ ਉਹ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ,
0: ਬਿਲਕੁਲ।
1: ਤੇ ਇਹਦੇ ਵਿੱਚ ਹੁਣ ਮੈਂ ਫਿਗਰਸ ਦੇ ਪੱਖੋਂ ਜੇ ਦੇਖਦਾ ਤੇ ਪਾਣੀ ਇਸ ਦੇ ਵਿੱਚ ਨਿਊਜ਼ੀਲੈਂਡ ਫਸਟ 1.3 ਮਿਲੀਅਨ ਦੇ ਉੱਤੇ ਖੜਾ, ਗ੍ਰੀਨ ਪਾਰਟੀ ਨੂੰ 1.8 ਮਿਲੀਅਨ ਜਿਹੜਾ ਮਿਲਿਆ, ਲੇਬਰ ਨੂੰ 2.4 ਤੇ ਐਕਟ ਨੂੰ 2.4, 4, 5, ਨੈਸ਼ਨਲ ਨੂੰ 6.2, 7.5। ਸੋ ਆਉਂਦੇ 2-3 ਮਹੀਨਿਆਂ ਦੇ ਵਿੱਚ ਇਹ ਫਿਗਰ ਕਿੱਥੇ ਤੱਕ ਵਿਸਮਰਨ ਪਹੁੰਚ ਜਾਂਦਾ ਹੈ ਇਸ ਦੇ ਜਿਹੜੇ ਹੁਣ ਫੈਸਲੇ ਹੋਣਗੇ
0: ਜੀ ਜੀ।
1: ਇਹਦੇ ਵਿੱਚ ਸੋਚ ਜਿਹੜੀ ਮੁਤਾਸਰ ਹੈ ਕਿ ਲੋਕ ਕਿਸ ਤਰ੍ਹਾਂ ਦੀ ਆਈਡੀਓਲੋਜੀ ਨੂੰ ਸਪੋਰਟ ਕਰ ਰਹੇ ਨੇ। ਜੇ ਆਪਾਂ ਹੁਣ ਪਿਛਲੇ ਹਫ਼ਤੇ ਦੇ ਵਿੱਚ ਦੇਖੀਏ ਤਾਂ ਸਟਰੋਂਗ ਇਮੀਗ੍ਰੇਸ਼ਨ, ਬਹੁਤ ਜ਼ਿਆਦਾ ਸਖ਼ਤ, ਜਿਹੜੀ ਕਈ ਜਿਹੜੇ ਐਨਲਿਸਟ ਨੇ, ਜਿਹੜੇ ਪ੍ਰੋਫੈਸਰ ਨੇ, ਜਿਹੜੇ ਲਾਇਰਸ ਨੇ, ਇਮੀਗ੍ਰੇਸ਼ਨ ਲਾਇਰ ਨੇ, ਉਹਨਾਂ ਨੇ ਕਿਹਾ ਕਿ ਬਹੁਤ ਐਕਟ ਨੇ ਬਾਹਰ ਕੱਢਿਆ ਉਹ ਬੇਬੁਨਿਆਦੀ ਨਜ਼ਰ ਆਉਂਦਾ। ਉਹਦੇ ਵਿੱਚ ਖਾਸ ਕਰਕੇ ਗੱਲ ਜਿਹੜੀ ਸੀ ਕਿ ਤੁਹਾਨੂੰ $6 ਪਰ ਦਿਨ ਕਿਸੇ ਦੇ ਸਿਰ ਤੁਸੀਂ ਖਰਚਾ ਪਾ ਦੇਣਾ ਤੇ ਹਰ ਰੋਜ਼ ਉਹ ਹਫ਼ਤੇ ਦਾ ਤੁਸੀਂ ਦੇਖ ਲਓ ਕਿੰਨਾ ਬਣ ਗਿਆ, ਸਿਰਫ ਇਸ ਕਰਕੇ ਕਿ ਇੱਕ ਬੰਦਾ ਜਿਹੜਾ ਇੱਥੇ ਲੋਕਲੀ ਜਦੋਂ ਕੋਈ ਤੁਹਾਨੂੰ ਬੰਦਾ ਨਹੀਂ ਲੱਭਦਾ
0: ਜੀ,
1: ਉਹਨੂੰ ਅਨਫੋਰਚੁਨੇਟਲੀ ਬਾਹਰੋਂ ਜੇ ਬੰਦਾ ਲਿਆਉਣਾ ਪੈਂਦਾ, ਉਹਦੇ ਸਿਰ ਪੈਸੇ ਪਾਉਣ ਦੀ ਜਿਹੜੀ ਇਹ ਗੱਲ ਕਹੀ ਗਈ ਆ, ਉਸ ਤੋਂ ਹੈਰਾਨਗੀ ਹੈ ਕਿ ਇੱਕ ਕਿਸਮ ਦਾ ਜਿਹੜਾ ਕੰਮ ਦੇ ਰਿਹਾ ਉਸਦੇ ਢਿੱਡ ਤੇ ਲੱਤ ਮਾਰਨ ਵਾਲੀ ਗੱਲ ਹੈ, ਲੇਕਿਨ ਲੋਕੀ ਉਸ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਨੇ
0: ਜੀ।
1: ਅਗਲੀ ਖਬਰ ਦੇ ਵਿੱਚ ਜਿਹੜੇ ਹੁਣ ਨਵੇਂ ਲਾਸ ਨੇ, ਇਸ ਦੇ ਵਿੱਚ ਇੰਗਲਿਸ਼ ਲੈਂਗੁਏਜ ਜਿਹੜਾ ਹੈ ਬਿੱਲ
0: ਜੀ,
1: ਉਸ ਨੂੰ ਲਿਆਂਦਾ ਜਾ ਰਿਹਾ। ਇੰਗਲਿਸ਼ ਲੈਂਗੁਏਜ ਬਿੱਲ ਦੇ ਵਿੱਚ ਕਿ ਇੰਗਲਿਸ਼ ਇੱਥੇ ਇਸ ਮੁਲਕ ਦੇ ਵਿੱਚ ਆਉਂਦਿਆਂ ਤੁਹਾਨੂੰ ਜਿਹੜੀ ਆਉਣੀ ਬਹੁਤ ਜ਼ਰੂਰੀ ਹੈ
0: ਜੀ।
1: ਵੈਸੇ ਮੈਂ ਦੇਖੋ ਆਪਣੇ ਭਾਈਚਾਰੇ ਦੇ ਵਿੱਚ ਤਾਂ ਫਿਰ ਵੀ ਆਪਾਂ ਇੰਗਲਿਸ਼ ਸਪੀਕਿੰਗ ਕੰਟਰੀਜ਼ ਤੋਂ ਆਉਂਦੇ ਹਾਂ
0: ਜੀ,
1: ਲੇਕਿਨ ਚਾਈਨਾ ਵਰਗੇ ਮੁਲਕ ਦੇ ਵਿੱਚ ਜੋ ਕਿ ਆਪਣਾ ਫ੍ਰੀ ਟ੍ਰੇਡ ਅਗਰੀਮੈਂਟ ਦਾ ਸਭ ਤੋਂ ਵੱਡਾ ਪਾਰਟਨਰ ਹੈ,
0: ਬਿਲਕੁਲ ਨਿਊਜ਼ੀਲੈਂਡ ਵੀ ਆ ਜਾਣ ਤੇ ਇੱਥੇ ਆ ਕੇ ਘੁੰਮ ਕੇ ਜਾਣ, ਤੇ ਦੂਜੇ ਪਾਸੇ ਜਿਹੜਾ ਉਹ ਤੁਸੀਂ ਬਿੱਲ ਜਿਹੜਾ ਇੱਥੇ ਥੋਪ ਰਹੇ ਹੋ, ਤੇ ਨਾਲੇ ਇਹ ਵੀ ਗੱਲ ਹੈ ਕਿ ਜਿਹੜਾ ਅਸੀਂ ਇਨਵੈਸਟਰ ਵੀਜ਼ਾ ਲੈ ਕੇ ਆਉਂਦਾ, ਗੋਲਡਨ ਵੀਜ਼ਾ ਲੈ ਕੇ ਆਉਂਦਾ, ਉਸ ਦੇ ਵਿੱਚ ਤਾਂ ਇੰਗਲਿਸ਼ ਜਿਹੜਾ ਉਸ ਕੰਡੀਸ਼ਨ ਨੂੰ ਜਿਹੜਾ ਵੇਵ ਕਰ ਦਿੱਤਾ ਗਿਆ।
1: ਬਹੁਤ ਹੀ ਵਧੀਆ ਪੁਆਇੰਟ ਤੁਸੀਂ ਬਰੀਕੀ ਵਾਲਾ ਪਿੱਕ ਕੀਤਾ ਕੁਛ ਸਮੇਂ
0: ਜੀ,
1: ਤੇ ਸੋ ਵੱਡਾ ਪੈਸਾ ਕੋਈ ਗੱਲ ਨਹੀਂ, ਤੁਸੀਂ ਇੱਕ ਸ਼ਬਦ ਵੀ ਨਹੀਂ ਜਾਣਦੇ, ਅਸੀਂ ਤੁਹਾਡੇ ਜਿਹੜੇ ਆ ਸਾਰੇ ਜਿਹੜੀਆਂ ਉਨਤਾਈਆਂ ਉਹਨਾਂ ਨੂੰ ਮਾਫ਼ ਕਰ ਦੇਣਾ, ਇਹੀ ਮਤਲਬ ਹੋਇਆ
0: ਜੀ।
1: ਤੇ ਜੇ ਤੁਸੀਂ ਹੁਣ ਆ ਰਹੇ ਆ ਲੋ ਵੀਜ਼ਾ ਕੈਟੇਗਰੀ ਦੇ ਵਿੱਚ, ਪੈਸੇ ਹੈ ਨਹੀਂ ਤੁਹਾਡੀ ਜੇਬ ਦੇ ਵਿੱਚ, ਸਾਨੂੰ ਇੰਗਲਿਸ਼ ਬੋਲ ਕੇ ਦਿਖਾਓ,
0: ਬਿਲਕੁਲ।
1: ਸੋ ਆਮ ਤੌਰ ਤੇ ਗੁਰਸਿਮਰਨ ਪੈਸਾ ਬੋਲਦਾ ਵਾਲੀ ਗੱਲ ਵਾਕਈ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਆ
0: ਸੱਚ ਸਾਬਤ ਹੁੰਦੀ ਹੈ,
1: ਸੱਚ ਹੁੰਦੀ ਨਜ਼ਰ ਆ ਰਹੀ ਹੈ। ਲੌਂਗ ਰਨਿੰਗ ਡਿਬੇਟ ਸਟੇਟਸ ਜਿਹੜੀ ਮੋਸਟ ਕਾਮਨਲੀ ਸਪੀਕਿੰਗ ਲੈਂਗੁਏਜ ਹੈ ਨਿਊਜ਼ੀਲੈਂਡ ਦੇ ਵਿੱਚ, ਉਹ ਆਪਣੇ ਕਲਾਈਮੇਟ ਦੇ ਉੱਤੇ ਆ ਰਹੀ ਹੈ ਕਿ ਇੰਗਲਿਸ਼ ਲੈਂਗੁਏਜ ਐਕਟ ਜਿਹੜਾ ਉਹ ਹਾਊਸ ਦੇ ਵਿੱਚ ਵਰਕ ਕਰੇਗਾ ਹੀ ਨਹੀਂ। ਮਿਸਟਰ ਪੀਟ ਦਾ ਕਹਿਣਾ ਇਟਸ ਅ ਕਾਮਨ ਸੈਂਸ ਆਈਡੀਆ, ਤੇ ਉਹਨਾਂ ਨੇ ਕਿਹਾ ਕਿ ਜਿੱਥੇ ਮੌਰੀ ਤੇ ਨਿਊਜ਼ੀਲੈਂਡ ਸਾਈਨ ਲੈਂਗੁਏਜ ਆ ਆਲਰੇਡੀ ਬਹੁਤ ਕੋਡੀਫਾਈਡ, ਉਹ ਕਹਿੰਦੇ ਕਿ ਜ਼ਬਾਨ ਨਹੀਂ ਹੈਗੀ ਨਿਊਜ਼ੀਲੈਂਡ ਦੀ, ਇੰਗਲਿਸ਼ ਜਿਹੜੀ ਆ ਉਹ ਜ਼ਬਾਨ ਆ। ਇੱਕ ਮੌਰੀ ਭਾਈਚਾਰੇ ਦੇ ਨਾਲ ਜਿਹੜਾ ਅੱਧਾ ਗੋਰਾ ਅੱਧਾ ਮੌਰੀ ਆ
0: ਜੀ,
1: ਉਹ ਜੋ ਕਿ ਇੱਕ ਵੀ ਸ਼ਬਦ ਮੌਰੀ ਜ਼ਬਾਨ ਦਾ ਖੁਦ ਨਹੀਂ ਜਾਣਦਾ
0: ਜੀ,
1: ਤੇ ਉਹ ਇਹਨੂੰ ਰਾਟ ਕੱਢਦਾ ਨਜ਼ਰ ਆ ਰਿਹਾ। ਸੋ ਜਦੋਂ ਤੱਕ ਤੇ ਮੌਰੀ ਪਾਰਟੀ ਉਹਨੂੰ ਬੁੱਭਾ ਲੈ ਕੇ ਪੈਂਦੀ ਹੈ ਜਦੋਂ ਕੋਈ ਮਸਲਾ ਉਹਨਾਂ ਦਾ ਹੁੰਦਾ, ਲੇਕਿਨ ਹੁਣ ਉਹ ਕਹਿ ਰਿਹਾ ਕਿ ਇੱਥੇ ਇਸ ਮੁਲਕ ਦੇ ਵਿੱਚ ਨਿਊਜ਼ੀਲੈਂਡਰ ਜਿਹੜੇ ਆ ਜਿਹੜੇ ਕੰਮ ਨਹੀਂ ਕਰ ਦੀ ਸਥਿਤੀ ਕਰਕੇ ਓਵਰਸੀਜ਼ ਤੋਂ ਬੰਦੇ ਆ ਰਹੇ ਆ, ਉਹਨਾਂ ਨੂੰ ਕਹਿੰਦਾ ਕਿ ਸਾਨੂੰ ਕੋਈ ਇਸ਼ੂ ਨਹੀਂ, ਇਹ ਸਾਰੇ ਜਿਹੜੇ ਆ ਚੱਲ ਲੈਣ ਦਿਓ, ਇਹਨਾਂ ਨੂੰ ਵਰਕ ਹੋ ਲੈਣ ਦਿਓ। ਕਾਫੀ ਇਸ ਦੇ ਵਿੱਚ ਨਾਜ਼ੁਕ ਸਥਿਤੀ ਜਿਹੜੀ ਹੈ ਗੁਰਸਿਮਰਨ ਨਜ਼ਰ ਆ ਰਹੀ ਹੈ। ਉੱਧਰ ਆਉਂਦੇ ਦਿਨਾਂ ਦੇ ਵਿੱਚ ਜਿੱਥੇ ਆਹ ਬਹੁਤ ਇੰਪੋਰਟੈਂਟ ਖਬਰ ਹੈ, ਐਪਸਟੀਨ ਦੀਆਂ ਫਾਈਲਾਂ ਦੁਬਾਰਾ ਪ੍ਰੈਸ਼ਰ ਦੇ ਥੱਲੇ ਖੁੱਲਦੀਆਂ ਨਜ਼ਰ ਆ ਰਹੀਆਂ
0: ਜੀ।
1: ਸੋ ਗੁਰਸਿਮਰਨ ਇਸ ਨੂੰ ਲੈ ਹੁਣ ਜਿੱਥੇ ਕਈਆਂ ਦਾ ਕਹਿਣਾ ਸੀ
0: ਜੀ
1: ਲਾ ਲਿਆ ਜ਼ੋਰ
0: ਜੀ,
1: ਡਿਵਰਟ ਕਰ ਦਿੱਤਾ ਜਿਹੜਾ ਪ੍ਰੈਜ਼ੀਡੈਂਟ ਸੀ, ਕਿਉਂਕਿ ਉਸ ਦੇ ਵਿੱਚ ਉਹਦਾ ਉਹਦੇ ਨਾਂ ਉਹਦਾ ਉਹਦੀ ਇਨਵੋਲਵਮੈਂਟ
0: ਜੀ
1: ਉਸ ਦੇ ਉੱਤੇ ਪਲੇਥਣ ਲੱਗਦਾ ਸਾਫ਼ ਨਜ਼ਰ ਆ ਰਿਹਾ
0: ਸੀਗਾ ਜੀ।
1: ਹੁਣ ਇਹ ਸਾਰਾ ਇਰਾਨ ਇਜ਼ਰਾਈਲ ਅਮਰੀਕਾ ਵਾਰ
0: ਜੀ,
1: ਬਹੁਤ ਸਾਰਿਆਂ ਨੇ ਕਿਹਾ ਕਿ ਇਹ ਸਾਰਾ ਕੁਛ ਇੱਕ ਕਿਸਮ ਦੀ ਡਿਵੀਜ਼ਨ ਸੀ। ਅਸਲ ਦੇ ਵਿੱਚ ਇਹ ਜਿਹੜਾ ਮਸਲਾ ਜੇ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨ ਦੀਆਂ ਗੱਲਾਂ ਆਉਂਦੀਆਂ, ਕਿਉਂਕਿ ਸੁਪਰੀਮ ਕੋਰਟ ਜਿਹੜਾ
0: ਜੀ
1: ਉਹਨਾਂ ਨੇ ਜਿੱਥੇ ਟੈਰਿਫ ਨੂੰ ਲੈ ਕੇ ਜਦੋਂ ਉਹਨਾਂ ਨੇ ਕਿਹਾ ਕਿ ਇਹ ਲੀਗਲ ਸੀ ਜੋ ਕੀਤਾ ਪ੍ਰੈਜ਼ੀਡੈਂਟ ਤੇ ਸਾਰਾ ਕੁਛ ਖਾਰਜ ਕਰਤਾ ਅੰਦਰ ਫ੍ਰੀਜ਼ ਚਲਾ ਤੇ ਉਹਦੇ ਜਿਹੜੇ ਸਵੇਰੇ ਉੱਠ ਕੇ 5% ਇਹ ਤੇ 50% ਇਹ ਤੇ 60%
0: ਬਿਲਕੁਲ
1: ਉਸ ਦੇ ਬਾਅਦ ਹੁਣ ਐਪਸਟੀਨ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਇੱਥੇ ਪੜਦਾ ਪੈ ਗਿਆ ਸੀ ਇਸ ਨੂੰ ਲੈ ਗੁਸਮਰਨ ਹੁਣ ਸਾਰੇ ਪਾਸੇ ਕਿਹਾ ਜਾ ਰਿਹਾ
0: ਜੀ
1: ਕਿ ਲੱਗਦਾ ਕਿ ਕੰਮ ਹੁਣ ਖਰਾਬ ਹੁੰਦਾ
0: ਨਜ਼ਰ ਆ ਰਿਹਾ ਬਿਲਕੁਲ ਨਤੀਜ ਭਾਜੀ ਤੇ ਇੱਕ ਖਬਰ ਨਵਤੇਜ ਭਾਅ ਜੀ ਹੁਣੇ ਫਲੈਸ਼ ਹੋਈ ਹੈ ਅਤੇ ਕੱਲ੍ਹ ਤੁਸੀਂ ਜਿਹੜੀ ਹੈ ਅੱਜ ਖਬਰਾਂ ਦੇ ਵਿੱਚ ਇਨਫੈਕਟ ਜਿਹੜੇ ਹੈਰੀ ਸਿੰਘ ਨਾਮ ਦੇ ਜਿਹੜੇ ਸ਼ਖਸ ਦੀ ਜਿਹੜੀ ਤੁਸੀਂ ਸਟੋਰੀ ਕਵਰ ਕੀਤੀ ਸੀ ਜਿਸ ਨੇ ਕਿ ਸਕੈਮ ਕੀਤਾ IRD ਦੇ ਨਾਲ ਸੋ ਤਿੰਨ ਹੋਰ ਜਿਹੜੇ ਪੰਜਾਬੀ ਨਾਮ ਨੇ ਨਵਤੇਜ ਭਾਅ ਜੀ ਸਾਹਮਣੇ ਆਏ ਨੇ ਸੋ ਇੱਥੇ ਪ੍ਰਗਟ ਪੰਗੂ ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਸੋ ਇਹਨਾਂ ਦੇ ਉੱਪਰ ਇੱਕ ਬਹੁਤ ਵੱਡੀ ਠੱਗੀ ਦਾ ਇਲਜ਼ਾਮ ਲੱਗਾ ਹੈ $8,33,000 ਇਹਨਾਂ ਨੇ ਕੀਵੀਜ਼ ਦੇ ਕੋਲੋਂ ਲੁੱਟੇ ਨੇ ਫਰੋਡ ਕਾਲਾਂ ਕਰਕੇ ਅਤੇ ਇਹ ਸਭ ਕਰਕੇ ਸੋ 2019 ਤੋਂ ਇਹਨਾਂ ਨੇ ਨੈਟਵਰਕ ਚਲਾਇਆ ਹੋਇਆ ਸੀਗਾ ਸੋ ਇਹਨਾਂ ਦੀ ਖਬਰ ਵੀ ਜਿਹੜੀ ਹੁਣੇ ਜਿਹੜੀ ਹੈ ਫਲੈਸ਼ ਹੋਈ ਹੈ
1: ਆਪਾਂ ਨਾਮਾਂ ਨੂੰ ਦੇਖ ਕੇ ਮਾਯੂਸ ਹੋ ਜਾਂਦੇ
0: ਹਾਂ ਬਿਲਕੁਲ ਜੀ
1: ਜਿੱਥੇ ਸਾਡੀ ਕਮਿਊਨਿਟੀ ਦੇ ਨਾਂ ਰੋਸ਼ਨ ਕਰਨ ਵਾਲੇ
0: ਜੀ
1: ਨਾ ਕੋਈ ਨਜ਼ਰ ਨਹੀਂ ਆ ਰਿਹਾ ਚੰਗੇ ਪਾਸੇ
0: ਬਿਲਕੁਲ ਇਨਫੈਕਟ ਜਿਹੜੇ ਹਰ ਰੋਜ਼ ਹੀ ਅਜਿਹੀ ਕੋਈ ਨਾ ਕੋਈ ਅਜਿਹੀ ਖਬਰ ਆ ਜਾਂਦੀ ਹੈ ਅਤੇ ਇੱਧਰ ਜਿਹੜੇ ਲੋਕ ਜਿਹੜੇ ਆਲਰੇਡੀ ਕਮਿਊਨਿਟੀ ਨੂੰ ਟਾਰਗੇਟ ਕਰਨ ਬੈਠੇ ਹੁੰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਮੌਕਾ ਮਿਲ ਜਾਂਦਾ ਫਿਰ
1: ਤੁਸੀਂ ਮੈਨੂੰ ਹੁਣ ਜੇ ਮੈਂ ਗੱਲ ਕਹਿਣੀ ਹੈ
0: ਜੀ
1: ਕਿ ਪਿਛਲੇ 2 ਸਾਲਾਂ ਦੇ ਵਿੱਚ ਇੱਕ ਖਬਰ ਮੈਨੂੰ ਦੱਸ ਦਿਓ ਜਿਸ ਦੇ ਵਿੱਚ ਸਾਡੇ ਕਿਸੇ ਪੰਜਾਬੀ ਨੇ
0: ਜੀ
1: ਇੱਕ ਖਬਰ ਨੂੰ ਛੱਡ ਕੇ ਆਪਣਾ ਨਾਂ ਚੰਗੇ ਪਾਸੇ ਰੋਸ਼ਨ
0: ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ
1: ਤੇ ਦੂਸਰੇ ਪਾਸੇ ਘੱਟ ਤੋਂ ਘੱਟ 50 ਤੋਂ 60 ਵੱਡੀਆਂ ਐਗਜ਼ਾਮਪਲ ਨੇ
0: ਜੀ
1: ਦੀ ਪੁੱਕੀ ਦੇ ਵਿੱਚ ਦਾੜੀ ਕੇਸ
0: ਜੀ
1: ਪੱਗ ਸਜਾ ਕੇ ਮੇਰੇ ਖਿਆਲ 15 ਮਿਲੀਅਨ ਸੀ ਉਹ ਜਿਹੜਾ ਕਿ ਪਤਾ ਨਹੀਂ
0: ਮੋਰ ਦੈਨ 50 ਮਿਲੀਅਨ ਹਫਤੇ ਭਾਜੀ
1: $50 ਮਿਲੀਅਨ ਦਾ ਫਰਾਡ
0: ਜੀ
1: ਕਰਕੇ ਸਿੰਘ ਥਾਪੀਆਂ ਮਾਰਦਾ ਨਜ਼ਰ ਆ ਰਿਹਾ
0: ਜੀ ਜੇ ਮੈਂ ਗਲਤ ਨਹੀਂ ਹੈ ਤੇ ਅਜੇਪਾਲ ਸਿੰਘ ਉਹਨਾਂ ਦਾ ਨਾਮ ਸੀ ਅਜੇਪਾਲ ਸਿੰਘ
1: ਹਾਂਜੀ ਅਜੇਪਾਲ ਸਿੰਘ ਸੋ ਹੁਣ ਆਪਾਂ ਦੇਖ ਰਹੇ ਹਾਂ ਕਿ ਇੱਕ ਵੈਦ ਦੇ ਵਿੱਚ ਜਾਂ ਤਾਂ ਅਸੀਂ ਸਿੱਧੇ ਬਸ਼ਰਮ ਹੁੰਦੇ ਜਾ ਰਹੇ ਹਾਂ ਕਿ ਸਾਨੂੰ ਕੋਈ ਚੜੀ ਲੱਥੀ ਦਾ ਨਹੀਂ ਕਿ ਆਹ ਗਵਾਂਢ ਵਾਲਾ ਵੀ ਜਿਹੜਾ ਬੇਇੱਜ਼ਤੀ ਕਰਾ ਕੇ ਹਟਿਆ
0: ਜੀ
1: ਫਰੋਡ ਚਾ ਕੇ ਹਟਿਆ ਚੋਰ ਚੱਕੇ ਜਿਹੜੇ ਆ ਉਹ ਤੁਹਾਨੂੰ ਆਲੇ ਦੁਆਲੇ ਇੱਦਾਂ ਤੰਗ ਹੁੰਦੇ ਨਜ਼ਰ ਆ ਰਹੇ ਆ
0: ਜੀ
1: ਕਮਿਊਨਿਟੀ ਦੀ ਜਿਹੜੀ ਇਮੇਜ ਦੇ ਪੱਖੋਂ ਜਦੋਂ ਤੁਸੀਂ ਕੁਛ ਉਹਨਾਂ ਸਰਕਾਰਾਂ ਤੋਂ ਮੰਗਣ ਜਾਂਦੇ ਆ ਕਿਸਮ ਫਿਰ ਕੇਸ ਮੂੰਹ ਦੇ ਨਾਲ ਤੁਸੀਂ ਜਿਹੜਾ
0: ਬਿਲਕੁਲ ਕਦੀ ਕਦੀ ਤਾਂ ਇਸ ਤਰ੍ਹਾਂ ਲੱਗਦਾ ਕਿ ਸਾਨੂੰ ਵੀ ਇੱਥੇ ਡਿਫੈਂਡ ਕਰਨਾ ਹੁਣ ਔਖਾ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਇਹੋ ਜਿਹੇ ਕੇਸ ਅੱਗੇ ਆਉਂਦੇ ਜਾ ਰਹੇ ਨੇ ਸੋ ਕਮਿਊਨਿਟੀ ਦੇ ਭਾਈਚਾਰੇ ਦੇ ਅਸੀਂ ਤਾਂ ਜਿਹੜੇ ਇੱਕ ਹਾਰਡਵਰਕਿੰਗ ਬੰਦਾ ਇੱਕ ਹਾਰਡਵਰਕਿੰਗ ਕਮਿਊਨਿਟੀ ਦਾ ਬੰਦਾ ਉਹਦੇ ਬਿਹਾਫ 'ਤੇ ਬੋਲਣਾ ਸਾਡਾ ਫਰਜ਼ ਬਣਦਾ ਅਸੀਂ ਬੋਲਦੇ ਹਾਂ ਅਸੀਂ ਲੜਦੇ ਹਾਂ ਲੇਕਿਨ ਇਹੋ ਜਿਹੇ ਬਹੁਤ ਸਾਰੇ ਨਾਮ ਹਰ ਹਫ਼ਤੇ ਹੀ ਹੁਣ ਕੁਛ ਨਾ ਕੁਛ ਜਿਹੜਾ ਸਾਡੇ ਭਾਈਚਾਰੇ 'ਚੋਂ ਹੀ ਨਿਕਲ ਆਉਂਦੇ ਨੇ ਨਾਮ ਸੋ ਜਦੋਂ ਅੱਗੋਂ ਉਹ ਕਹਿੰਦੇ ਨੇ ਕਿ ਇਹ ਤਾਂ ਤੁਹਾਡੇ ਬੰਦੇ ਨੇ ਫਿਰ ਅੱਗੋਂ ਕੀ ਡਿਫੈਂਡ ਕਰ ਸਕਦਾ ਹੈ ਬੰਦਾ ਨਵਤੇਜ ਭਾਅ ਜੀ
1: ਗੁਸ਼ਮਰਨ ਇਹ ਬਹੁਤ ਇੰਪੋਰਟੈਂਟ ਹੈ ਕਿ ਜਿਹੜੀਆਂ ਕਦਰਾਂ ਕੀਮਤਾਂ ਦੇਖੋ ਇੰਪੋਰਟੈਂਟ ਹੈ ਕਿ ਆਪਣੇ ਧਾਰਮਿਕ ਇੰਸਟੀਟਿਊਸ਼ਨ ਕਿੰਨੇ ਵਧੇ ਨੇ ਇਹਨਾਂ ਮੁਲਕਾਂ 'ਚ
0: ਜੀ
1: ਲੇਕਿਨ ਦੂਸਰੇ ਪਾਸੇ ਉਹਦਾ ਕੋਈ ਇਫੈਕਟ ਤਾਂ ਪੈਂਦਾ ਨਜ਼ਰ ਨਹੀਂ ਆ ਰਿਹਾ
0: ਨਹੀਂ ਆ ਰਿਹਾ ਬਿਲਕੁਲ
1: ਅਸੀਂ ਤਾਂ ਹੋਰ ਚੋਰ ਸਾਬਤ ਹੋ ਰਹੇ ਹਾਂ
0: ਜੀ ਜੀ
1: ਹੋਰ ਫਰੋਡੀ ਸਾਬਤ ਹੋ ਰਹੇ ਹਾਂ ਗਲਤ ਕੰਮ ਕਰਦੇ ਨਜ਼ਰ ਆ ਰਹੇ ਹਾਂ ਗੁਰਸਿਮਰਨ
0: ਜੀ
1: ਸੋਚਣ ਦੀ ਜ਼ਰੂਰਤ ਹੁਣ ਇੱਥੇ ਤੱਕ ਆ ਗਈ ਹੈ ਮੈਂ ਜਿਹੜਾ ਪੁਆਇੰਟ ਰੇਸ ਕਰਨਾ ਚਾਹੁੰਦਾ ਕਮਿਊਨਿਟੀ ਲੀਡਰਸ਼ਿਪ ਦੇ ਵਿੱਚ ਅਸੀਂ ਕਿੱਦਾਂ ਖੁੱਲ ਕੇ ਅਸਫਲ ਹੋਏ ਹਾਂ ਇਸ ਨੂੰ ਲੈ ਸਾਰੇ ਪਾਸੇ
0: ਜੀ
1: ਮੈਨੂੰ ਫੇਲਰ ਨਜ਼ਰ ਆ ਰਹੇ ਨੇ
0: ਬਿਲਕੁਲ ਸਹੀ
1: ਸੋ ਆਉਂਦੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਵੀ ਅਸੀਂ ਟਾਕ ਬੈਕ ਕਰਾਂਗੇ ਜਿਵੇਂ ਅੱਜ ਕੀਤਾ ਸੀ
0: ਜੀ,
1: ਸਾਨੂੰ ਕਰਨ ਦੀ ਕੀ ਜ਼ਰੂਰਤ ਹੈ, ਕੀ ਹੋ ਰਿਹਾ ਹੈ, ਪੜਚੋਲ ਕਰਦਿਆਂ
0: ਜੀ
1: ਆਪਾਂ ਆਪਣੀ ਕਮਿਊਨਿਟੀ ਦਾ ਲੇਖਾ ਜੋਖਾ ਇਸ਼ੂਸ ਉਹਨਾਂ ਨੂੰ ਸਭ ਤਰ੍ਹਾਂ ਦਾ ਐਕਨੋਲੇਜ ਕਰੀਏ ਕਿ ਇਸ਼ੂ ਹੈਗੇ ਆ
0: ਜੀ,
1: ਫਿਰ ਉਸਦੇ ਸੋਲੂਸ਼ਨ ਵੱਲ ਨੂੰ ਚੱਲੀਏ, ਇੱਧਰ ਨੂੰ ਆਪਣਾ ਰੋਲ ਨਿਭਾਉਂਦੇ ਹੋਏ ਗਸਮਰਨ ਇਹ ਸਮਾਜ 'ਚ ਰਹਿੰਦਿਆਂ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਦੇ ਉੱਤੇ ਅਸੀਂ ਹੋਰ ਮੁਸ਼ਕਲਾਂ ਨਾ ਪੈਦਾ ਕਰੀਏ
0: ਜੀ,
1: ਇਸ ਦੀ ਤਵੱਕੋ ਰੱਖਦੇ ਹੋਏ ਰੇਡੀਓ ਸਪਾਈਸ ਦੇ ਨਵਤੇ ਲੰਗਾ ਵਾ।
0: ਬਹੁਤ ਧੰਨਵਾਦ ਨਵਤੇ ਭਾਅ ਜੀ, ਥੈਂਕ ਯੂ। ਸੋ ਬਿਲਕੁਲ ਸਾਥੀਓ, ਸੋ ਇਹ ਸੀ ਸਾਡਾ ਖਾਸ ਨਵਤੇਜ ਭਾਅ ਜੀ ਦੇ ਨਾਲ ਅੱਜ ਦੇ ਇਸ ਅੱਜ ਦੇ ਦਿਨ ਦਾ ਜਿਹੜਾ ਇਹ ਤੱਤਸਾਰ ਅਤੇ ਜਿਹੜਾ ਖਬਰਸਾਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜੀ, ਅਤੇ ਇੱਥੇ ਸਮਾਂ ਵੀ ਹੋ ਰਿਹਾ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਸਾਥੀਓ। ਸੋ ਮੁੱਦੇ ਕਾਫੀ ਹਾਵੀ ਨੇ, ਮੁੱਦੇ ਕਾਫੀ ਹੈਵੀ ਵੀ ਨੇ, ਸੋ ਇਹ ਜਿਹੜੇ ਮੁੱਦੇ ਨੇ ਇਹਨਾਂ ਦਾ ਸਾਨੂੰ ਖੁਦ ਜਵਾਬ ਦੇਣਾ ਪਵੇਗਾ। ਸੋ ਇਹੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ ਸਾਥੀਓ, ਕਿ ਇੱਕ ਪਾਸੇ ਅਸੀਂ ਜਿਹੜੀ ਹੈ ਉਹ ਕਮਿਊਨਿਟੀ ਦੀ ਲੜਾਈ ਲੜ ਰਹੇ ਹਾਂ, ਕਮਿਊਨਿਟੀ ਦੀ ਆਵਾਜ਼ ਜਿਹੜੀ ਹੈ ਬਣ ਕੇ, ਸੋ ਕਮਿਊਨਿਟੀ ਦੇ ਜਿਹੜੇ ਗਲ ਪਾਏ ਗਏ ਨੇ, ਜਾਣ ਬੁੱਝ ਕੇ ਜਿਹੜੇ ਮੁੱਦੇ ਗਲ ਪਾਏ ਗਏ ਨੇ, ਸੋ ਇੱਕ ਭਾਈਚਾਰੇ ਨੂੰ ਜਿਹੜਾ ਟਾਰਗੇਟ ਕਰਨਾ, ਇੱਕ ਭਾਈਚਾਰੇ ਨੂੰ ਨਫ਼ਰਤੀ ਜਿਹੜੇ ਕਮੈਂਟ ਕਰਨੇ ਔਰ ਅਜਿਹੀਆਂ ਗੱਲਾਂ ਕਹਿਣੀਆਂ, ਸੋ ਜੋ ਸਾਡੇ ਸਮਾਜ ਦਾ ਜੋ ਨੋਰਮਲ ਹਿੱਸਾ ਨਹੀਂ ਸੀ, ਜੋ ਅਜਿਹਾ ਨਿਊਜ਼ੀਲੈਂਡ ਦੇ ਵਿੱਚ ਕਦੇ ਵਾਪਰਦਾ ਨਜ਼ਰ ਨਹੀਂ ਆਇਆ ਪਿਛਲੇ 20 ਸਾਲਾਂ ਦੇ ਦੌਰਾਨ, ਜੇਕਰ ਅਸੀਂ ਗੱਲ ਕਰ ਲਈਏ ਜਿੰਨੀ ਹੇਟ ਔਰ ਜਿੰਨੀ ਜਿਹੜੀ ਹੈ ਇੱਥੇ ਖਾਸ ਤੌਰ 'ਤੇ ਹੀਟ ਵੀ ਸਾਨੂੰ ਜਿਹੜੀ ਹੈ ਇੱਥੇ ਦੇਖਣ ਨੂੰ, ਸਹਿਣ ਨੂੰ, ਸੁਣਨ ਨੂੰ ਸਭ ਕੁਛ ਮਿਲ ਰਿਹਾ। ਸੋ ਲੇਕਿਨ ਇਹ ਸਭ ਦੇ ਕਸੂਰਵਾਰ ਵੀ ਕੌਣ ਆ? ਅਸੀਂ ਹਾਂ, ਔਰ ਸਾਡੀ ਕਮਿਊਨਿਟੀ ਦੀਆਂ ਕੁਛ ਕਾਲੀਆਂ ਭੇਡਾਂ ਜਿਹੜੀਆਂ ਨੇ, ਜਿਹੜੇ ਅਜਿਹੇ ਕਾਲੇ ਕਾਰਨਾਮੇ ਕਰਦੀਆਂ ਨੇ ਔਰ ਜਿਨ੍ਹਾਂ ਦੇ ਕਰਕੇ ਜਿਹੜਾ ਇੱਥੇ ਸਾਰੇ ਭਾਈਚਾਰੇ ਨੂੰ ਬਦਨਾਮ ਹੋਣਾ ਪੈਂਦਾ। ਸੋ ਇਹ ਖਬਰ ਜਿਹੜੀ ਅੱਜ ਆਈ ਹੈ ਜੀ, ਸੋ ਇਹ ਤਿੰਨ ਬਹੁਤ ਵੱਡੇ ਸਕੈਮਰ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ, ਹੁਣ ਇਹਨਾਂ ਨੂੰ 10-10 ਸਾਲ ਜੇਲ੍ਹ ਦੀ ਸਜ਼ਾ ਹੋਈ ਹੈ। ਪ੍ਰਗਟ ਪੰਗੂ, ਗੁਰਵਿੰਦਰ ਸਿੰਘ ਐਂਡ ਹਰਮਨਦੀਪ ਸਿੰਘ, ਸੋ ਇਹਨਾਂ 'ਤੇ ਜਿਹੜੀਆਂ ਜੀ ਇਹ ਜਿੰਨੀ ਲਾਨਤ ਪਾਈ ਜਾਵੇ ਓਨੀ ਘੱਟ ਹੈ। $8,33,000 ਇਹਨਾਂ ਨੇ ਜਿਹੜੇ ਆ ਵਨਰੇਬਲ ਕੀਵੀਜ਼ ਉਹਨਾਂ ਦੇ ਕੋਲੋਂ ਇਹਨਾਂ ਨੇ ਲੁੱਟੇ ਆ ਸਕੈਮ ਕਰ ਕਰਕੇ, ਅਤੇ ਇਹਨਾਂ ਨੇ 2019 ਤੋਂ ਲੈ ਕੇ 2024 ਤੱਕ ਆਪਣਾ ਇਹ ਕਾਲਾ ਨੈਟਵਰਕ ਜਿਹੜਾ ਇਹਨਾਂ ਨੇ ਚਲਾਇਆ, ਅਤੇ ਇਹਨਾਂ ਨੂੰ ਜਿਹੜਾ ਹੈ ਇਹ ਹੁਣ 10-10 ਸਾਲ ਜੇਲ੍ਹ ਦੀ ਜਿਹੜੀ ਸਜ਼ਾ ਹੋਈ ਹੈ। ਔਰ ਇਹਨਾਂ ਦੇ ਜਿਹੜੇ ਕਈ ਬੰਦੇ ਜਿਨ੍ਹਾਂ ਤੋਂ ਇਹਨਾਂ ਨੇ ਇਹ ਲੁੱਟ ਕੀਤੀ ਹੈ, ਉਹਨਾਂ ਦੇ ਵਿੱਚੋਂ ਹੁਣ ਕਈ ਬੰਦੇ ਜਿਹੜੇ ਨੇ ਉਹ ਇਸ ਸੰਸਾਰ ਦੇ ਵਿੱਚ ਵੀ ਨਹੀਂ ਨੇ। ਸੋ ਇਹ ਅਜਿਹੇ ਇਹਨਾਂ ਨੇ ਕੰਮ ਕੀਤੇ ਨੇ, ਸੋ ਅਜਿਹੇ ਨਾਮ ਜਦੋਂ ਸਾਹਮਣੇ ਆਉਂਦੇ ਨੇ ਔਰ ਜਦੋਂ ਮੀਡੀਆ ਵੀ ਲਿਖਦਾ ਹੈ ਕਿ ਇਹ ਤਿੰਨ ਜਿਹੜੇ ਨੇ ਇੰਡੀਅਨ ਜਿਹੜੇ ਮੂਲ ਦੇ ਲੋਕ ਨੇ, ਸੋ ਇਹਦੇ ਵਿੱਚ ਕੀ ਭਾਈਚਾਰੇ ਦੀ ਇੱਜ਼ਤ ਜਿਹੜੀ ਹੈ ਉਹ ਰਹਿ ਜਾਂਦੀ ਹੈ। ਸੋ ਸ਼ਰਮ ਦਾ ਘਾਟਾ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਅਜਿਹੇ ਜਿਹੜੇ ਕਾਰਨਾਮੇ ਕਰਤੂਤਾਂ ਕਰਕੇ ਅਤੇ ਸਾਰੇ ਭਾਈਚਾਰੇ ਦਾ ਨਾਮ ਜਿਹੜਾ ਬਦਨਾਮ ਕਰਦੇ ਨੇ। ਸੋ ਇਹਨਾਂ ਨੂੰ ਜਿੰਨੀ ਲਾਨਤ ਪਾਈ ਜਾਵੇ ਸੋ ਓਨੀ ਹੀ ਜਿਹੜੀ ਘੱਟ ਹੈ। ਸੋ ਇਹੋ ਜਿਹੀਆਂ ਜਿਹੜੀਆਂ ਲੋਕਾਂ ਦੇ ਕਰਕੇ, ਇਹੋ ਜਿਹੀਆਂ ਕਾਲੀਆਂ ਭੇਡਾਂ ਦੇ ਕਰਕੇ ਹੀ ਜਿਹੜਾ ਕਮਿਊਨਿਟੀ ਦਾ ਨਾਮ ਜਿਹੜਾ ਸ਼ਰੇਆਮ ਜਿਹੜਾ ਬਦਨਾਮ ਹੋ ਰਿਹਾ। ਔਰ ਮੈਨੂੰ ਲੱਗਦਾ ਇਹ ਸ਼ਾਇਦ ਆਖਰੀ ਖਬਰ ਨਹੀਂ ਹੋਵੇਗੀ ਜਿਹੜੀ ਮੈਂ ਪੜ੍ਹ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਜਿਸ ਦਾ ਕਿ ਮੈਨੂੰ ਬੇਹੱਦ ਅਫਸੋਸ ਹੈ ਕਿ ਮੈਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ। ਲੇਕਿਨ ਬਾਕੀ ਸਾਥੀਓ, ਜੋ ਸਮਾਜ ਦੇ ਵਿੱਚ ਵਾਪਰ ਰਿਹਾ ਹੁੰਦਾ ਹੈ, ਸੋ ਉਹ ਦਰਸਾਉਣਾ ਵੀ ਜਿਹੜਾ ਉਹ ਸਾਡਾ ਫਰਜ਼ ਹੁੰਦਾ। ਸੋ ਇੱਥੇ ਇਹਨਾਂ ਸ਼ਬਦਾਂ ਦੇ ਨਾਲ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਲੈ ਰਿਹਾ, ਕਿਉਂਕਿ ਸਮਾਂ ਹੋ ਗਿਆ ਮੇਰਾ ਪ੍ਰੋਗਰਾਮ ਨੂੰ ਖਤਮ ਕਰਨ ਦਾ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਕੱਲ੍ਹ ਇੱਕ ਵਾਰ ਫਿਰ ਮੈਂ ਸ਼ਾਮ ਨੂੰ ਬਾਅਦ ਦੁਪਹਿਰ 2:30 ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਸਪਾਈਸ ਟਾਈਮ ਲੈ ਕੇ ਜੁੜ ਜਾਵਾਂਗਾ। ਤੁਸੀਂ ਆਪਣਾ ਖਿਆਲ ਰੱਖਣਾ, ਫਿਰ ਮਿਲਦੇ ਹਾਂ ਜੀ, ਰੱਬ ਰੱਖਾ।

0: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ। ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
1: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ। ਗੁੱਲ ਲਾਅ ਕੋਲ ਜਾ।
2: ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
0: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
2: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233208720।
3: ਓਏ ਰਕੇਸ਼, ਕੀ ਹੋਇਆ?
4: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
3: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
4: ਇੰਡੀਅਨ ਖਾਣੇ ਦੀ।
3: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
4: ਪਰ ਕਾਰ ਕਿੱਥੇ ਖੜੀ ਕਰਾਂਗੇ?
3: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
5: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 09262313132।
6: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
7: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ।
8: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲ ਟੀਮ ਆ ਉਹਨਾਂ ਕੋਲ, ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
7: ਕੁਆਲਿਟੀ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫੀਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। ਡੀਐਮ ਫਾਰ ਫ੍ਰੀ ਕੋਡਸ, ਕਾਲ 02024490009 ਔਰ ਈਮੇਲ hdfenceanddeck@gmail.com। ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ?
9: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ ਨਾਲ ਸਭ ਕੁਝ ਆਸਾਨ।
7: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਜ਼ੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
9: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02108531295 ਜਾਂ 02252800084
7: ਔਰ ਵਿਜ਼ਿਟ 1 ਪੋਲਨ ਸਟ੍ਰੀਟ, ਗ੍ਰੇ ਲੇਨ, ਆਕਲੈਂਡ।
9: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
10: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021 373 158।

0: गुरु मार्ट किचन वेयर होवे या फिर पूजा आइटम्स जीवे के रुमाला साहेब कृपाना श्री साहेब कछेरा कड़े सर्ब लोदे पांडे गुरु साहिब दे हर साइज दे फोटो फ्रेम मंदिर मंजे कुंडे चकले वेलने न्यूजीलैंड सर्टिफाइड चिल्ले मलमल दुपट्टे रिटेल दे होलसेल सब कुछ इको छत्थले गुरु मार्ट 1542158 कोलमार रोड पापा टोय टोय कॉल 09277228 और व्हाट्सएप 02231721134 और विजिट gurumart.co.nz नेशन वाइड शिपिंग अवेलेबल
1: इश्कानू मैं लिखे लाता सावा दे
2: सशिकाल जी मैं सजन रेव ते तुसी सुन रहे हो रेडियो स्पाइस
3: इश्कान दे लिखे लग गई उमरां दी पूंजी जी
4: सत श्री अकाल यू आर लिसनिंग टू अ पंजाबी रेडियो स्टेशन ब्रॉडकास्ट फ्रॉम पेपेटाई यू मे कॉन्टेक्ट अस डायरेक्टली ऑन 021-373-158
5: प्यारे दोस्तों तुहानू सारयां नू सब तो पहला सरबजीत चीमा वालों प्यार भरी सति श्री अकाल प्रवान होवे ते तुसी सुन रहे हो अपने मन पसंद दा रेडियो रेडियो स्पाइस सुनदे रहो रब रखा सति श्री अकाल
6: मार गया नेले ते देला
7: ओए मैं ता नेले ते देला मारया पर मेरे देले ते कोई गोला मार गया
6: कौन
7: रिक्शे आला ओ किदा व्याह तो बाद पहली बारी तेरी चाची दा मुकलावा लेन गया सी स्टेशन उतरिया रिक्शे ते रखिया टैची मैं कहा चल भी सौरे चांदसर बस्ती गली नंबर 2 मकान नंबर 10
6: अच्छा
7: रिक्शे वाले ने गली दी नुक्कर ते जाके रिक्शा रोकता कहंदा आ वाजी चांदसर बस्ती दी गली नंबर 2 ਇਥੋਂ ਦਸਵਾਂ ਮਕਾਨ ਆ ਤੁਰ ਕੇ ਚਲ ਜਾਓ
6: ਅੱਛਾ
7: ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਓਏ ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਚੱਲਿਆ ਜੇ ਤੁਰ ਕੇ ਗਿਆ ਮੈਨੂੰ ਤਾਂ ਸਾਲੀਆਂ ਟਿਚਰਾਂ ਕਰ ਕਰਕੇ ਮਾਰ ਦੇਣਗੀਆਂ
8: ਹਾਂ ਨੀ ਵੇਖ ਤਾਂ ਸੀ ਜੀਜਾ ਕਿੰਨਾ ਕੰਜੂਸ ਹੈ ਸਟੇਸ਼ਨ ਤੋਂ ਪੈਦਲ ਹੀ ਧੂੜ ਫੱਕਦਾ ਆ ਰਿਹਾ ਵੀ ਤੇਥੋਂ 5 ਰੁਪਏ ਦਾ ਰਿਕਸ਼ਾ ਨੀ ਕਰ ਹੋਇਆ
7: ਉਹ ਮੈਂ ਇਸ ਕਰਕੇ ਕਹਿਣਾ ਮੇਰੀ ਬੜੀ ਬਦਨਾਮੀ ਹੋ ਜਾਣੀ ਆ ਸੋ ਮਿੰਟ ਵਾਲਾ ਹੀ ਕੰਮ ਆ ਮੇਰਾ ਵੀ ਟੈਚੀ ਚੱਕ ਕੇ ਮੈਨੂੰ ਘਰ ਮੂਹਰੇ ਛੱਡ ਕੇ ਆ ਮੇਰੇ ਨੰਬਰ ਬਣ ਜਾਣਗੇ
6: ਫਿਰ ਕੀ ਕਹਿੰਦਾ
7: ਕਹਿੰਦਾ ਜਨਾਬ ਤੁਹਾਡੇ ਬਣ ਜਾਣੇ ਆ ਤੇ ਮੇਰੇ ਡਾਊਨ ਹੋ ਜਾਣੇ ਆ
6: ਉਹ ਕਿਉਂ
7: ਕਹਿੰਦਾ ਜੀ ਜਿਹੜੀ ਬੀਬੀ ਦਾ ਤੁਸੀਂ ਮੁਕਲਾਵਾ ਲੈਣ ਆਏ ਹੋ ਨਾ ਉਹ ਪਹਿਲਾਂ ਮੇਰੇ ਨਾਲ ਮੰਗੀ ਹੋਈ ਸੀ ਤੋਂ ਭਤੀਜ ਉਦਣ ਤੋਂ ਬਾਅਦ ਹਰ ਰਿਕਸ਼ੇ ਵਾਲਾ ਮੈਨੂੰ ਐ ਲੱਗਦਾ
6: ਕਿਵੇਂ
7: ਜਿਵੇਂ ਮੇਰਾ ਸਾਡੂ ਹੁੰਦਾ
4: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੌਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ। ਬੈਂਡ

ਰੇਡੀਓ ਸਪਾਈਸ ਦੇ ਕਾਊਂਟਰ ਦੇ ਵਿੱਚ ਨੰਬਰ 7 ਦੇ ਟਰੈਕ ਜਿਹੜਾ ਆਰ ਨੈਤ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ 6 ਵਾਰ।

ਕਿਸੇ ਨੂੰ ਨੀ ਰੋਕ। ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫੇਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਇਸ਼ ਦੇ ਕੈਨੇਡਾ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਉੱਤੇ ਡਰੋਪ ਇਹ ਟਰੈਕ ਹੋ ਗਿਆ। ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ। ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ ਆਵਾਜ਼ਾਂ, ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਡੀ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ, ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸਦੀ ਮੌਤ ਦੇ ਨਾਲ ਹੀ ਵੱਜਿਆ। ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
1: ਬਸ ਫੇਸਬੁੱਕ, ਇੰਸਟਾ ਤੇ ਰੀਲਸ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
2: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
1: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ ਲਿਮਿਟਿਡ।
3: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
5: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
6: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
7: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
10: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
11: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
12: ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੂਪਿਆ, ਜਾਂ ਸੁਖਤਾਮ ਨਾ ਹੋਈ, ਤੂੰ ਕਰਤਾ ਕਰਨਾ ਮਨਾਈ, ਜਾਂ ਹੋਂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ, ਅਗਲ ਕਲਾ ਭਰਪੂਰਿਆ, ਤੂੰ ਸੱਚਾ ਸਾਹਿਬ ਸਿਫ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਿਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਸੋ ਦਰ ਰਾਗਾ ਸਮਲਾ ਪਹਿਲਾ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਮਨ ਹਾਰੇ, ਕੇਤੇ ਤੇਰੇ ਰਾਗ ਪ੍ਰੀਤ ਸੋ ਕਹੀਐ, ਕੇਤੇ ਤੇਰੇ ਗਾਵਨ ਹਾਰੇ, ਗਾਵਨ ਤੁਮਨੂੰ ਪੌਣ ਪਾਣੀ ਬੈਸੰਤ, ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਮਨੂੰ ਚਿਤ ਗੁਪਤ ਲਿਖ ਜਾਨਣ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਮਨੂੰ ਈਸ਼ਰ ਬ੍ਰਹਮਾ ਦੇਵੀ, ਸੋਨ ਤੇਰੇ ਸਦਾ ਸੁਆਰੇ, ਗਾਵਨ ਤੁਮਨੂੰ ਇੰਦਰਾਸਨ ਬੈਠੇ, ਦੇਵਤਿਆਂ ਅੰਦਰ ਨਾਲੇ, ਗਾਵਨ ਤੁਮਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਮਨੂੰ ਸਾਧ ਵਿਚਾਰੇ, ਗਾਵਨ ਤੁਮਨੂੰ ਜਤੀ ਸਤੀ ਸੰਤੋਖੀ, ਗਾਵਨ ਤੁਮਨੂੰ ਵੀਰ ਕਰਾਰੇ, ਗਾਵਨ ਤੁਮਨੂੰ ਪੰਡਤ ਪੜਨ ਰਹੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੂੰ ਮੋਹਿਨੀਆ ਮਨਮੋਹਨ, ਸੁਰਗ ਮੱਛ ਪਿਆਲੇ, ਗਾਵਨ ਤੁਦਨੂੰ ਰਤਨੋਂ ਪਾਏ ਤੇਰੇ, ਅੱਠ ਸਰ ਤੀਰਥ ਨਾਲੇ, ਗਾਵਨ ਤੁਦਨੂੰ ਜੋਤ ਮਹਾਮਲ ਸੂਰਾ, ਗਾਵਨ ਤੁਦਨੂੰ ਖਾਣੀ ਚਾਰੇ, ਗਾਵਨ ਤੁਦਨੂੰ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸਹੀ ਤੁਦਨੂੰ ਗਾਵਨ ਜੋ ਤੁਦ ਪਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਹਾਨੂੰ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈ ਪੀ ਹੋ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਦੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਰਹਾਉ ਸਭ ਸੁਰਤੀ ਮਿਲ ਸੁਰਤ ਕੁਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆ ਵਡਿਆਈਆ, ਤੁਧ ਬਿਨ ਸਿੱਧੀ ਕਿਨੇ ਨਹੀਂ ਪਾਈਆ। ਕਰਮ ਮਿਲੇ ਨਾ ਹੀ ਠਾਕਰ ਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਖੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਂ ਆਖਣ ਔਖਾ ਸਾਚਾ ਨਾਂ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਹੈ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਂ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲਵੜਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਤ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਰਿਗ ਜੀਵੈ ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸਰਾ ਗੁਜਰੀ ਮੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਰ ਹਰਜੂ ਪਰਿਆ ਸੈਲ ਪੱਥਰ ਮੈਂ ਜਿਨ ਤਿਉ ਪਾਏ ਤਾਂ ਘਰ ਜਿਤ ਆ ਗਏ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਮ ਪਿਤਾ ਲੋਕ ਸੁਤਬੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੁਭਾਏ ਠਾਕਰ ਕਾਹੇ ਮਨ ਪੋ ਕਰਿਆ ਉਡੇ ਉਡ ਆਵੈ ਸਹਿ ਕੋਸਾਂ ਤਿਸ ਪਾਛੇ ਬਛਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਤਿਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨਾ ਹਰ ਤਿਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆਇਆ ਜੀ ਤਿਨ ਕਾ ਪਾਓ ਸਭ ਗੁਆਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਮਤਾ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਔਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਬਾਏ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਨੋਈ ਆਸਾ ਮੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਡਾਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆ ਵਿਛੋੜਿਆ ਆ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਧ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵੰਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵ ਲੜੈ ਪਹਿਲੇ ਨਿਵਾਸਾ ਪਾਣੀ ਭਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬਿਆਲੇ ਮਨ ਏਕ ਨਚੇ ਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ।

0: ਅਗਲੇ
1: ਸਾਰਿਆਂ ਨੂੰ ਮੈਨ ਆਫ ਦੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ ਯੂ ਐੱਸ ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ, ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ, ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ। ਉੱਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦੇ ਆ, ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ, ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ, ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ, ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ, ਸਟਰਕਚਰ ਸਰਕਾਰ ਦਾ, ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ, ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ। ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ, ਫਿਊਲ ਕ੍ਰਾਈਸਿਸ ਦਾ ਇੰਪੈਕਟ ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ, 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ, ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ। ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ, ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ। ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ, ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ਆਈਡੀ ਉਹਨਾਂ ਨੇ ਵਰਤ ਲਈ, ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਕਾ ਕੋਰਟ ਦੇ ਵਿੱਚ ਖੜ੍ਹਾ ਕਰਤਾ ਗਿਆ। 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ। ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵਿੱਚ। ਖਬਰ ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ, ਸਤਿ ਸ਼੍ਰੀ ਅਕਾਲ।
2: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਇਹ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0222-65-6406।
3: ਬਾਜਰਾ ਪੁਰਾਣੀ ਜ਼ਮੀਨ ਵਿੱਚ ਸਾਉਣੀ ਦੀ ਮੁੱਖ ਫਸਲ ਬਾਜਰਾ ਹੈ। ਬਾਜਰੇ ਦੀ ਹਰੀ ਭਰੀ ਫਸਲ ਬਰਸਾਤ ਵਿੱਚ ਬਹੁਤ ਸੋਹਣਾ ਨਜ਼ਾਰਾ ਦਿੰਦੀ ਹੈ। ਭਾਵੇਂ ਬਾਜਰਾ ਹੇਠ ਰਕਬਾ ਚੌਖਾ ਘੱਟ ਗਿਆ, ਪਰ ਫਿਰ ਵੀ ਪੰਜਾਬ ਵਿੱਚ ਲਗਭਗ 31,000 ਹੈਕਟੇਅਰ ਧਰਤੀ ਵਿੱਚ ਬਾਜਰੇ ਦੀ ਖੇਤੀ ਹੁੰਦੀ ਆ। 20 ਕੁਇੰਟਲ ਪ੍ਰਤੀ ਹੈਕਟਰ ਇਸ ਦਾ ਝਾੜ ਹੈ। ਬਾਜਰੇ ਬਾਰੇ ਚੰਗੀ ਖੋਜ ਹੋਈ ਹੈ ਅਤੇ ਇਸ ਲਈ ਕਈ ਦੋਗਲੀਆਂ ਕਿਸਮਾਂ ਬਣ ਗਈਆਂ ਹਨ। ਮੈਕਸੀਕਨ ਕਣਕ ਆਉਣ ਤੋਂ ਪਹਿਲਾਂ ਬਾਜਰੇ ਉੱਤੇ ਚੰਗਾ ਕੰਮ ਹੋਇਆ ਸੀ। ਬਾਜਰੇ ਦੀਆਂ ਉੱਨਤ ਕਿਸਮਾਂ ਵੀ ਵਿਕਸਿਤ ਨੇ। ਬਾਜਰੇ ਦੀ ਬਿਜਾਈ ਮੀਂਹ ਪੈਣ ਉੱਤੇ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਗੇਤੀ ਬਿਜਾਈ ਕਾਰਨ ਮੀਂਹ ਨਾਲ ਬੋਰ ਕੇ ਧੋਤੇ ਜਾਣ ਦਾ ਡਰ ਰਹਿੰਦਾ ਹੈ। ਬਾਜਰੇ ਦੀ ਇੱਕ ਏਕੜ ਬਿਜਾਈ ਵਿੱਚ 2 ਕਿਲੋਗ੍ਰਾਮ ਬੀਜ ਪੈਂਦਾ ਹੈ।
4: ਤਿਉਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
5: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ, ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
6: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 ਡੋਮੀਨੀਅਨ ਰੋਡ, ਮਾਊਂਟ ਰੋਸਕਿਨ, 23 ਐਰਕ ਬੇਕਰ ਪਲੇਸ, ਬਾਬਾ ਓਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰਸ।
7: ਯੈਸ, ਮੈਂ ਜਿੱਤ ਗਿਆ।
8: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ, ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
9: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ, 24+58+93+76
7: 251
10: न्यूजीलैंड सेंटर खोल रहा है फ्री ट्रायल क्लासेस 2-3 मई 2026 कॉल करो 09977-9967 नंबर एक बार फिर तो नोट करो 09977-9967 फोन तो दूर SIP अबैकस जरूर
11: ग्रोसरी लेन जाना
12: MP
11: बीजी दी खुंडी ते रजाई भी लेके आनी है
12: MP
11: एक ही MP करी जाने हो
12: हर जरूरत दा सामान है MP सुपर स्टोर ते MP चक्की फ्रेश आटा ऑर्गेनिक प्रोडक्ट्स ते रेस्टोरेंट्स ते घर दी रसोई दा पूरा सामान मिलता है इन्हां नु कई बार बेस्ट एशियन बिजनेस दा अवार्ड भी मिलया है इंडिया तो सीधा सामान लियांदे ने वेस्टर्न यूनियन ते पैसे भेज भी सकदे हो ते मंगवा भी सकदे हो थोकमा सौदा लैण ते होलसेल डिस्काउंट भी मिलता है 212 St. Urban Street, West Hastings. Call 0687891900. इना दा Facebook पेज लाइक करना ना भूलियो।
13: वाह यार नवी कार बड़ी फुर्ती मारी
14: आहो बैंक वालों ता टाइम लगना सी पर मैं ता लॉजिक फाइनेंस वाले गुरु कंडोला नु कॉल लाई ते 24 घंटे च लोन अप्रूव हो गया
13: कार लोन या पर्सनल लोन जस्ट कॉल अवे गुरु कंडोला मेक्स इट सो इजी कॉल 0800-564-424
15: हलवाई स्वीट्स एंड रेस्टोरेंट असली इंडियन फ्लेवर्स न्यूजीलैंड स्टाइल विच
16: डाइन इन द मजा लो हलवाई ते फ्रेश स्वीट्स स्नैक्स चाट इंडो चाइनीज एंड साउथ इंडियन मेन्यू भी अवेलेबल है 100% न्यूजीलैंड मेड स्वीट्स डेली लाइव जलेबी स्टॉल 2-9 बजे तक लंच टू डिनर थाली ऑप्शंस ऑलवेज

0: ਮੋਮੋਜ਼, ਪਾਪਾ ਟੋਏ ਟੋਏ, ਮੀਡੋ ਬੈਂਕ, ਮੈਂਗਰੀ, ਮੈਂਗਰੀ ਈਸ।
1: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
2: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
1: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ PAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
2: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 0210234669।
3: ਇਨਡੈਲੇਬਲ ਹੋਮਸ, ਕੁਆਲਿਟੀ, ਸਟੈਂਡ ਅਲੋਨ ਅਤੇ ਟੈਰਿਸਟ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz
4: ਤੇ। ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ, ਮੈਨਕੋ, ਬੋਟਲੀ ਅਤੇ ਪੁਕੀਕੁਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
5: ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਵੀਰਵਾਰ, 7 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 24 ਤਰੀਕ ਹੈ। ਪਰਮਿੰਦਰ ਸਿੰਘ, ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਕੇਂਦਰ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵਾਧੇ ਦਾ ਤੋਹਫ਼ਾ ਦਿੱਤਾ ਗਿਆ। ਦਰਅਸਲ 2026 ਅਤੇ 27 ਸੀਜ਼ਨ ਦੇ ਲਈ ਗੰਨੇ ਦੇ ਪ੍ਰਤੀ ਕੁਇੰਟਲ ਮੁੱਲ ਦੇ ਵਿੱਚ 10 ਰੁਪਈਆ ਵਾਧਾ ਕੀਤਾ ਗਿਆ। ਚੀਨੀ ਮਿੱਲਾਂ 365 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਗੰਨਾ ਖਰੀਦਣਗੀਆਂ। ਇੱਧਰ ਜਿੱਥੇ ਇਸ ਗੱਲ ਦੀ ਚਰਚਾ ਲਗਾਤਾਰਤਾ ਦੇ ਨਾਲ ਪੰਜਾਬ ਦੀਆਂ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਜਦੋਂ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਹੱਥ ਵਿੱਚ ਨਤੀਜੇ ਕਿਹੜੇ ਆਉਣਗੇ, ਕਿਉਂਕਿ ਦੂਜੇ ਪਾਸੇ ਉਸ ਤੋਂ 1.5 ਘੰਟਾ ਪਹਿਲਾਂ ਜਿਹੜੀ ਗੁਫ਼ਤਗੂ ਰਾਘਵ ਚੱਢਾ ਹੋਰੀ ਰਾਸ਼ਟਰਪਤੀ ਹੁਣ ਨਾਲ ਕਰਕੇ ਆਏ ਨੇ, ਉਸ ਤੋਂ ਰਾਸ਼ਟਰਪਤੀ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਨੇ। ਇੱਧਰ ਜੇ ਗੱਲ ਕਰੀਏ ਤਾਂ ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ ਨੂੰ ਤਲਬ ਕਰ ਲਿਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਰੀ ਇੱਕ ਆਦੇਸ਼ ਦੇ ਤਹਿਤ ਇਹ ਗੱਲ ਆਖੀ ਗਈ ਹੈ ਕਿ ਕਿਉਂਕਿ ਇਹ ਕਮੇਟੀ ਨਿਯਮਾਂ ਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ, ਜਿਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ। ਉੱਧਰ ਜੇ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਹੁਣ ਭਾਜਪਾ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ, ਉੱਥੇ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ 100 ਸੀਟਾਂ ਉੱਤੇ ਵੋਟਾਂ ਦੀ ਲੁੱਟ ਕੀਤੀ ਗਈ ਹੈ, ਚੋਣ ਨਤੀਜੇ ਇੱਕ ਸਾਜਿਸ਼ ਦੇ ਅਧੀਨ ਸਾਹਮਣੇ ਆਏ ਨੇ, ਜਿਸ ਦੇ ਚੱਲਦਿਆਂ ਹੁਣ ਉਹ ਕਾਫੀ ਸਖ਼ਤ ਰੌਂ 'ਚ ਦਿਖਾਈ ਦਿੰਦੇ ਨੇ। ਇੰਨਾ ਹੀ ਨਹੀਂ, ਕਾਂਗਰਸ ਵੱਲੋਂ ਜਾਣੇ ਪਛਾਣੇ ਨੇਤਾ ਰਾਹੁਲ ਗਾਂਧੀ ਹੁਣੀ ਵੀ ਆਖਦੇ ਨੇ ਕਿ ਬੰਗਾਲ ਅਤੇ ਅਸਾਮ ਦੇ ਵਿੱਚ ਜਨਮਤ ਦੀ ਚੋਰੀ ਹੋਈ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਹਿੰਸਾ ਜਾਰੀ ਹੈ, ਜਿਸ ਨੂੰ ਲੈ ਕੇ ਕੇਂਦਰੀ ਨੀਮ ਫੌਜੀ ਬਲ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰਦੇ ਨਜ਼ਰ ਆਉਂਦੇ ਨੇ। ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਨੇ। ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਵਾਨਗੀ ਦਰ 50% ਤੋਂ ਹੇਠਾਂ ਡਿੱਗ ਪਈ ਹੈ। ਲਗਭਗ ਅੱਧੇ ਸਾਊਥ ਏਸ਼ੀਅਨ ਬਿਨੈਕਾਰਾਂ ਨੂੰ ਆਸਟ੍ਰੇਲੀਆ ਵੱਲੋਂ ਵੀਜ਼ਾ ਦੇਣ ਤੋਂ ਨਾ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਤਸਵੀਰ ਦਾ ਇੱਕ ਰੰਗ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਨਿਵੇਸ਼ ਵੱਧ ਰਿਹਾ ਹੈ, ਭਾਵੇਂ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਅਸਮੰਜਸ ਦਾ ਸ਼ਿਕਾਰ ਰਹੇ ਨੇ, ਪਰ ਇਸ ਭਾਰਤੀ ਨਿਵੇਸ਼ ਦੀ ਬਦੌਲਤ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਅਮਰੀਕੀ ਅਧਿਕਾਰੀ ਇਸ ਗੱਲੋਂ ਬਾਗੋ ਬਾਗ ਨੇ, ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਵਿੱਚ ਕਿੰਨਾ ਰੁਜ਼ਗਾਰ ਮਿਲ ਰਿਹਾ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਉੱਧਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਸ ਗੱਲੋਂ ਖਫਾ ਨੇ ਕਿ ਪੰਜਾਬ ਦੇ ਵਿੱਚ ਯੂਰੀਏ ਦੀ ਕਮੀ ਹੈ ਅਤੇ ਕਰਜ਼ਾ ਸਾਰੀਆਂ ਹੱਦਾਂ ਟੱਪ ਗਿਆ। ਇਸ ਦੇ ਮੱਦੇਨਜ਼ਰ ਹੁਣ ਇਹਨਾਂ ਦੇ ਸਾਰੇ ਹੀ ਯੂਨੀਅਨਸ ਦੇ ਆਗੂਆਂ ਵੱਲੋਂ 18 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੁਣਾਂ ਦੀ ਅਗਵਾਈ ਹੇਠ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਬਣਾਈ ਗਈ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੂਰੀਏ ਸੰਕਟ ਦਾ ਪੱਕਾ ਹੱਲ ਕਰਨ ਦੇ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਾਈ ਗਈ ਹੈ। ਅਤੇ ਇੱਧਰ ਭਾਵੇਂ ਕਿ ਪੰਜਾਬ ਦੇ ਧੁਰ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਕਪਾਹ ਨਾ ਮਾਤਰ ਹੀ ਉਗਾਈ ਜਾਂਦੀ ਹੈ, ਪਰ ਕੇਂਦਰ ਵੱਲੋਂ ਕਪਾਹ ਦੀ ਪੈਦਾਵਾਰ ਵਧਾਉਣ ਦੇ ਲਈ

0: ਦੇਸ਼ ਭਰ ਦੇ ਵਿੱਚ 5669 ਕਰੋੜ ਰੁਪਏ ਦੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਯਾਦ ਰਹੇ, ਇੱਕ ਸਮਾਂ ਸੀ ਜਦੋਂ ਭਾਰਤ ਅਤੇ ਬੰਗਲਾਦੇਸ਼ ਦੀ ਕਪਾਹ ਨੂੰ ਦੁਨੀਆ ਭਰ ਦੇ ਵਿੱਚ ਮਿਆਰੀ ਕਪਾਹ ਦੇ ਤੌਰ 'ਤੇ ਮੰਨਿਆ ਗਿਆ ਅਤੇ ਇਸ ਦੀ ਕੀਮਤ ਵੀ ਚੰਗੀ ਵਸੂਲ ਹੁੰਦੀ ਸੀ। ਪਰ ਦੇਖਦਿਆਂ ਦੇਖਦਿਆਂ ਮਾਲਵੇ ਦੇ ਵਿੱਚ ਲੋਕ ਕਪਾਹ ਬੀਜਣੋਂ ਹਟ ਗਏ। ਨਕਲੀ ਬੀਜਾਂ ਅਤੇ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਚੱਲਦਿਆਂ ਕਿਸਾਨ ਕਾਫੀ ਔਖੇ ਭਾਰੇ ਨੇ। ਅਤੇ ਇੱਧਰ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਗੱਠਜੋੜ ਦੀ ਚਰਚਾ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਬੀਬੀ ਜਗੀਰ ਕੌਰ, ਜਿਹੜੇ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਕਰਤਾ ਧਰਤਾ ਨੇ, ਉਹਨਾਂ ਵੱਲੋਂ 31 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਉੱਪਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਆਖਿਆ ਕਿ ਜੋ ਵਰਤਮਾਨ ਹਾਲਾਤ ਨੇ ਉਹਨਾਂ ਦੇ ਚੱਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ 50% ਹਿੱਸਾ ਔਰਤਾਂ ਵਾਸਤੇ ਰਾਖਵਾਂ ਕੀਤਾ ਜਾਣਾ ਚਾਹੀਦਾ। ਜ਼ਿੰਦਗੀ ਦੇ ਫਲਸਫੇ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਸੁਰਜੀਤ ਪਾਤਰ ਲਿਖ ਗਏ ਸਨ, ਉਦਾਸ ਹੋਵੀਂ, ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀ, ਪਰ ਇਹ ਵੀ ਹੈ ਇੱਕ ਪੜਾਅ ਸਫ਼ਰ ਦਾ, ਤੂੰ ਇਸ ਗੱਲ ਦਾ ਖਿਆਲ ਰੱਖੀ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
1: ਯਾਰ, ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
2: ਉਹ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
3: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
1: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720।
4: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
5: ਤਾਂ ਹੀ ਆਪਾਂ ਚੱਲੇ ਹਾਂ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
4: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
5: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ ਡਾਟ ਗਿਵ ਅਪ।
6: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
7: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਜ਼, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ, 150 ਸਟ੍ਰੈਂਡ CBD, ਹੇਸਟਿੰਗਸ ਆਫਿਸ, 309A ਫ੍ਰੇਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 02269706651। ਸਭ ਦੇ ਸੁਪਨੇ ਸੱਚ ਕਰਦੇ।
8: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
9: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
10: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
11: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
12: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
13: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
14: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਦੰਦੂ।
15: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
16: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ। 24/7, 365

0: ਨਾ ਟਲਿਆ ਮਰ ਗਿਆ ਨੇਲੇ ਤੇ ਦਿਲਾ
1: ਓਏ ਮੈਂ ਤਾਂ ਨੇਲੇ ਤੇ ਦਿਲਾ ਮਾਰਿਆ ਪਰ ਮੇਰੇ ਦਿਲੇ ਤੇ ਕੋਈ ਗੋਲਾ ਮਾਰ ਗਿਆ
0: ਕੌਣ
1: ਰਿਕਸ਼ੇ ਵਾਲਾ
0: ਉਹ ਕਿੱਦਾਂ
1: ਵਿਆਹ ਤੋਂ ਬਾਅਦ ਪਹਿਲੀ ਵਾਰੀ ਤੇਰੀ ਚਾਚੀ ਦਾ ਮੁਕਲਾਵਾ ਲੈਣ ਗਿਆ ਸੀ ਸਟੇਸ਼ਨ ਉਤਰਿਆ ਰਿਕਸ਼ੇ ਤੇ ਰੱਖਿਆ ਟੈਚੀ ਮੈਂ ਕਿਹਾ ਚੱਲ ਵੀ ਸਹੁਰੇ ਚੰਦਸਰ ਬਸਤੀ ਗਲੀ ਨੰਬਰ 2 ਮਕਾਨ ਨੰਬਰ 10
0: ਅੱਛਾ
1: ਰਿਕਸ਼ੇ ਵਾਲੇ ਨੇ ਗਲੀ ਦੀ ਨੁੱਕਰ ਤੇ ਜਾ ਕੇ ਰਿਕਸ਼ਾ ਰੋਕਤਾ ਕਹਿੰਦਾ ਆਹ ਵਾਜੀ ਚੰਦਸਰ ਬਸਤੀ ਦੀ ਗਲੀ ਨੰਬਰ 2 ਇਥੋਂ 10ਵਾਂ ਮਕਾਨ ਆ ਤੁਰ ਕੇ ਚੱਲ ਜਾਓ
0: ਅੱਛਾ
1: ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਓਏ ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਚੱਲਿਆ ਜੇ ਤੁਰ ਕੇ ਗਿਆ ਮੈਨੂੰ ਤਾਂ ਸਾਲੀਆਂ ਟਿਚਰਾਂ ਕਰ ਕਰਕੇ ਮਾਰ ਦੇਣਗੀਆਂ
2: ਨੀ ਵੇਖ ਤਾਂ ਸੀ ਜੀਜਾ ਕਿੰਨਾ ਕੰਜੂਸ ਹੈ ਸਟੇਸ਼ਨ ਤੋਂ ਪੈਦਲ ਹੀ ਧੂੜ ਫੱਕਦਾ ਆ ਰਿਹਾ ਵੀ ਤੇਥੋਂ 5 ਰੁਪਏ ਦਾ ਰਿਕਸ਼ਾ ਨਹੀਂ ਕਰ ਹੋਇਆ
1: ਉਹ ਮੈਂ ਇਸ ਕਰਕੇ ਕਹਿਣਾ ਮੇਰੀ ਬੜੀ ਬਦਨਾਮੀ ਹੋ ਜਾਣੀ ਆ ਸੋ ਮਿੰਟ ਵਾਲਾ ਹੀ ਕੰਮ ਆ ਮੇਰਾ ਵੀ ਟੈਚੀ ਚੱਕ ਕੇ ਮੈਨੂੰ ਘਰ ਮੂਹਰੇ ਛੱਡ ਕੇ ਆ ਮੇਰੇ ਨੰਬਰ ਬਣ ਜਾਣਗੇ
0: ਫਿਰ ਕੀ ਕਹਿੰਦਾ
1: ਕਹਿੰਦਾ ਜਨਾਬ ਤੁਹਾਡੇ ਬਣ ਜਾਣੇ ਆ ਤੇ ਮੇਰੇ ਡਾਊਨ ਹੋ ਜਾਣੇ ਆ
0: ਉਹ ਕਿਉਂ
1: ਕਹਿੰਦਾ ਜੀ ਜਿਹੜੀ ਬੀਬੀ ਦਾ ਤੁਸੀਂ ਮੁਕਲਾਵਾ ਲੈਣਾ ਆਇਓ ਨਾ ਉਹ ਪਹਿਲਾਂ ਮੇਰੇ ਨਾਲ ਮੰਗੀ ਹੋਈ ਸੀ ਟੋਪ ਤੀਜ ਉਦਣ ਤੋਂ ਬਾਅਦ ਹਰ ਰਿਕਸ਼ੇ ਵਾਲਾ ਮੈਨੂੰ ਐ ਲੱਗਦਾ
0: ਕਿਵੇਂ
1: ਜਿਵੇਂ ਮੇਰਾ ਸਾਡੂ ਹੁੰਦਾ
3: ਸਪਾਰਕਲ ਜੁਐਲਰਸ ਨਿਊਜ਼ੀਲੈਂਡ ਚ ਪੰਜਾਬੀਆਂ ਦੀ ਸਭ ਤੋਂ ਵੱਡੀ ਜੁਐਲਰੀ ਸ਼ਾਪ ਸਪਾਰਕਲ ਜੁਐਲਰਸ ਸਪਾਰਕਲ ਜੁਐਲਰਸ ਗੋਲਡ ਸਿਲਵਰ ਤੇ ਡਾਇਮੰਡ ਜੁਐਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
4: ਲੇ ਬਾਈ ਕੈਸ਼ ਫਾਰ ਗੋਲਡ ਜਾਂ ਫਿਰ ਜੁਐਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੁਐਲਰਸ
3: 208 ਗ੍ਰੇਟ ਸਾਊਥ ਰੋਡ ਪਾਪਾਟੋਏ
4: ਫਾਰ ਮੋਰ ਇਨਫੋਰਮੇਸ਼ਨ 2772077 ਜਾਂ ਫਿਰ 800-430-377 ਸਪਾਰਕਲ ਜੁਐਲਰਸ ਸਪਾਰਕਲ ਜੁਐਲਰਸ
5: ਸੁਣਿਆ ਤੁਸੀਂ ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ
6: ਕਿਵੇਂ
5: ਬੈਂਕ ਆਫ ਬੜੌਦਾ ਹੋਮ ਲੋਨ ਕੈਸ਼ਬੈਕ ਅਪ ਟੂ 1% ਫਾਸਟ ਅਪਰੂਵਲਸ ਟੈਨਿਓਰ 30 ਸਾਲ ਤੱਕ
6: ਸੇਵਿੰਗਸ
5: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ
6: ਵਾਹ
5: ਵਿਜ਼ਿਟ ਕਰੋ
7: 114 ਡੋਮੀਨੀਅਨ ਰੋਡ ਮਾਊਂਟ ਈਡਨ ਆਕਲੈਂਡ ਕਾਲ ਕਰੋ 0800024404
5: ਬੈਂਕ ਆਫ ਬੜੌਦਾ ਨਿਊਜ਼ੀਲੈਂਡ ਤੁਹਾਡੇ ਸੁਪਨੇ ਹੁਣ ਆਸਾਨ

눈물 주부왕왕가 나를 베리스 고마왕가 람보르기니 주불타게 돼 Long drive 멜레자왕가

सोच लवो

0: ਸਾਹਿਤ ਦੇ ਨਾਲ ਜੁੜੇ ਮਿੱਤਰਾਂ ਦੇ ਲਈ ਅਵਤਾਰ ਤਰਕਸ਼ੀਲ ਕੋਈ ਨਵਾਂ ਨਾਮ ਨਹੀਂ ਹੈ। ਉਸ ਦੀਆਂ ਲਿਖਤਾਂ ਦੇ ਵਿੱਚ ਜਿੱਥੇ ਵਾਰਤਕ ਦੀ ਵਿਧਾ ਕਾਫੀ ਮਕਬੂਲ ਹੋਈ ਹੈ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ 'ਤੇ, ਉਸ ਦੀ ਕਵਿਤਾ ਨੇ ਵੀ ਹੁਣ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅਵਤਾਰ ਤਰਕਸ਼ੀਲ ਜੱਦੀ ਪਿੰਡ ਖੁਰਦਪੁਰ ਹਾਲ ਨਿਵਾਸੀ ਔਕਲੈਂਡ ਦੇ ਬਿਲਕੁਲ ਬਾਹਰ ਖੂਬਸੂਰਤ ਨਗਰ ਪੁੱਕੀ ਕੋਈ ਲਿਖਦੇ ਨੇ, ਪੱਥਰ ਯੁੱਗ ਦੇ ਸਫ਼ਰ 'ਚੋਂ ਨਿਕਲ ਵਿਗਿਆਨ ਦੇ ਯੁੱਗ ਵਿੱਚ ਆ ਬੈਠੇ, ਬੇਸ਼ੱਕ ਬਾਂਦਰ ਤੋਂ ਬਣ ਗਏ ਬੰਦੇ, ਲੱਗਦਾ ਕਈ ਬੰਦੇ ਹੋ ਬਾਂਦਰ ਬਣ ਬੈਠੇ। ਤੰਦਰੁਸਤੀ ਦਾ ਖਿਆਲ ਨਾ ਰਿਹਾ, ਐਬ ਨਸ਼ਿਆਂ ਦੇ ਹੁਣ ਲਾ ਬੈਠੇ, ਡਾਕਟਰਾਂ ਕੋਲੋਂ ਇਲਾਜ ਦੀ ਥਾਂ 'ਤੇ ਤੰਤਰਕਾਂ ਤੋਂ ਝਾੜੇ ਕਰਵਾ ਬੈਠੇ। ਮਿਹਨਤ ਕਰਨੀ ਸਾਨੂੰ ਭੁੱਲ ਗਈ, ਵਿਹਲੇ ਖਾਣ ਦੀ ਆਦਤ ਪਾ ਬੈਠੇ, ਹੱਥ ਖੋਲ੍ਹਣ ਦੀ ਆਦਤ ਨਾ ਪਈ, ਹੱਥ ਜੋੜਨ ਦੀ ਆਦਤ ਪਾ ਬੈਠੇ। ਗੈਬੀ ਸ਼ਕਤੀ ਦਾ ਭਰਮ ਪੈ ਗਿਆ, ਛੋਟੇ ਵੱਡੇ ਉਸ ਦੇ ਗੁਣ ਗਾ ਬੈਠੇ। ਮੀਂਹ ਪਿਆ ਤਾਂ ਰੋਕਣ ਲਈ ਮਾਂ ਪਰਨਾਲੇ ਥੱਲੇ ਦਬਾ ਬੈਠੇ, ਮੀਂਹ ਫਿਰ ਵੀ ਨਾ ਰੁਕਿਆ ਤਾਂ ਮੁਸਾਫਰ ਛੱਤ ਦੇ ਉੱਤੇ ਖੜਾ ਬੈਠੇ। ਜਾਨਵਰ ਹੁੰਦਿਆਂ ਦੁੱਧ ਪੀਂਦੇ ਸੀ, ਕਈ ਬੰਦੇ ਬਣ ਗਊ ਮਿੱਤਰ ਪੀ ਬੈਠੇ। ਸਾਬਣ ਕਈ ਵਰਤਣਾ ਛੱਡ ਗਏ, ਮੈਲ ਗੋਹੇ ਨਾਲ ਸਰੀਰ ਦੀ ਲਾਹ ਬੈਠੇ। ਹਰ ਇੱਛਾ ਦੀ ਪੂਰਤੀ ਖਾਤਰ ਥਾਂ ਥਾਂ ਜਾ ਕੇ ਅਲਖ ਜਗਾ ਬੈਠੇ। ਵਹਿਮੀ ਹੁਣ ਅਸੀਂ ਇੰਨੇ ਹੋ ਗਏ, ਬਿੱਲੀ ਦੇ ਰਾਹ ਕੱਟਿਆਂ ਹੀ ਮੁੜ ਬੈਠੇ। ਛਿੱਕ ਮਾਰੀ ਦਾ ਵੀ ਵਹਿਮ ਹੋ ਗਿਆ, ਇਸ ਨੂੰ ਬਦਸ਼ਗਨੀ ਕਹਿ ਬੈਠੇ। ਵਿਗਿਆਨੀ ਬੇਸ਼ੱਕ ਚੰਦ 'ਤੇ ਪਹੁੰਚੇ, ਅਸੀਂ ਜਾਤ ਪਾਤ ਗਲ ਲਾ ਬੈਠੇ। ਜੀਵ ਹੱਤਿਆ ਪਾਪ ਦਾ ਹੋਕਾ ਦੇ ਕੇ ਕੁੜੀਆਂ ਗਰਭ ਦੇ ਵਿੱਚ ਮਰਾ ਬੈਠੇ। ਮਨੁੱਖਤਾ ਦੀ ਸਾਨੂੰ ਸਮਝ ਨਾ ਆਈ, ਕੁਝ ਨੂੰ ਐਵੇਂ ਮਹਾਨ ਬਣਾ ਬੈਠੇ। ਉਹੀ ਬਣ ਗਏ ਹੁਣ ਕਰਤਾ ਧਰਤਾ, ਖੁਦ ਨੂੰ ਉਹਨਾਂ ਦੇ ਗੁਲਾਮ ਬਣਾ ਬੈਠੇ। ਵਿਗਿਆਨ ਯੁੱਗ ਵਿੱਚ ਵੀ ਪੱਥਰ ਪੂਜੇ, ਪੱਥਰਾਂ ਨਾਲ ਹੀ ਭਗਵਾਨ ਬਣਾ ਬੈਠੇ। ਖੁਦ ਬਣਾਏ ਭਗਵਾਨਾਂ ਕੋਲੋਂ ਡਰਨ ਲੱਗ ਪਏ, ਆਪਣੀ ਤੰਦਰੁਸਤੀ ਲਈ ਪੂਜਾ ਕਰ ਬੈਠੇ। ਜਿਉਂਦੇ ਜੀ ਬਜ਼ੁਰਗ ਰੋਟੀ ਨੂੰ ਤਰਸੇ, ਮਰਦੇ ਸਾਰ ਜਲੇਬੀਆਂ ਪਾ ਬੈਠੇ। ਅੱਖਰਾਂ ਦੀ ਬਿਲਕੁਲ ਸਮਝ ਨਾ ਆਈ, ਭਾਵੇਂ ਰੋਜ਼ ਹੀ ਰੱਟਾ ਲਾ ਬੈਠੇ। ਨਾ ਖੁਦ ਸੁੱਤੇ ਨਾ ਦੂਜੇ ਸੌਣ ਦਿੱਤੇ, ਰੌਲਾ ਪਾ ਮਰੀਜ਼ ਕਈ ਧਰਤੀ ਤੋਂ ਉਠਾ ਦਿੱਤੇ। ਸਕੂਲਾਂ ਹਸਪਤਾਲਾਂ ਨੂੰ ਦਾਨ ਨਾ ਦਿੱਤਾ, ਡੇਰਿਆਂ 'ਤੇ ਸੰਗਮਰਮਰ ਲਗਵਾ ਬੈਠੇ। ਦੁਨੀਆਂ ਵਿੱਚ ਨਾ ਜਿਉਣਾ ਸਿੱਖਿਆ, ਝੂਠਾ ਭਰਮ ਪਰਲੋਕ ਦਾ ਪਾ ਬੈਠੇ। ਪੜ੍ਹ ਲਿਖ ਕਈ ਦੇਸ਼ ਦਾ ਭਵਿੱਖ ਬਣ ਗਏ, ਭਵਿੱਖ ਆਪਣੇ ਦੀ ਪੁੱਛ ਜੋਤਸ਼ੀ ਕੋਲੋਂ ਪਵਾ ਬੈਠੇ। ਭਾਵੇਂ ਆਪਣੇ ਸਿਰ ਨੂੰ ਤੇਲ ਨਾ ਜੁੜਿਆ, ਜੋਤ ਪੀਰ ਦੀ ਅਸੀਂ ਜਗਾ ਬੈਠੇ। ਜ਼ਿੰਦਗੀ ਇਕੱਠਿਆਂ ਕੀ ਜਿਉਣੀ ਸੀ, ਮੁਰਦਿਆਂ ਲਈ ਵੱਖ ਵੱਖ ਸ਼ਮਸ਼ਾਨ ਬਣਾ ਬੈਠੇ। ਬੇਸ਼ੱਕ ਖਾਣ ਲਈ ਨਾ ਜੁੜਿਆ, ਨਾਰੀਅਲ ਨਹਿਰਾਂ ਵਿੱਚ ਵਹਾ ਬੈਠੇ। ਵੋਟ ਦਾ ਹੱਕ ਮਸਾਂ ਸੀ ਮਿਲਿਆ, ਕੀਮਤ ਇਸ ਦੀ ਸ਼ਰਾਬ ਦੀ ਬੋਤਲ ਪਾ ਬੈਠੇ। ਸਿਰ ਉਠਾਉਣ ਦੀ ਜਾਂਚ ਭੁੱਲ ਗਈ, ਥਾਂ ਥਾਂ ਜਾ ਕੇ ਸੀਸ ਝੁਕਾ ਬੈਠੇ। ਅਗਲੇ ਜਨਮ ਦੀ ਆਸ ਦੇ ਵਿੱਚ ਇਹ ਵਡਮੁੱਲਾ ਜਨਮ ਗੁਆ ਬੈਠੇ। ਅਵਤਾਰ ਆਜ਼ਾਦੀ ਨਾਲ ਨਾ ਜਿਉਣਾ ਸਿੱਖਿਆ, ਖੁਰਦਪੁਰੀਏ ਵਾਂਗ ਗੁਲਾਮੀ ਗਲਾ ਬੈਠੇ। ਅਵਤਾਰ ਤਰਕਸ਼ੀਲ ਜੱਦੀ ਪਿੰਡ ਖੁਰਦਪੁਰ ਹਾਲ ਨਿਵਾਸੀ ਪੁੱਕੀ ਕੋਈ ਆਪਣੇ ਖੂਬਸੂਰਤ ਅੰਦਾਜ਼ ਦੇ ਵਿੱਚ ਵਿਗਿਆਨਕ ਵਿਧੀ ਵਾਲੀ ਕਵਿਤਾ ਲਿਖ ਰਹੇ ਨੇ।
1: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ, ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibleHomes.co.nz ਤੇ।
2: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
3: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ?
2: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
3: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟਸ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ। ਕਾਲ 211-825-718,
2: 211-825-718,
4: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ, ਪੈਨਰੋਜ਼, ਔਕਲੈਂਡ।
2: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
5: ਤਿਉਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
6: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ। ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
5: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ, ਨਿਊਜ਼ੀਲੈਂਡ ਕਿਤੇ ਵੀ। ਸ਼ਿਵਾਨੀਜ਼
7: Restaurant, 905 Dominion Road, Mount Roskin, 23 Eric Baker Place, Papa Toy Toy. Ole Rishtya Cha Mithas, Shivani's Restaurant Hai Khas, Shivani's Where Taste Matters.
8: Fencing bhi karani hai te backyard space bhi vadhiya use hoje, te kam bhi hi-fi hove.
9: Fir ta high definition fence and deck limited walean nu hi call lane ya. Vikhi kidda kar di transformation hundi ya. Nale highly skilled team hai unna kol and kam hi-fi de naal budget friendly bhi hunda hai.
8: Quality landscaping, decking and fence work le yaad rakho high definition fence and deck limited. Pine, Kavela, White X deck, aluminium or timber fence and gate, end ring, artificial grass, pavers, jo chahe customize karwa sakde ho. DM for free codes. Call 02044900009 or email hdfenceanddeck@gmail.com.
10: Agar tusi bimari nu jad to khatam karna chahunde ho ta bahut zaruri hai ki tusi homeopathy ilaaj di vidhi apnao. Auckland vich homeopathy de mashhoor doctor Dr. Preet kai saalan to practice karde aa rahe ne. Dr. Preet gold medalist ne har tarah diyan bimariyan da pakka ilaaj karwaun layi ate professional service layi aaj hi sampark karo Dr. Preet nu 2781106 te ya fir 02112563 56 te ya visit karo 415 Great South Road Papatoetoe.
11: Yo, and it's Ashley's in it. You know what? I know you finished it. Turn off. Yeah, man. Put on the new one in it.

0: ਨਹੀਂ ਮਨਾਲੀ ਅੱਜ ਕੱਲ ਪਿਓਰ ਦੁੱਧ ਵੇਚ ਕੇ ਗੁਜ਼ਾਰਾ ਨਹੀਂ ਹੁੰਦਾ ਜੇ ਮੂਰੇ ਪਿਓਰ ਦੁੱਧ ਕੱਢ ਪਾਉਣਾ ਸ਼ਹਿਰ ਜਾ ਕੇ ਦੁੱਧ ਵਿੱਚ ਰਜਮਾ ਪਾਣੀ ਪਾ ਲਿਆ
1: ਰਜਮਾ ਪਾਣੀ ਪਾਲਕ ਨੀ ਰੋਣਾ ਤਾਂ ਇਸੇ ਗੱਲ ਦਾ ਸ਼ਹਿਰ ਚ ਵਾਟਰ ਵਰਕਸ ਦਾ ਪਾਣੀ ਲੋਕਾਂ ਨੂੰ ਪੀਣ ਨੂੰ ਨੀ ਮਿਲਦਾ ਮੈਨੂੰ ਦੁੱਧ ਚ ਪਾਉਣ ਨੂੰ ਕਿੱਥੋਂ ਮਿਲ ਜੂਗਾ

0: बिजी ही रहा तेरे लिए कुछ बन च मैं, उम्र लंघाती तेरे बराबर खड़न च मैं, तेरे मेरे सिर एहसान बड़े मैं किवें भुलाऊंगा, जे तू ना मिली तो की होया, कुछ बनता जाऊंगा कुछ बनता जाऊंगा।
1: वाह यार नवी कार बड़ी फुर्ती मारी।
2: आहो बैंक वालों तां टाइम लगना सी, पर मैं तां लॉजिक फाइनेंस वाले गुरु कंडोला नूं कॉल लाई ते 24 घंटे च लोन अप्रूव हो गया।
1: कार लोन या पर्सनल लोन, जस्ट कॉल अवे गुरु कंडोला, मेक्स इट सो इजी। कॉल 0800-564-424।
3: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
5: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
6: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
7: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਗੀ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
10: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
11: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
12: 24/7 365। ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
13: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
12: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9 2 1 2 9 5 6 3।
13: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
14: ਇੰਡੋ ਸਪਾਈਸ ਵਰਲਡ ਦੇ ਵਿੱਚ ਸੱਤੋ ਦਿਨ ਗਰੋਸਰੀ ਦਾ ਬਹੁਤ ਵੱਡਾ ਭੰਡਾਰ ਲੈ ਕੇ ਹਾਜ਼ਰ ਨੇ ਬਾਬਾ ਟੋਏ ਟੋਏ, ਮੈਨੂ ਰੇਵਾ ਅਤੇ ਟੋਰਾਂਗਾ ਦੇ ਵਿੱਚ। ਦੁਨੀਆ ਭਰ ਚ ਵਸੇ ਮਿੱਤਰ ਪਿਆਰਿਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਪੈਸੇ ਭੇਜਣੇ ਜਾਂ ਮੰਗਵਾਉਣੇ ਹੋਣ, ਯਾਦ ਰੱਖੋ ਮਨੀਗ੍ਰਾਮ ਆਪਣਿਆਂ ਦਾ ਮਨਪਾਉਂਦਾ ਸਟੋਰ। ਇੰਡੋ ਸਪਾਈਸ ਵਰਲਡ
15: ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ US ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ, ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ, ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ। ਉੱਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦੇ ਆ, ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ, ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ, ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ, ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ, ਸਟਰਕਚਰ ਸਰਕਾਰ ਦਾ, ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ, ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ। ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ, ਫਿਊਲ ਕ੍ਰਾਈਸਿਸ ਦਾ ਇੰਪੈਕਟ ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ, 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ, ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ। ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ, ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ। ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ, ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ਆਈਡੀ ਉਹਨਾਂ ਨੇ ਵਰਤ ਲਈ, ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਕਾ ਕੋਰਟ ਦੇ ਵਿੱਚ ਖੜਾ ਕਰਤਾ ਗਿਆ। 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ। ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵਿੱਚ। ਖਬਰ ਇੱਥੇ ਸਮਾਪਤ ਕਰਦੇ, ਆਪਣਾ ਖਿਆਲ ਰੱਖਣਾ, ਸਤਿ ਸ਼੍ਰੀ ਅਕਾਲ।

0: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
1: ਓ ਜੀ ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRD ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
2: ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਵੀਰਵਾਰ 7 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 24 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਕੇਂਦਰ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵਾਧੇ ਦਾ ਤੋਹਫ਼ਾ ਦਿੱਤਾ ਗਿਆ। ਦਰਅਸਲ 2026 ਅਤੇ 27 ਸੀਜ਼ਨ ਦੇ ਲਈ ਗੰਨੇ ਦੇ ਪ੍ਰਤੀ ਕੁਇੰਟਲ ਮੁੱਲ ਦੇ ਵਿੱਚ 10 ਰੁਪਈਆ ਵਾਧਾ ਕੀਤਾ ਗਿਆ। ਚੀਨੀ ਮਿੱਲਾਂ 365 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਗੰਨਾ ਖਰੀਦਣਗੀਆਂ। ਇੱਧਰ ਜਿੱਥੇ ਇਸ ਗੱਲ ਦੀ ਚਰਚਾ ਲਗਾਤਾਰਤਾ ਦੇ ਨਾਲ ਪੰਜਾਬ ਦੀਆਂ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਜਦੋਂ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਹੱਥ ਵਿੱਚ ਨਤੀਜੇ ਕਿਹੜੇ ਆਉਣਗੇ, ਕਿਉਂਕਿ ਦੂਜੇ ਪਾਸੇ ਉਸ ਤੋਂ ਡੇਢ ਘੰਟਾ ਪਹਿਲਾਂ ਜਿਹੜੀ ਗੁਫ਼ਤਗੂ ਰਾਘਵ ਚੱਢਾ ਹੋਰੀ ਰਾਸ਼ਟਰਪਤੀ ਹੁਣ ਨਾਲ ਕਰਕੇ ਆਏ ਨੇ, ਉਸ ਤੋਂ ਰਾਸ਼ਟਰਪਤੀ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਨੇ। ਇੱਧਰ ਜੇ ਗੱਲ ਕਰੀਏ ਤਾਂ ਚੀਫ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ ਨੂੰ ਤਲਬ ਕਰ ਲਿਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਰੀ ਇੱਕ ਆਦੇਸ਼ ਦੇ ਤਹਿਤ ਇਹ ਗੱਲ ਆਖੀ ਗਈ ਹੈ ਕਿ ਕਿਉਂਕਿ ਇਹ ਕਮੇਟੀ ਨਿਯਮਾਂ ਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ, ਜਿਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ। ਉੱਧਰ ਜੇ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਹੁਣ ਭਾਜਪਾ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ, ਉੱਥੇ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ 100 ਸੀਟਾਂ ਉੱਤੇ ਵੋਟਾਂ ਦੀ ਲੁੱਟ ਕੀਤੀ ਗਈ ਹੈ। ਚੋਣ ਨਤੀਜੇ ਇੱਕ ਸਾਜਿਸ਼ ਦੇ ਅਧੀਨ ਸਾਹਮਣੇ ਆਏ ਨੇ, ਜਿਸ ਦੇ ਚੱਲਦਿਆਂ ਹੁਣ ਉਹ ਕਾਫੀ ਸਖ਼ਤ ਰੌਂ 'ਚ ਦਿਖਾਈ ਦਿੰਦੇ ਨੇ। ਇੰਨਾ ਹੀ ਨਹੀਂ, ਕਾਂਗਰਸ ਵੱਲੋਂ ਜਾਣੇ ਪਛਾਣੇ ਨੇਤਾ ਰਾਹੁਲ ਗਾਂਧੀ ਹੁਣੀ ਵੀ ਆਖਦੇ ਨੇ ਕਿ ਬੰਗਾਲ ਅਤੇ ਅਸਾਮ ਦੇ ਵਿੱਚ ਜਨਮਤ ਦੀ ਚੋਰੀ ਹੋਈ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਹਿੰਸਾ ਜਾਰੀ ਹੈ, ਜਿਸ ਨੂੰ ਲੈ ਕੇ ਕੇਂਦਰੀ ਨੀਮ ਫੌਜੀ ਬਲ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰਦੇ ਨਜ਼ਰ ਆਉਂਦੇ ਨੇ। ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਨੇ। ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਵਾਨਗੀ ਦਰ 50% ਤੋਂ ਹੇਠਾਂ ਡਿੱਗ ਪਈ ਹੈ। ਲਗਭਗ ਅੱਧੇ ਸਾਊਥ ਏਸ਼ੀਅਨ ਬਿਨੈਕਾਰਾਂ ਨੂੰ ਆਸਟ੍ਰੇਲੀਆ ਵੱਲੋਂ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਤਸਵੀਰ ਦਾ ਇੱਕ ਰੰਗ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਨਿਵੇਸ਼ ਵੱਧ ਰਿਹਾ ਹੈ, ਭਾਵੇਂ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਅਸਮੰਜਸ ਦਾ ਸ਼ਿਕਾਰ ਰਹੇ ਨੇ, ਪਰ ਇਸ ਭਾਰਤੀ ਨਿਵੇਸ਼ ਦੀ ਬਦੌਲਤ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਅਮਰੀਕੀ ਅਧਿਕਾਰੀ ਇਸ ਗੱਲੋਂ ਬਾਗੋ ਬਾਗ ਨੇ, ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਵਿੱਚ ਕਿੰਨਾ ਰੁਜ਼ਗਾਰ ਮਿਲ ਰਿਹਾ, ਇਹ ਆਪਣੇ ਆਪ ਦੇ ਵਿੱਚ ਆਪ 'ਚ ਇੱਕ ਵੱਡਾ ਸਵਾਲ ਹੈ। ਉੱਧਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਸ ਗੱਲੋਂ ਖਫਾ ਨੇ ਕਿ ਪੰਜਾਬ ਦੇ ਵਿੱਚ ਯੂਰੀਏ ਦੀ ਕਮੀ ਹੈ ਅਤੇ ਕਰਜ਼ਾ ਸਾਰੀਆਂ ਹੱਦਾਂ ਟੱਪ ਗਿਆ। ਇਸ ਦੇ ਮੱਦੇਨਜ਼ਰ ਹੁਣ ਇਹਨਾਂ ਦੇ ਸਾਰੇ ਹੀ ਯੂਨੀਅਨਸ ਦੇ ਆਗੂਆਂ ਵੱਲੋਂ 18 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੁਣਾਂ ਦੀ ਅਗਵਾਈ ਹੇਠ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਬਣਾਈ ਗਈ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੂਰੀਏ ਸੰਕਟ ਦਾ ਪੱਕਾ ਹੱਲ ਕਰਨ ਦੇ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਾਈ ਗਈ ਹੈ। ਅਤੇ ਇੱਧਰ ਭਾਵੇਂ ਕਿ ਪੰਜਾਬ ਦੇ ਧੁਰ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਕਪਾਹ ਨਾਮ ਮਾਤਰ ਹੀ ਉਗਾਈ ਜਾਂਦੀ ਹੈ, ਪਰ ਕੇਂਦਰ ਵੱਲੋਂ ਕਪਾਹ ਦੀ ਪੈਦਾਵਾਰ ਵਧਾਉਣ ਦੇ ਲਈ ਦੇਸ਼ ਭਰ ਦੇ ਵਿੱਚ 5669 ਕਰੋੜ ਰੁਪਏ ਦੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਯਾਦ ਰਹੇ ਇੱਕ ਸਮਾਂ ਸੀ ਜਦੋਂ ਭਾਰਤ ਅਤੇ ਬੰਗਲਾਦੇਸ਼ ਦੀ ਕਪਾਹ ਨੂੰ ਦੁਨੀਆ ਭਰ ਦੇ ਵਿੱਚ ਮਿਆਰੀ ਕਪਾਹ ਦੇ ਤੌਰ 'ਤੇ ਮੰਨਿਆ ਗਿਆ ਅਤੇ ਇਸ ਦੀ ਕੀਮਤ ਵੀ ਚੰਗੀ ਵਸੂਲ ਹੁੰਦੀ ਸੀ, ਪਰ ਦੇਖਦਿਆਂ ਦੇਖਦਿਆਂ ਮਾਲਵੇ ਦੇ ਵਿੱਚ ਲੋਕ ਕਪਾਹ ਬੀਜਣੋਂ ਹਟ ਗਏ। ਨਕਲੀ ਬੀਜਾਂ ਅਤੇ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਚੱਲਦਿਆਂ ਕਿਸਾਨ ਕਾਫੀ ਔਖੇ ਭਾਰੇ ਨੇ। ਅਤੇ ਇੱਧਰ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਗੱਠਜੋੜ ਦੀ ਚਰਚਾ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਬੀਬੀ ਜਗੀਰ ਕੌਰ ਜਿਹੜੇ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਕਰਤਾ ਧਰਤਾ ਨੇ, ਉਹਨਾਂ ਵੱਲੋਂ 31 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਉੱਪਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਆਖਿਆ ਹੈ ਕਿ ਜੋ ਵਰਤਮਾਨ ਹਾਲਾਤ ਨੇ ਉਹਨਾਂ ਦੇ ਚੱਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ 50% ਹਿੱਸਾ ਔਰਤਾਂ ਵਾਸਤੇ ਰਾਖਵਾਂ ਕੀਤਾ ਜਾਣਾ ਚਾਹੀਦਾ। ਜ਼ਿੰਦਗੀ ਦੇ ਫਲਸਫੇ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਸੁਰਜੀਤ ਪਾਤਰ ਲਿਖ ਗਏ ਸਨ, ਉਦਾਸ ਹੋਵੀਂ, ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀਂ, ਪਰ ਇਹ ਵੀ ਹੈ ਇੱਕ ਪੜਾਅ ਸਫ਼ਰ ਦਾ, ਤੂੰ ਇਸ ਗੱਲ ਦਾ ਖਿਆਲ ਰੱਖੀਂ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
3: ਨਾ ਟਲਿਆ, ਮਾਰ ਗਿਆ ਨੇਲੇ ਤੇ ਦਿਲਾ।
4: ਓਏ ਮੈਂ ਤਾਂ ਨੇਲੇ ਤੇ ਦਿਲਾ ਮਾਰਿਆ, ਪਰ ਮੇਰੇ ਦਿਲੇ ਤੇ ਕੋਈ ਗੋਲਾ ਮਾਰ ਗਿਆ।
3: ਕੌਣ?
4: ਰਿਕਸ਼ੇ ਵਾਲਾ।
3: ਰਿਕਸ਼ੇ ਵਾਲਾ?
4: ਹੂੰ।
3: ਉਹ ਕਿੱਦਾਂ?
4: ਵਿਆਹ ਤੋਂ ਬਾਅਦ ਪਹਿਲੀ ਵਾਰੀ ਤੇਰੀ ਚਾਚੀ ਦਾ ਮੁਕਲਾਵਾ ਲੈਣ ਗਿਆ ਸੀ। ਸਟੇਸ਼ਨੋਂ ਉਤਰਿਆ, ਰਿਕਸ਼ੇ ਤੇ ਰੱਖਿਆ ਟੈਚੀ, ਮੈਂ ਕਿਹਾ ਚੱਲ ਵੀ ਸਹੁਰੇ ਚੰਦਸਰ ਬਸਤੀ ਗਲੀ ਨੰਬਰ 2 ਮਕਾਨ ਨੰਬਰ 10।
3: ਅੱਛਾ।
4: ਰਿਕਸ਼ੇ ਵਾਲੇ ਨੇ ਗਲੀ ਦੀ ਨੁੱਕਰ ਤੇ ਜਾ ਕੇ ਰਿਕਸ਼ਾ ਰੋਕਤਾ, ਕਹਿੰਦਾ ਆਹ ਵਾਜੀ ਚੰਦਸਰ ਬਸਤੀ ਦੀ ਗਲੀ ਨੰਬਰ 2, ਇੱਥੋਂ 10ਵਾਂ ਮਕਾਨ ਆ, ਤੁਰ ਕੇ ਚੱਲ ਜਾਓ।
3: ਅੱਛਾ।
4: ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਓਏ, ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਚੱਲੇ ਆ, ਜੇ ਤੁਰ ਕੇ ਗਿਆ ਮੈਨੂੰ ਤਾਂ ਸਾਲੀਆਂ ਟਿਚਰਾਂ ਕਰ ਕਰਕੇ ਮਾਰ ਦੇਣਗੀਆਂ।
5: ਹਾਂ, ਨੀ ਵੇਖ ਤਾਂ ਸੀ ਜੀਜਾ ਕਿੰਨਾ ਕੰਜੂਸ ਹੈ, ਸਟੇਸ਼ਨ ਤੋਂ ਪੈਦਲ ਹੀ ਧੂੜ ਫੱਕਦਾ ਆ ਰਿਹਾ, ਤੇ ਤੇਥੋਂ 5 ਰੁਪਏ ਦਾ ਰਿਕਸ਼ਾ ਨਹੀਂ ਕਰ ਹੋਇਆ।
4: ਉਹ ਮੈਂ ਇਸ ਕਰਕੇ ਕਹਿਣਾ, ਮੇਰੀ ਬੜੀ ਬਦਨਾਮੀ ਹੋ ਜਾਣੀ ਆ, ਸੋ ਮਿੰਟ ਵਾਲਾ ਹੀ ਕੰਮ ਆ, ਮੇਰਾ ਵੀ ਟੈਚੀ ਚੱਕ ਕੇ ਮੈਨੂੰ ਘਰ ਮੂਹਰੇ ਛੱਡ ਕੇ ਆ, ਮੇਰੇ ਨੰਬਰ ਬਣ ਜਾਣਗੇ।
3: ਫਿਰ ਕੀ ਕਹਿੰਦਾ?
4: ਕਹਿੰਦਾ ਜਨਾਬ ਤੁਹਾਡੇ ਬਣ ਜਾਣੇ ਆ ਤੇ ਮੇਰੇ ਡਾਊਨ ਹੋ ਜਾਣੇ ਆ।
3: ਉਹ ਕਿਉਂ?
4: ਕਹਿੰਦਾ ਜੀ ਜਿਹੜੀ ਬੀਬੀ ਦਾ ਤੁਸੀਂ ਮੁਕਲਾਵਾ ਲੈਣਾ ਆਇਓ ਨਾ, ਉਹ ਪਹਿਲਾਂ ਮੇਰੇ ਨਾਲ ਮੰਗੀ ਹੋਈ ਸੀ। ਤੋਪ ਤੀਜ ਉਦਣ ਤੋਂ ਬਾਅਦ ਹਰ ਰਿਕਸ਼ੇ ਵਾਲਾ ਮੈਨੂੰ ਐਂ ਲੱਗਦਾ
3: ਕਿਵੇਂ
4: ਜਿਵੇਂ ਮੇਰਾ ਸਾਢੂ ਹੁੰਦਾ।

0: ਮੈਂ ਤੇ ਮੇਰਾ ਡੈਡੀ ਖਾਤਾ ਖਿਲਾ ਕੇ ਆਏ ਆ।
1: ਆ ਜਾ ਵਿੱਚ।
0: ਆ ਮੇਰੇ ਆ ਦੇਖ ਜੀ ਚੋਲਾ ਚੋਲਾ ਦੇ ਚੋਲਾ ਜੀ। ਹਾਂਜੀ ਹਾਂਜੀ। ਆ ਮੇਰੇ ਖਾਤੇ ਚ 10,000 ਰੁਪਇਆ ਆ ਗਿਆ ਜੀ। ਆ ਬਾਪੂ ਨੇ ਕੱਲ 9,000 ਰੁਪਇਆ ਕਢਾ ਦੇਣਾ ਜੀ। 5,000 ਰੁਪਇਆ ਮੇਰੇ ਖਾਤੇ ਚ ਰਹੂਗਾ ਜੀ। ਚੰਗਾ ਬਾਬਾ, ਥੈਂਕ ਯੂ।

0: ਓਏ ਰਕੇਸ਼ ਕੀ ਹੋਇਆ?
1: ਓਏ ਯਾਰ, ਮੈਨੂੰ ਉਹ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
0: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
1: ਇੰਡੀਅਨ ਖਾਣੇ ਦੀ।
0: ਕਮਲਿਆ, ਬਸ ਇਹੋ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
1: ਪਰ ਕਾਰ ਕਿੱਥੇ ਖੜੀ ਕਰਾਂਗੇ?
0: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
2: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231132।
3: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
4: Yes, मैं जित गया।
5: वाह बेटा, फोन ते ता बहुत फास्ट है, पर दस 18+7+13 यही ता मुश्किल है। स्क्रीन तो अख नहीं हटदी, पर पढ़ाई वेले ध्यान नहीं टिकदा।
6: साडा भी यही हाल सी, फिर असी SIP अबेकस ज्वाइन करवाया। बेटा दस 24+58+93+76 251।
5: ਵਾਹ, ਇੰਨੀ ਛੇਤੀ!
7: SIP ਅਬੈਕਸ ਨਾਲ ਬੱਚਿਆਂ ਦਾ ਫੋਕਸ, ਕੰਸੈਂਟ੍ਰੇਸ਼ਨ ਤੇ ਮੈਂਟਲ ਮੈਥ ਸਪੀਡ ਸਟਰੋਂਗ ਹੁੰਦਾ ਹੈ। ਪਾਪਾ ਟੋਏ ਟੋਏ ਵਿੱਚ SIP ਅਬੈਕਸ ਦਾ 10ਵਾਂ ਨਿਊਜ਼ੀਲੈਂਡ ਸੈਂਟਰ ਖੁੱਲ ਰਿਹਾ ਹੈ। ਫ੍ਰੀ ਟ੍ਰਾਇਲ ਕਲਾਸਿਸ 2-3 ਮਈ 2026। ਕਾਲ ਕਰੋ 0997779967। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ 0997779967। ਫੋਨ ਤੋਂ ਦੂਰ, SIP ਅਬੈਕਸ ਜ਼ਰੂਰ।
8: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
9: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ। ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
10: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
9: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਐਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214091।
11: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ, ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 0222400000 ਤੇ। ਨਾ ਫੇਸਬੁੱਕ, ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ।
12: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
13: ਮਿਲੇਨੀਅਲਸ ਇਮੀਗ੍ਰੇਸ਼ਨ NZ ਨਾਲ ਸਭ ਕੁਝ ਆਸਾਨ।
12: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਸੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
13: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 0210853125 ਜਾਂ 0225280084
12: ਔਰ ਵਿਜ਼ਿਟ 1 ਪੋਲਨ ਸਟਰੀਟ, ਗ੍ਰੇਲਿਨ, ਆਕਲੈਂਡ।
13: ਮਿਲੇਨੀਅਲਸ ਇਮੀਗ੍ਰੇਸ਼ਨ NZ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
14: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
13: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
14: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ BAYE, ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
13: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 0210234669।
15: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ? ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ-ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬ੍ਰੋਕ ਸਟਰੀਟ ਕਲੀਨਿਕ, ਗ੍ਰੇ ਸਟਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪੁਆਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ। ਫੋਨ ਨੰਬਰ 07839-0092, 07-8-47

0: Indelible Homes quality stand alone ate terraced houses vich ik bahut hi bharose yog naam e bahut hi wajib keematan vich tuhade layi design and build kar sakde ne ya fir subdivisions ate apne plan mutabik vi tusi build karwa sakde ho visit karo indelibalehomes.co.nz te
1: ki tusi apne aarthik bhavikh nu surakshit karan layi taiyar ho Capital Finance Limited तुहाडे सुपने पूरे करन लई हाजिर है।
2: तुहाडा सुपना कार खरीदना होवे या कोई इन्वेस्टमेंट प्रॉपर्टी चाहे तुहाडे कारोबार लई होवे ता साडी टीम तुहाडे लई हाजिर है। 25 साला तो वध दे तजुर्बे नाल साडी माहर टीम हर कदम ते तुहाडी मदद करन लई समर्पित है।
1: विजिट करो capitalfinance.nz ते
2: या फिर आज ही सानू कॉल करो 0800-626-685 0800-626-685
1: Capital Finance Limited जिथे तुहाडा ਪਵੇਕ ਸ਼ੁਰੂ ਹੁੰਦਾ ਹੈ
3: 1 ਡੋਮਿਨੋਸ ਸਪਾਈਸੀ ਪੈਪੇ ਪਨੀਰ 1 ਡੋਮਿਨੋਸ ਬਟਰ ਚਿਕਨ ਪੀਜ਼ਾ 1 ਕੋਂਬੋ ਐਂਡ ਯੇ ਮਾਈ ਫੇਵਰਿਟ ਚੋਕਲਾਵਾ ਕੇਕ
4: ਹੈਲੋ ਇਹਨੂੰ ਫੇਰ ਡੋਮਿਨੋਸ ਦੇ ਸੁਪਨੇ ਆ ਰਹੇ ਆ
3: ਹੁਣ ਸੁਪਨੇ ਨੇ ਸੱਚਮੁੱਚ ਡੋਮਿਨੋਸ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ ਪੀਜ਼ਾ ਔਨ ਹਾਫ ਪ੍ਰਾਈਸ ਨਾਓ ਐਟ 4 ਨਿਊ ਲੋਕੇਸ਼ਨਸ ਡੋਮਿਨੋਸ ਪਾਪਾ ਟੋਏ ਟੋਏ ਮੀਡੋ ਬੈਂਕ ਮੈਂਗਰੀ ਮੈਂਗਰੀ ਈਸਟ
5: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਫੇਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਸ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ ਹਰ ਸਟੈਪ ਸਮਝਾਇਆ ਅੱਜ ਨਿਊਜ਼ੀਲੈਂਡ 'ਚ ਜੌਬ ਹੈ ਫੈਮਿਲੀ ਵੀ ਮੇਰੇ ਨਾਲ ਹੈ
6: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਸ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਸ ਟਰੰਗਾ ਆਫਿਸ 150 ਦਾ ਸਟ੍ਰੈਂਡ CBD ਹੇਸਟਿੰਗਸ ਆਫਿਸ 309A ਫ੍ਰੈਮਲੀ ਐਵੇਨਿਊ ਕਾਲ ਸੁਖਜਿੰਦਰ ਸਿੰਘ 0226970651 ਸਭ ਦੇ ਸੁਪਨੇ ਸੱਚ ਕਰਦੇ
7: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ
8: ਉਹ ਕੋਈ ਨਾ ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ ਗੁੱਲ ਲਾ ਕੋਲ ਜਾ ਗੁੱਲ ਲਾ ਦੇ ਬੈਰਿਸਟਰ ਗੁੱਲ ਕੇਸਰਾਨੀ ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ ਫੈਮਿਲੀ ਵਾਇਲੈਂਸ ਟ੍ਰੈਫਿਕ ਡਰਿੰਕ ਐਂਡ ਡਰਾਈਵ ਸੈਕਸ਼ੂਅਲ ਅਸਾਲਟ ਡਰੱਗਸ ਡਿਸਹੋਨੈਸਟੀ ਫਰਾਡ ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ ਉਹ ਵੀ ਬਿਨਾਂ ਕਿਸੇ ਢਿੱਲ
7: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ
8: ਕਾਲ ਬੈਰਿਸਟਰ ਫਾਰੂਕ ਗੁੱਲ ਕੇਸਰਾਨੀ 0223530872
9: ਗ੍ਰੋਸਰੀ ਲੈਣ ਜਾਣਾ
10: MP
9: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ
10: MP
9: ਇਹ ਕੀ MP ਕਰੀ ਜਾਂਦੇ ਹੋ
10: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ MP ਚੱਕੀ ਫਰੈਸ਼ ਆਟਾ ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ ਥੋਕਮਾ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ 212 ਸੇਂਟ ਯੂਬਨ ਸਟਰੀਟ ਵੈਸਟ ਹੈਸਟਿੰਗਸ ਕਾਲ 0687891900 ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ
11: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ
12: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਣੇ ਆ ਵੇਖੀ ਕਿੱਦਾਂ ਘਰ ਦੀ ਟ੍ਰਾਂਸਫਰਮੇਸ਼ਨ ਹੁੰਦੀ ਆ ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ
11: ਕਾਲ ਜੀ ਲੈਂਡਸਕੇਪਿੰਗ ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਪਾਈਨ ਕਵੇਲਾ ਵਾਈਟੈਕਸ ਡੈਕ ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ ਐਨਵਿੰਗ ਆਰਟੀਫੀਸ਼ੀਅਲ ਗ੍ਰਾਸ ਪੇਵਰਸ ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ DM ਫॉर ਫ੍ਰੀ ਕੋਡਸ ਕਾਲ 0204490009 ਔਰ ਈਮੇਲ hdfensanddeck@gmail.com
13: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਿੰਦਰ ਗਿੱਲ
14: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ
15: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ
16: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ
17: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ
18: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਗੀ
19: ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸੰਧੂ
20: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ
21: ਯੂ ਆਰ ਨੰਬਰ 1 ਰੇਡੀਓ ਸਟੇਸ਼ਨ
22: 0800-033-93-02-65-6406
23: ਬਾਜਰਾ ਪੁਰਾਣੀ ਜ਼ਮੀਨ ਵਿੱਚ ਸੌਣੀ ਦੀ ਮੁੱਖ ਫਸਲ ਬਾਜਰਾ ਹੈ ਬਾਜਰੇ ਦੀ ਹਰੀ ਭਰੀ ਫਸਲ ਬਰਸਾਤ ਵਿੱਚ ਬਹੁਤ ਸੋਹਣਾ ਨਜ਼ਾਰਾ ਦਿੰਦੀ ਹੈ ਭਾਵੇਂ ਬਾਜਰਾ ਹੇਠ ਰਕਬਾ ਚੌਖਾ ਘੱਟ ਗਿਆ ਪਰ ਫਿਰ ਵੀ ਪੰਜਾਬ ਵਿੱਚ ਲਗਭਗ 31,000 ਹੈਕਟੇਅਰ ਧਰਤੀ ਵਿੱਚ ਬਾਜਰੇ ਦੀ ਖੇਤੀ ਹੁੰਦੀ ਆ 20 ਕੁਇੰਟਲ ਪ੍ਰਤੀ ਹੈਕਟਰ ਇਸ ਦਾ ਝਾੜ ਹੈ ਬਾਜਰੇ ਬਾਰੇ ਚੰਗੀ ਖੋਜ ਹੋਈ ਹੈ ਅਤੇ ਇਸ ਲਈ ਕਈ ਦੋਗਲੀਆਂ ਕਿਸਮਾਂ ਬਣ ਗਈਆਂ ਹਨ। ਮੈਕਸੀਕਨ ਕਣਕ ਆਉਣ ਤੋਂ ਪਹਿਲਾਂ ਬਾਜਰੇ ਉੱਤੇ ਚੰਗਾ ਕੰਮ ਹੋਇਆ ਸੀ। ਬਾਜਰੇ ਦੀਆਂ ਉੱਨਤ ਕਿਸਮਾਂ ਵੀ ਵਿਕਸਿਤ ਨੇ। ਬਾਜਰੇ ਦੀ ਬਿਜਾਈ ਮੀਂਹ ਪੈਣ ਉੱਤੇ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਗੇਤੀ ਬਿਜਾਈ ਕਾਰਨ ਮੀਂਹ ਨਾਲ ਬੋਰ ਕੇ ਧੋਤੇ ਜਾਣ ਦਾ ਡਰ ਰਹਿੰਦਾ ਹੈ। ਬਾਜਰੇ ਦੀ ਇੱਕ ਏਕੜ ਬਿਜਾਈ ਵਿੱਚ 2 ਕਿਲੋਗ੍ਰਾਮ ਬੀਜ ਪੈਂਦਾ।
0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਲ ਰੌਂਤਾ ਅਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਸਤਿ ਸ਼੍ਰੀ ਅਕਾਲ, ਯੂਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-158।

0: ਤਾਂ ਬਸ ਆਪਦੇ ਬਾਰੇ ਸੋਚ ਹੈ। ਉਦਣ ਵੀ ਮੈਂ ਤੈਨੂੰ ਕੀ ਕਿਹਾ, ਮੈਂ ਬਿਮਾਰ ਆ, ਤੂੰ ਇੱਕ ਫੋਨ ਕਰਕੇ ਮੇਰੀ ਖਬਰ ਨਹੀਂ ਪੁੱਛੀ ਕਿ ਜੂੰਦੀ ਆ ਕਿ ਮਰ ਗਈ ਆ।
1: ਸਤਿ ਸ਼੍ਰੀ ਅਕਾਲ, ਮੈਂ ਹਾਂ ਸੋਨਮ ਬਾਜਵਾ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਸਪਾਈਸ ਤੇ।
2: ਓ ਸ਼ੂਵਰ ਸੱਚ ਜਟਾਂ ਦੇ ਕਾਕੇ ਕੰਨੀ ਵਾਲੀਆਂ ਨੀ, ਓ ਬੱਬਰ ਸ਼ੇਰ ਹੈ ਫੁੱਲ ਤੇ ਲੇਰਾ ਸੱਤ ਦੇ ਨਾਲੀਆਂ ਨੀ।
3: ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਂ ਬੋਲੀ ਦਾ ਰੁਤਬਾ ਉਸ ਦੇ ਸ਼ਾਇਰਾਂ ਸਦਕੇ ਹੈ। ਰੇਡੀਓ ਸਪਾਈਸ ਦੇ ਸਰੋਤਿਆਂ ਲਈ ਅਸੀਂ ਵੱਖ-ਵੱਖ ਸ਼ਾਇਰਾਂ ਦੇ ਚੁਨਿੰਦਾ ਅੰਦਾਜ਼ ਗਾਹੇ ਬਗਾਹੇ ਪੇਸ਼ ਕਰਦੇ ਰਹਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਸਾਹਿਤ ਦੇ ਨਾਲ ਲਬਰੇਜ਼ ਇਹਨਾਂ ਸਤਰਾਂ ਦੇ ਵਿੱਚੋਂ ਜੀਵਨ ਜਾਚ ਦੇ ਬਹੁਤ ਸਾਰੇ ਰੰਗ ਤੁਸੀਂ ਸੁਣ ਸਕੋਗੇ, ਮਾਣ ਸਕੋਗੇ। ਮਿਹਰਬਾਨੀ
4: ਜੀਜਾ ਜੀ, ਕਿਉਂ ਗੱਪ ਮਰੀ ਜਾਂਦੇ ਹੋ, ਐਂ ਬਸ ਕੰਧ ਕਿਵੇਂ ਟੱਪ ਜੂ ਭਲਾ।
5: ਸਤਿ ਸ਼੍ਰੀ ਅਕਾਲ ਜੀ, ਮੈਂ ਰਘਵੀਰ ਬੋਲੀ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: your station.
1: ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਹੀ ਜ਼ਿੰਦਗੀ ਜਿਉਣੀ ਚਾਹੀਦੀ ਹੈ, ਖੁਆਇਸ਼ ਦੇ ਮੁਤਾਬਿਕ ਨਹੀਂ।
2: ਰੇਡੀਓ ਸਪਾਈਸ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਸੁਰਿੰਦਰਗੜ੍ਹ ਚਾਲੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਲਾਮ ਨਮਸਤੇ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
3: ਦਿਲ ਦੀਆਂ ਗੱਲਾਂ ਤੇ ਤੁਹਾਡੇ ਖਿਆਲਾਂ ਦੀ ਤਰਜਮਾਨੀ ਕਰਦਾ ਹੋਇਆ ਪ੍ਰੋਗਰਾਮ ਸਜਰੀ ਸਵੇਰ ਪੇਸ਼ ਕਰਦੇ ਨੇ ਸੁਰਿੰਦਰਗੜ੍ਹ ਚਾਲ, ਓਨਲੀ ਔਨ ਰੇਡੀਓ ਸਪਾਈਸ।
4: Available on iTunes.

0: ਬੜਾ ਫਰਕ ਹੈ ਜੀ ਤੁਹਾਡੇ ਸਾਡੇ ਚ। ਤੁਸੀਂ ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਜਾਂਦੇ ਹੋ ਤੇ ਅਸੀਂ ਕਚੀਚੀ ਲੈ ਕੇ।
1: ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਐਫਐਮ ਰੇਡੀਓ ਸਪਾਈਸ।
2: Mixing in the house.

0: Halwai Sweets and Restaurant. Asli Indian flavors, New Zealand style vecha.
1: Dine in the Mazalo Halwai te. Fresh sweets, snacks, chaat, Indo-Chinese and South Indian menu be available hai. 100% New Zealand made sweets. Daily live jalebi stall, 2 to 9 baje tak. Lunch to dinner, thali options always ready. 120 bandiyan da party hall be available. Ate veg and non-veg catering be karde re. Indoor ya outdoor. Visit karo Halwai Papa Toy Toy. 204 Great South Road ya Halwai Hamilton 829 Victoria Street.
2: Badi reach se ki sade vi ghar raun ka hon, sade vi vede kilkariyan hon.
3: Tahi apa chale ha Ayurveda Health Clinic jithe Ayurvedic tarike naal puri tarah professional approach hai te tuhanu emotional support vi dinde ne.
2: Aaj hi call karo Dr. Priyanu jinna nu hai 35 saalan da tajruba. Hun duniya de kisi vi kone ch baithe online consultation lo te treatment pao. Zyada jankari layi visit karo www.drpriyaayurvedic.com. Online consultation layi WhatsApp karo 0212530961 ya email karo priya@ayurvedic.co.nz.
3: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ. ਸਟੇ ਪੋਜ਼ਿਟਿਵ, ਡੋਟ ਗਿਵ ਅਪ.
4: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੌਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ. ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ ਹੈ. ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ.

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 ਅਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ। ਬ੍ਰੈਂਡ ਨਿਊ

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਤ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ

ਕਿਸੇ ਨੂੰ ਨੀ ਰੋ। ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫਿਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ, ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੌਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵੱਲ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਦੇ ਉੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਡੀ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ, ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ 'ਤੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ ਰੇਡੀਓ ਸਪਾਈਸ 'ਤੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ।

0: ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸ ਦੀ ਮੌਤ ਦੇ ਨਾਲ ਹੀ ਵੱਜਿਆ। ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
1: Bollywood Indian restaurant aao swaad da lutf uthao.
2: Now open on Sunday. Bollywood Indian restaurant this Sunday special de kya kehne?
1: Sunday special dosa, Amritsari kulcha, chhole bhature, pani puri, pav bhaji and much more.
2: Bollywood Indian restaurant, number 4 Thackeray Street, Napier opposite McDonald's. Phone 0683550600.
3: Ghar ta le liye par bharosa kide te kariye? Agent ta bas paise de peer hunde ne.
4: Eh la number te call kar Tajinder Singh nu. Eh paise banaun ch nahi, ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ।
5: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤੇਜਿੰਦਰ ਸਿੰਘ। ਪ੍ਰਾਪਰਟੀ ਬਾਈ ਕਰਨੀ ਜਾਂ ਸੇਲ, 23 ਗ੍ਰੇਟ ਸਾਊਥ ਰੋਡ ਉਤਾਹੂ। ਕਾਲ ਤੇਜਿੰਦਰ ਸਿੰਘ 0220605005।
6: ਨਾ ਟਲਿਆ, ਮਾਰ ਗਿਆ ਨੇਲੇ ਤੇ ਦੇਲਾ।
7: ਓਏ ਮੈਂ ਤਾਂ ਨੇਲੇ ਤੇ ਦੇਲਾ ਮਾਰਿਆ, ਪਰ ਮੇਰੇ ਦੇਲੇ ਤੇ ਕੋਈ ਗੋਲਾ ਮਾਰ ਗਿਆ।
6: ਕੌਣ?
7: ਰਿਕਸ਼ੇਵਾਲਾ।
6: ਰਿਕਸ਼ੇਵਾਲਾ?
7: ਹੂੰ।
6: ਉਹ ਕਿੱਦਾਂ?
7: ਵਿਆਹ ਤੋਂ ਬਾਅਦ ਪਹਿਲੀ ਵਾਰੀ ਤੇਰੀ ਚਾਚੀ ਦਾ ਮੁਕਲਾਵਾ ਲੈਣ ਗਿਆ ਸੀ। ਸਟੇਸ਼ਨੋਂ ਉਤਰਿਆ, ਰਿਕਸ਼ੇ ਤੇ ਰੱਖਿਆ ਟੈਚੀ। ਮੈਂ ਕਿਹਾ ਚੱਲ ਵੀ ਸਹੁਰੇ ਚੰਦਸਰ ਬਸਤੀ, ਗਲੀ ਨੰਬਰ 2 ਮਕਾਨ ਨੰਬਰ 10।
6: ਅੱਛਾ।
7: ਰਿਕਸ਼ੇ ਵਾਲੇ ਨੇ ਗਲੀ ਦੀ ਨੁੱਕਰ ਤੇ ਜਾ ਕੇ ਰਿਕਸ਼ਾ ਰੋਕਤਾ, ਕਹਿੰਦਾ ਆਹ ਵਾਜੀ ਚੰਦਸਰ ਬਸਤੀ ਦੀ ਗਲੀ ਨੰਬਰ 2, ਇੱਥੋਂ 10ਵਾਂ ਮਕਾਨ ਆ, ਤੁਰ ਕੇ ਚੱਲ ਜਾਓ।
6: ਅੱਛਾ।
7: ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਹੋਏ, ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਚੱਲਿਆ, ਜੇ ਤੁਰ ਕੇ ਗਿਆ ਮੈਨੂੰ ਤਾਂ ਸਾਲੀਆਂ ਟਿਚਰਾਂ ਕਰ ਕਰਕੇ ਮਾਰ ਦੇਣਗੀਆਂ।
8: ਨੀ ਵੇਖ ਤਾਂ ਸੀ ਜੀਜਾ ਕਿੰਨਾ ਕੰਜੂਸ ਹੈ, ਸਟੇਸ਼ਨ ਤੋਂ ਪੈਦਲ ਹੀ ਧੂੜ ਫੱਕਦਾ ਆ ਰਿਹਾ, ਫਿਰ ਤੇਥੋਂ 5 ਰੁਪਏ ਦਾ ਰਿਕਸ਼ਾ ਨਹੀਂ ਕਰ ਹੋਇਆ।
7: ਉਹ ਮੈਂ ਇਸ ਕਰਕੇ ਕਹਿਣਾ, ਮੇਰੀ ਬੜੀ ਬਦਨਾਮੀ ਹੋ ਜਾਣੀ ਆ, ਸੋ ਮਿੰਟ ਵਾਲਾ ਹੀ ਕੰਮ ਆ, ਮੇਰਾ ਵੀ ਟੈਚੀ ਚੱਕ ਕੇ ਮੈਨੂੰ ਘਰ ਮੂਹਰੇ ਛੱਡ ਕੇ ਆ, ਮੇਰੇ ਨੰਬਰ ਬਣ ਜਾਣਗੇ।
6: ਫਿਰ ਕੀ ਕਹਿੰਦਾ?
7: ਕਹਿੰਦਾ ਜਨਾਬ ਤੁਹਾਡੇ ਬਣ ਜਾਣੇ ਆ ਤੇ ਮੇਰੇ ਡਾਊਨ ਹੋ ਜਾਣੇ ਆ।
6: ਉਹ ਕਿਉਂ?
7: ਕਹਿੰਦਾ ਜੀ ਜਿਹੜੀ ਬੀਬੀ ਦਾ ਤੁਸੀਂ ਮੁਕਲਾਵਾ ਲੈਣਾ ਆਇਓ ਨਾ, ਉਹ ਪਹਿਲਾਂ ਮੇਰੇ ਨਾਲ ਮੰਗੀ ਹੋਈ ਸੀ। ਤੋ ਭਤੀਜ, ਉਦਣ ਤੋਂ ਬਾਅਦ ਹਰ ਰਿਕਸ਼ੇ ਵਾਲਾ ਮੈਨੂੰ ਐਂ ਲੱਗਦਾ
6: ਕਿਵੇਂ
7: ਜਿਵੇਂ ਮੇਰਾ ਸਾਢੂ ਹੁੰਦਾ।
0: ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ, 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ US ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ, ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ

0: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
1: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
0: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ, ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
2: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
3: ਪਰ ਕਿਵਿਆਂ ਨਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਂਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਣਾ ਇਮੀਗ੍ਰੇਸ਼ਨ। ਕਾਲ 0220955218 0223288116।
4: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
6: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
7: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
9: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
10: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
12: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
13: 2008 Great South Road, Papa

0: ਸਾਡੀ ਪੁਲਿਸ ਜਿਹੜੀ ਇੱਥੋਂ ਕੈਨੇਡੀਅਨ ਸਰੀ ਦੀ ਪੁਲਿਸ ਨੇ ਇਹ ਐਲਾਨ ਕਰ ਦਿੱਤਾ ਕਿ ਇਸ 30 ਸਾਲ ਦੇ ਮੁੰਡੇ ਦਾ ਜਿਹੜਾ ਮਾਰਿਆ ਗਿਆ ਹੈ ਇਸਦਾ ਕੋਈ ਕ੍ਰਿਮੀਨਲ ਰੈਕਰਡ ਨਹੀਂ ਸੀ, ਇਸ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸੀ। ਰੋਹਿਤ ਗੰਦਾਰਾ ਹੋਰਾਂ ਨੇ ਕਿਉਂ ਇਸ ਨੂੰ ਕਲੇਮ ਕੀਤਾ ਹੈ ਕਿ ਇਹ ਵਾਕਿਆ ਹੀ ਕਿਸੇ ਗੈਂਗ ਦਾ ਮੈਂਬਰ ਸੀ?
1: ਦੇਖੋ ਜੀ, ਜਿਹੜੀ ਜ਼ਿੰਮੇਵਾਰੀ ਦੀ ਪੋਸਟ ਸਾਨੂੰ ਪ੍ਰਾਪਤ ਹੋਈ ਉਹ ਸੈਮ ਕੈਨੇਡਾ ਨਾਂ ਦਾ ਇੱਕ ਸ਼ਖਸ ਦੱਸਿਆ ਜਾਂਦਾ ਹੈ। ਸੈਮ ਕੈਨੇਡਾ ਦੇ ਦੋ ਜ਼ਿਕਰ ਹੋਏ, ਇੱਕ ਤਾਂ ਗੈਂਗਸਟਰਾਂ ਨੇ ਕੀਤਾ ਜਿਹੜੀ ਸੋਸ਼ਲ ਮੀਡੀਆ ਪੋਸਟ ਪਾਈ, ਤੇ ਉਸ ਤੋਂ ਪਹਿਲਾਂ ਜਿਹੜੀ CBC ਦੀ ਟੀਮ ਸੀ ਜੋ ਕਿ ਇਸ ਦੀ ਤਫਤੀਸ਼ ਕਰ ਰਹੀ ਸੀ ਉਹਨਾਂ ਵੱਲੋਂ ਵੀ ਇਸ ਬਾਰੇ ਕੁਛ ਜਾਣਕਾਰੀਆਂ ਮੰਗੀਆਂ ਗਈਆਂ ਸਨ। ਜਿਵੇਂ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਬਿਸ਼ਨ ਦਾ ਹੈਂਡਲਰ ਸੀ ਕ੍ਰਿਕਟ ਕੈਨੇਡਾ ਤੇ ਬੈਟਿੰਗ ਲੈ ਕੇ ਕਈ ਕਿਸਮ ਦੇ ਦਾਅਵੇ CBC ਦੀ ਇਸ ਡਾਕੂਮੈਂਟ ਵਿੱਚ ਕੀਤੇ ਗਏ ਨੇ। ਲੇਕਿਨ ਇਸ ਸਥਿਤੀ ਦੇ ਵਿੱਚ ਇਹ ਨਾਂ ਦੀ ਡਿਸਕਲੋਜ਼ਰ ਬੜੀ ਇੰਪੋਰਟੈਂਟ ਹੈ ਕਿਉਂਕਿ ਇੱਥੇ ਦੋ ਤਿੰਨ ਨਾਂ ਆ ਰਹੇ ਨੇ। ਇੱਕ ਸਿਮਰਨਜੀਤ ਸਿੰਘ ਦਾ ਨਾਂ ਆ ਰਿਹਾ, ਇੱਕ ਸਤਵੀਰ ਸਿੰਘ ਵੜਿੰਗ ਦਾ ਨਾਂ ਆ ਰਿਹਾ ਜਿਸਨੂੰ ਸੈਮ ਅਬੋਹਰ ਦੇ ਨਾਂ ਨੂੰ ਜਾਣਿਆ ਜਾਂਦਾ ਸੀ। ਤੇ ਉਹਨੂੰ ਸੈਮ ਕੀ ਉਹ ਸੈਮ ਅਬੋਹਰ ਸੈਮ ਕੈਨੇਡਾ ਹੈ ਕਿਉਂਕਿ ਤੁਹਾਨੂੰ ਯਾਦ ਹੋਏਗਾ ਜੇ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੀ ਗੱਲ ਕਰੀਏ 2022 ਦਾ, ਉਸ ਕੇਸ ਦੇ ਵਿੱਚ ਵੀ ਕੈਨੇਡਾ ਦੇ ਸੈਮ ਨਾਂ ਦੇ ਵਿਅਕਤੀ ਦਾ ਇਨੀਸ਼ੀਅਲ ਸਟੇਜ ਤੇ ਆਇਆ ਸੀ ਜੋ ਬਾਅਦ ਵਿੱਚ ਕੋਰੋਬਰੇਟ ਨਹੀਂ ਹੋ ਪਾਇਆ ਸੀ। ਸਾਨੂੰ ਨਹੀਂ ਪਤਾ ਐਕਚੁਅਲੀ ਕੀ ਹੈ, ਅਫੀਸ਼ੀਅਲ ਅਥਾਰਟੀਜ਼ ਜੇ ਨਾਂ ਡਿਕਲੇਅਰ ਕਰਨਗੀਆਂ ਤਾਂ ਫਿਰ ਬਹੁਤ ਕੁਛ ਸਾਹਮਣੇ ਆ ਪਾਏਗਾ। ਹੁਣ ਇਸੇ ਕ੍ਰਿਕਟ ਸਕੈਂਡਲ ਦੇ ਨਾਲ ਜੁੜਿਆ ਹੋਇਆ ਜਿਹੜਾ ਇੱਕ ਦੂਸਰੇ ਨੰਬਰ ਦਾ ਕਿਰਦਾਰ ਹੈ ਜਿਹਦਾ ਮੈਂ ਨਾਂ ਇਸ ਵਕਤ ਨਹੀਂ ਕਰ ਸਕਦਾ, ਸੈਮ ਕੈਨੇਡਾ ਦੇ ਨਾਂ ਦਾ ਇੱਕ ਹੋਰ ਕਿਰਦਾਰ, ਉਹ ਇਸ ਵਕਤ ਮੇਰੀ ਜਾਣਕਾਰੀ ਹੈ ਸਾਡੇ ਜਾਣਕਾਰੀ ਮੁਤਾਬਿਕ ਭਾਰਤ ਪਹੁੰਚ ਚੁੱਕਾ ਹੈ। ਸਾਨੂੰ ਨਹੀਂ ਪਤਾ ਇਸ ਵਕਤ ਕੈਨੇਡਾ ਤੋਂ ਰਿਪੋਰਟ ਹੋ ਕੇ ਕਿਹੜੇ ਕ੍ਰਿਮੀਨਲਸ ਲਾਰੈਂਸ ਬਿਸ਼ਨੋਈ ਗਰੁੱਪ ਦੇ ਜਾਂ ਲੱਕੀ ਪਟਿਆਲ ਗਰੁੱਪ ਦੇ ਜਾਂ ਕਿਸੇ ਵੀ XYZ ਗਰੁੱਪ ਦੇ ਉਹ ਇਸ ਵਕਤ ਭਾਰਤ ਵਿੱਚ ਆ ਚੁੱਕੇ ਨੇ।
0: ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੁੜਿਆ ਹੋਇਆ, ਜਦੋਂ ਕੋਈ ਵੀ ਵਿਅਕਤੀ ਪੰਜਾਬ ਤੋਂ ਜਾਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਦਾਖਲ ਹੁੰਦਾ, ਜੇ ਉਹ ਵਿਦਿਆਰਥੀ ਦੇ ਰੂਪ ਦੇ ਵਿੱਚ ਆਉਂਦਾ ਜਾਂ ਉਹ ਟੈਂਪਰੇਰੀ ਫੋਰਨ ਵਰਕਰਸ ਦੇ ਰੂਪ ਦੇ ਵਿੱਚ ਆਉਂਦਾ ਤਾਂ ਉਹਦੇ ਕੋਈ ਕ੍ਰਿਮੀਨਲ ਚੈੱਕ ਨਹੀਂ ਹੁੰਦੇ। ਸੋ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕੋਈ ਵਿਅਕਤੀ ਇਹੋ ਜਿਹਾ ਆ ਗਿਆ ਇੱਥੇ ਜਿਹੜਾ ਕਿ ਉੱਥੇ ਹਾਰਡ ਕ੍ਰਿਮੀਨਲ ਜਾਂ ਗੈਂਗਸਟਰ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਕੇ ਉਹਨੇ ਕਲੀਨ ਸਲੇਟ ਨਾਲ ਸਟਾਰਟ ਕੀਤਾ, ਇਸੇ ਕਰਕੇ ਕੋਈ ਉਹਦੀ ਕ੍ਰਿਮੀਨਲ ਹਿਸਟਰੀ ਨਹੀਂ ਆ ਰਹੀ? ਸਰੀ ਦੇ ਵਿੱਚ ਜਿਹੜਾ ਇੱਕ 30 ਸਾਲ ਦੇ ਮੁੰਡੇ ਦਾ ਕਤਲ ਹੋਇਆ ਹੈ ਉਸ ਦੇ ਸੰਬੰਧ ਦੇ ਵਿੱਚ ਕਾਫੀ ਗੱਲਬਾਤ ਚੱਲ ਰਹੀ ਹੈ। ਇਸ ਕਤਲ ਦੇ ਮੁਤਲਕ ਮੈਂ ਤੁਹਾਨੂੰ ਦੱਸਿਆ ਸੀ ਉਦੋਂ ਮੈਂ ਔਨ ਸਾਈਟ ਸਾਂ ਉੱਥੇ ਕਿ ਕੀ ਕੁਛ ਹੋਇਆ। ਪੁਲਿਸ ਨੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ, ਵੱਡੀ ਗਿਣਤੀ 'ਚ ਪੁਲਿਸ ਪਹੁੰਚੀ ਹੈ। ਉਹ ਆਪਣੇ ਦਫਤਰ ਦੇ ਵਿੱਚ ਸੀ ਅਤੇ ਜਿਹੜੇ ਕਾਤਲ ਸਨ ਉਹਨਾਂ ਨੇ ਉਸਨੂੰ ਲੱਭ ਕੇ ਟਾਰਗੇਟ ਕਰਕੇ ਉਹਦੇ ਦਫਤਰ ਦੇ ਅੰਦਰ ਜਾ ਕੇ ਮਾਰਿਆ ਹੈ। ਉਸ ਤੋਂ ਬਾਅਦ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ, ਲੇਕਿਨ ਰੋਹਿਤ ਗੰਦਾਰਾ ਨੇ ਜ਼ਿੰਮੇਵਾਰੀ ਚੁੱਕੀ ਹੈ। ਸਾਡੇ ਜਿਹੜੇ ਜਰਨਲਿਸਟ ਰਿਤੇਸ਼ ਲੱਖੀ ਜੀ, ਤੁਸੀਂ ਉਹਨਾਂ ਨੂੰ ਭਲੀ ਭਾਂਤ ਜਾਣਦੇ ਹੋ, ਪਹਿਲਾਂ ਇੱਥੇ ਸਾਡੇ ਨਾਲ ਉਹ ਕੰਮ ਕਰਦੇ ਸਨ ਅਤੇ ਹੁਣ ਉਹ ਕ੍ਰਾਈਮ ਰਿਪੋਰਟਰ ਨੇ ਚੋਟੀ ਦੇ, ਅਤੇ ਉਹਨਾਂ ਨਾਲ ਗੱਲਬਾਤ ਹੋਏਗੀ। ਉਹ ਕੀ ਸਮਝਦੇ ਨੇ, ਉਹਨਾਂ ਕੋਲ ਕੀ ਜਾਣਕਾਰੀ ਹੈ ਇਸ ਦੇ ਸੰਬੰਧ ਦੇ ਵਿੱਚ, ਉਸ ਦੇ ਬਾਰੇ 'ਚ ਸਾਡੀ ਪੁਲਿਸ ਜਿਹੜੀ ਇੱਥੋਂ ਕੈਨੇਡੀਅਨ ਸਰੀ ਦੀ ਪੁਲਿਸ ਨੇ ਇਹ ਐਲਾਨ ਕਰ ਦਿੱਤਾ ਕਿ ਇਸ 30 ਸਾਲ ਦੇ ਮੁੰਡੇ ਦਾ ਜਿਹੜਾ ਮਾਰਿਆ ਗਿਆ ਹੈ ਇਸਦਾ ਕੋਈ ਕ੍ਰਿਮੀਨਲ ਰੈਕਰਡ ਨਹੀਂ ਸੀ, ਇਸ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸੀ। ਅਤੇ ਰੋਹਿਤ ਗੰਦਾਰਾ ਹੋਰਾਂ ਨੇ ਕਿਉਂ ਇਸ ਨੂੰ ਕਲੇਮ ਕੀਤਾ ਹੈ ਕਿ ਇਹ ਵਾਕਿਆ ਹੀ ਕਿਸੇ ਗੈਂਗ ਦਾ ਮੈਂਬਰ ਸੀ ਪੰਜਾਬ ਦੇ ਵਿੱਚ, ਕਿ ਇੰਡੀਆ ਤੋਂ ਜਦੋਂ ਇੱਥੇ ਆਉਂਦੇ ਨੇ ਕੋਈ ਕ੍ਰਿਮੀਨਲ ਚੈੱਕ ਨਹੀਂ ਹੁੰਦਾ, ਇੱਥੇ ਕੋਈ ਕ੍ਰਾਈਮ ਹਿਸਟਰੀ ਨਹੀਂ ਸੀ, ਕੀ ਉਸ ਦੇ ਬਾਰੇ ਪਹਿਲਾਂ ਪਤਾ ਕੀਤਾ ਗਿਆ ਹੈ? ਕਈ ਕਿਸਮ ਦੇ ਸਵਾਲ ਨੇ, ਰਿਤੇਸ਼ ਲੱਖੀ ਸਨ ਦੱਸਣਗੇ। ਰਿਤੇਸ਼, ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮੱਚ ਫੋਰ ਜੁਆਇਨਿੰਗ ਅਸ।
1: ਗੁੱਡ ਮਾਰਨਿੰਗ ਚੀਫ ਸਾਹਿਬ, ਸਤਿ ਸ਼੍ਰੀ ਅਕਾਲ ਤੇ ਐਡੀਐਮ ਦੇ ਸਾਰੇ ਸਰੋਤਿਆਂ ਨੂੰ, ਸਾਰੇ ਲਿਸਨਰਸ ਨੂੰ ਬਹੁਤ ਪਿਆਰ ਹੋਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਇਸ ਕਤਲ ਦੇ ਸੰਬੰਧ ਵਿੱਚ ਕਾਫੀ ਚਰਚਾ ਚੱਲ ਰਿਹਾ ਹੈ, ਤੁਹਾਨੂੰ ਇਸ ਬਾਰੇ ਬਹੁਤ ਜਾਣਕਾਰੀ ਰਹਿੰਦੀ ਹੈ। ਰੋਹਿਤ ਗੰਦਾਰਾ ਨੇ ਜ਼ਿੰਮੇਵਾਰੀ ਚੁੱਕੀ ਆ, ਇਹ ਮੁੰਡਾ ਕੌਣ ਸੀ ਜਿਹੜਾ ਮਾਰਿਆ ਗਿਆ ਤੇ ਇਹ ਕੀ ਇੰਡੀਆ ਤੋਂ ਆਇਆ?
1: ਦੇਖੋ ਜੀ, ਜਿਹੜੀ ਜ਼ਿੰਮੇਵਾਰੀ ਦੀ ਪੋਸਟ ਸਾਨੂੰ ਪ੍ਰਾਪਤ ਹੋਈ ਉਹ ਸੈਮ ਕੈਨੇਡਾ ਨਾਂ ਦਾ ਇੱਕ ਸ਼ਖਸ ਦੱਸਿਆ ਜਾਂਦਾ ਹੈ ਜਿਹੜਾ ਕਿ ਇਸ ਵਾਰਦਾਤ ਦੇ ਵਿੱਚ ਹਲਾਕ ਦੱਸਿਆ ਗਿਆ ਤੇ ਦਾਅਵਾ ਕੀਤਾ ਗਿਆ। ਲੇਕਿਨ ਇਹਦੇ ਬਾਰੇ ਹਜੇ ਤੱਕ, ਕਿਉਂਕਿ ਜਿਵੇਂ ਤੁਸੀਂ ਵੀ ਬਿਹਤਰ ਜਾਣਦੇ ਹੋ ਕਿ ਸਾਡੀ ਪੁਲਿਸ ਨੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ, ਲੇਕਿਨ ਜਿਹੜੀ ਸਾਡੇ ਕੋਲ ਜਾਣਕਾਰੀ ਸੀ ਜਾਂ ਮੇਰੇ ਕੋਲ ਵਿਅਕਤੀਗਤ ਤੌਰ ਤੇ ਜਾਣਕਾਰੀ ਸੀ, ਕਿਉਂਕਿ CBC ਜਾਂ ਫਿਫਥ ਸਟੇਟ ਨੇ ਜਿਹੜੀ ਡਾਕੂਮੈਂਟਰੀ ਅੱਜ ਤੋਂ ਕੁਛ ਵਾਸਤੇ ਪਹਿਲਾਂ ਨਸ਼ਰ ਕੀਤੀ, ਉਸ ਵਿੱਚ ਕੈਨੇਡਾ ਵਿੱਚ ਕ੍ਰਿਕਟ ਅਤੇ ਬੈਟਿੰਗ ਨੂੰ ਲੈ ਕੇ ਕੁਛ ਖੁਲਾਸੇ ਕੀਤੇ ਗਏ ਸਨ, ਜਿਸ ਦੇ ਵਿੱਚ ਕੁਛ ਬ੍ਰਿਟਿਸ਼ ਕੋਲੰਬੀਆ ਤੇ ਕ੍ਰਿਕਟ ਜਗਤ ਨਾਲ ਜੁੜੇ ਹੋਏ ਵਿਅਕਤੀਆਂ ਦਾ ਜ਼ਿਕਰ ਸੀ। ਸੋ ਜਦੋਂ ਡਾਕੂਮੈਂਟਰੀ ਬਣ ਰਹੀ ਸੀ ਤਾਂ ਉਸ ਵਕਤ ਕੁਛ 4 ਜਾਂ 5 ਨਾਂ ਸ਼ੇਅਰ ਕੀਤੇ ਗਏ ਸਨ, ਜਿਹਨਾਂ ਵਿੱਚੋਂ ਇੱਕ ਨਾਂ ਸੈਮ ਕੈਨੇਡਾ ਸੀ ਜਿਹਦੇ ਨਾਂ ਦੇ ਨਾਲ ਸਿਮਰਨਜੀਤ ਸਿੰਘ ਜੁੜਦਾ, ਕਿਉਂਕਿ ਸੈਮ ਕੈਨੇਡਾ ਇੱਕ ਸਿਊਡੋਨਿਮ ਹੋ ਸਕਦਾ ਹੈ, ਕੋਈ ਨਿਕਨੇਮ ਹੋ ਸਕਦਾ, ਲੇਕਿਨ ਸਿਮਰਨਜੀਤ ਸਿੰਘ ਮੈਨੂੰ ਦੱਸਿਆ ਗਿਆ ਉਹਦੀ ਪਛਾਣ, ਲੇਕਿਨ ਵੀ ਆਰ ਨੋਟ ਸ਼ੋਰ ਕਿ ਸਿਮਰਨਜੀਤ ਸਿੰਘ 30-19 ਸੀ। ਲੇਕਿਨ ਹੁਣ ਜਦੋਂ ਇਹ ਜ਼ਿੰਮੇਵਾਰੀ ਪਾਈ ਜਾਂਦੀ ਹੈ, ਕਿਉਂਕਿ ਵਾਰਦਾਤ ਹੋਈ ਐਕਚੁਅਲ ਸੀਨ ਆਫ ਕ੍ਰਾਈਮ, ਕਿਉਂਕਿ ਤੁਸੀਂ ਖੁਦ ਉੱਥੇ ਅਟੈਂਡ ਸਾਹਿਬ ਸੀ ਐਂਡ ਯੂ ਮਸਟ ਹੈਵ ਰੀਅਲਾਈਜ਼ਡ ਕਿ ਉੱਥੇ ਤਾਂ ਐਕਚੁਅਲ ਸੀਨ ਆਫ ਕ੍ਰਾਈਮ ਸੀ, ਉੱਥੇ ਵਾਰਦਾਤ ਹੋਈ, ਕੋਈ ਵਿਅਕਤੀ ਦੀ ਮੌਤ ਹੋਈ, ਤੇ ਉਹ ਸੈਮ ਕੈਨੇਡਾ ਨਾਂ ਦੇ ਵਿਅਕਤੀ ਤੋਂ ਫਿਰ ਉਸਦੀ ਜ਼ਿੰਮੇਵਾਰੀ ਪਾਏਗੀ। ਤਾਂ ਸੈਮ ਕੈਨੇਡਾ ਦੇ ਦੋ ਜ਼ਿਕਰ ਹੋਏ, ਇੱਕ ਤਾਂ ਗੈਂਗਸਟਰਾਂ ਨੇ ਕੀਤਾ ਜਿਹੜੀ ਸੋਸ਼ਲ ਮੀਡੀਆ ਪੋਸਟ ਪਾਈ, ਤੇ ਉਸ ਤੋਂ ਪਹਿਲਾਂ ਜਿਹੜੀ CBC ਦੀ ਟੀਮ ਸੀ ਜੋ ਕਿ ਇਸ ਦੀ ਤਫਤੀਸ਼ ਕਰ ਰਹੀ ਸੀ, ਉਹਨਾਂ ਵੱਲੋਂ ਵੀ ਇਸ ਬਾਰੇ ਕੁਛ ਜਾਣਕਾਰੀਆਂ ਮੰਗੀਆਂ ਗਈਆਂ ਸਨ ਵਿਅਕਤੀਗਤ ਮੇਰੇ ਤੋਂ। ਲੇਕਿਨ ਕਿਉਂਕਿ ਮੈਨੂੰ ਉਹਦੀ ਜਾਣਕਾਰੀ ਨਹੀਂ ਸੀ, ਤਾਂ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਸੀ ਦੱਸ ਸਕਦਾ। ਲੇਕਿਨ ਜਦੋਂ ਇਹ ਇੰਸੀਡੈਂਟ ਹੋਇਆ ਜਾਂ ਸੈਮ ਕੈਨੇਡਾ ਦਾ ਜ਼ਿਕਰ ਇਹਨਾਂ ਗੈਂਗਸਟਰਾਂ ਦੇ ਮਾਰਫਤ ਆਇਆ, ਉਸ ਸਥਿਤੀ ਦੇ ਵਿੱਚ ਫਿਰ ਮੈਂ ਜਦੋਂ ਡੋਟਸ ਨੂੰ ਕਨੈਕਟ ਕੀਤਾ ਤੇ ਫਿਰ ਉਹ ਸੈਮ ਕੈਨੇਡਾ ਦੀ ਕਹਾਣੀ ਜੁੜੀ। ਤੇ ਜੋ ਦੱਸਿਆ ਜਾਂਦਾ, ਜਿਵੇਂ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਬਿਸ਼ਨ ਦਾ ਹੈਂਡਲਰ ਸੀ ਕ੍ਰਿਕਟ ਕੈਨੇਡਾ ਤੇ ਬੈਟਿੰਗ ਨੂੰ ਲੈ ਕੇ ਕਈ ਕਿਸਮ ਦੇ ਦਾਅਵੇ CBC ਦੀ ਇਸ ਡਾਕੂਮੈਂਟ ਵਿੱਚ ਕੀਤੇ ਗਏ ਨੇ। ਸੋ ਵੀ ਡੋਂਟ ਨੋ ਰਿਐਲਿਟੀ ਕੀ ਹੈ, ਤੇ ਅਜੇ ਤੱਕ ਕਿਉਂਕਿ ਇਸ ਦਾ ਜ਼ਿਆਦਾ ਉਹਨਾਂ ਜਿਹੜੀ ਰਿਸਪੋਂਸੀਬਿਲਿਟੀ ਹੈ ਉਹ ਸਰੀ ਪੁਲਿਸ ਉੱਤੇ ਹੈ ਕਿ ਸਰੀ ਪੁਲਿਸ ਇਸ ਡਿਸੀਜ਼ ਵਿਅਕਤੀ ਦਾ ਜੇ ਨਾ ਨਸ਼ਰ ਕਰੇ ਤਾਂ ਫਿਰ ਗੱਲਾਂ ਕਲੀਅਰ ਹੋਣ। ਲੇਕਿਨ ਪ੍ਰੋਬਲਮ ਇੱਥੇ ਆਪਣੇ ਇਹ ਹੈ, ਤੁਸੀਂ ਜ਼ਿਆਦਾ ਬੈਸਟ ਜਾਣਦੇ ਹੋ ਕਿ ਡਿਸੀਜ਼ ਦਾ ਨਾਂ ਅਜੇ ਤੱਕ ਨਹੀਂ ਨਸ਼ਰ ਕੀਤਾ ਗਿਆ। ਸੋ ਬਹੁਤ ਹੀ ਚੀਜ਼ਾਂ ਅਜੇ ਤੱਕ ਕਲੀਅਰ ਨਹੀਂ ਹੋ ਪਾ ਰਹੀਆਂ ਨੇ, ਈਵਨ ਆਫਟਰ ਮੇ ਬੀ 24 or 36 ਆਫ ਦਾ ਟਾਈਮ।
0: ਜਿਹੜੀ ਮੁੱਢਲੀ ਜਾਣਕਾਰੀ ਇੱਧਰ ਉੱਧਰ ਦੇ ਸੂਤਰਾਂ ਤੋਂ ਆ ਰਹੀ ਆ ਉਹ ਇਹੀ ਹੈ, ਸੈਮ ਕੈਨੇਡਾ ਜਾਂ ਸਿਮਰਨ ਬਿਨਾਂ ਕਿਸੇ ਲਾਸਟ ਨਾਂ ਤੋਂ, ਇਸ ਕਿਸਮ ਦੀ ਜਾਣਕਾਰੀ ਜਿਹੜੀ ਆ ਉਹ ਚੱਲ ਰਹੀ ਹੈ, ਪਰ ਕਿਸੇ ਪੁਲਿਸ ਏਜੰਸੀ ਨੇ ਬਾਕਾਇਦਾ ਤੌਰ 'ਤੇ ਉਸਦੇ ਨਾਂ ਦਾ ਐਲਾਨ ਨਹੀਂ ਕੀਤਾ ਹਾਲੇ। ਰਿਤੇਸ਼ ਜੀ ਇੱਥੇ
1: ਸਿਰਸਾ ਵਿੱਚ ਬੜਾ ਮੇਜਰ ਪੁਆਇੰਟ ਹੈ ਕਿ ਜਿਹੜਾ ਵੀ ਵਿਅਕਤੀ ਡਿਸੀਜ਼ਡ ਹੈ ਇਹ ਇੱਥੋਂ ਦਾ ਨਾਗਰਿਕ ਹੋਏਗਾ ਜਾਂ ਇੱਥੋਂ ਦਾ PR ਹੋਏਗਾ, ਇਹਦਾ ਇੱਕ ਆਫੀਸ਼ੀਅਲ ਰੈਕੋਰਡ ਹੋਏਗਾ ਜਿਸ ਤੁਸੀਂ ਗੱਲ ਕੀਤੀ ਕਿ ਇੱਥੇ ਕੰਮ ਕਰ ਰਹੇ ਸੀ। ਸੋ ਮਤਲਬ ਆਈ ਅੰਡਰਸਟੈਂਡ ਐਂਡ ਐਪਰੀਸ਼ੀਏਟ ਕਿ ਕਈ ਵਾਰ ਪਰਿਵਾਰ ਦੀ ਸੰਵੇਦਨਾਵਾਂ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸੇ ਮ੍ਰਿਤਕ ਡਿਸੀਜ਼ ਦੇ ਨਾਂ ਨੂੰ ਨਹੀਂ ਦੱਸਿਆ ਜਾਂਦਾ, ਲੇਕਿਨ ਇਸ ਸਥਿਤੀ ਦੇ ਵਿੱਚ ਇਹ ਨਾਂ ਦੀ ਡਿਸਕਲੋਜਰ ਬੜੀ ਇੰਪੋਰਟੈਂਟ ਹੈ, ਕਿਉਂਕਿ ਇੱਥੇ ਦੋ ਤਿੰਨ ਨਾਂ ਆ ਰਹੇ ਨੇ। ਇੱਕ ਸਿਮਰਨਜੀਤ ਸਿੰਘ ਦਾ ਨਾਂ ਰਿਹਾ, ਇੱਕ ਸਤਵੀਰ ਸਿੰਘ ਬੜਿੰਗ ਦਾ ਨਾਂ ਰਿਹਾ ਜਿਸਨੂੰ ਸੈਮ ਅਬੋਹਰ ਦੇ ਨਾਂ ਨੂੰ ਜਾਣਿਆ ਜਾਂਦਾ ਸੀ, ਤੇ ਉਹਨੂੰ ਸੈਮ ਕੀ ਉਹ ਸੈਮ ਅਬੋਹਰ ਸੈਮ ਕੈਨੇਡਾ ਹੈ, ਫਜ਼ਲਿਕਾ ਅਬੋਹਰ ਦਾ ਰਹਿਣ ਵਾਲਾ, ਕਿਉਂਕਿ ਤੁਹਾਨੂੰ ਯਾਦ ਹੋਏਗਾ ਜੀ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੀ ਗੱਲ ਕਰੀਏ 2022 ਦਾ, ਉਸ ਕੇਸ ਦੇ ਵਿੱਚ ਵੀ ਕੈਨੇਡਾ ਦੇ ਸੈਮ ਨਾਂ ਦੇ ਵਿਅਕਤੀ ਦਾ ਨਾਂ ਇਨੀਸ਼ੀਅਲ ਸਟੇਜ ਤੇ ਆਇਆ ਸੀ ਜੋ ਬਾਅਦ ਵਿੱਚ ਕੋਰੋਬਰੇਟ ਨਹੀਂ ਹੋ ਪਾਇਆ ਸੀ
0: ਜੀ,
1: ਕਿਉਂਕਿ ਉਹ ਵਾਰਦਾਤ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾਡ ਨਾਲ ਜੁੜੀਆਂ ਹੋਈਆਂ ਸਨ। ਸੋ ਸਾਨੂੰ ਨਹੀਂ ਪਤਾ ਐਕਚੁਅਲੀ ਕੀ ਹੈ, ਲੇਕਿਨ ਜੋ CBC ਦੀ ਇਨਵੈਸਟੀਗੇਸ਼ਨ ਜਾਂ ਜਿਸ ਤਰੀਕੇ ਦੇ ਨਾਂ ਉੱਥੇ ਉੱਭਰ ਰਹੇ ਸਨ ਜਾਂ ਜਿਵੇਂ ਹੁਣ ਇਹਨਾਂ ਨੇ ਗੈਂਗਸਟਰ ਨੇ ਦਾਅਵਾ ਕੀਤਾ, ਹੁਣ ਅਨਫੋਰਚੁਨੇਟਲੀ ਆਫੀਸ਼ੀਅਲ ਅਥਾਰਟੀਜ਼ ਜੇ ਨਾਂ ਡਿਕਲੇਅਰ ਕਰਨਗੀਆਂ ਤਾਂ ਫਿਰ ਬਹੁਤ ਕੁਛ ਸਾਹਮਣੇ ਆ ਪਾਏਗਾ, ਲੇਕਿਨ ਕਿਉਂਕਿ ਆਫੀਸ਼ੀਅਲ ਅਥਾਰਟੀਜ਼ ਕੁਛ ਨਾਂ ਨਹੀਂ ਡਿਕਲੇਅਰ ਕਰਦੀਆਂ ਨੇ ਡਿਸੀਜ਼ ਦਾ, ਸੋ ਸਾਨੂੰ ਡਰ 'ਚ ਰਹਿਣਾ ਪੈ ਰਿਹਾ ਅਤੇ ਅਸੀਂ ਉਸ ਬਾਰੇ ਕੋਈ ਪੱਕੇ ਤਰੀਕੇ ਨਾਲ ਕਹਿ ਨਹੀਂ ਸਕਦੇ ਕਿ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈ ਤਾਂ ਉਸ ਸਾਹਮਣੇ ਆ ਸਿਮਰਨ ਜਾਂ ਸਤਵੀਰ ਸਿੰਘ ਬੜੀ ਜਿਹੜਾ ਕਿ ਅਬੋਹਰ ਜਾਂ ਫਜ਼ਿਲਕਾ ਇਲਾਕੇ ਦਾ ਰਹਿਣ ਵਾਲਾ ਹੈ, ਲਾਰੈਂਸ ਬਿਸ਼ਨੋਈ ਦੇ ਨਾਲ ਦਾ ਇਹ ਮੇਨ ਬੰਦਾ ਮੰਨਿਆ ਜਾਂਦਾ ਹੈ, ਤੇ ਇਹਦੇ ਵਿੱਚ ਪੋਸੀਬਲੀ ਟਾਰਗੇਟ ਰਿਹਾ ਡਿਸੀਜ਼ ਇਹੀ ਹੈ।
0: ਕਿਉਂਕਿ ਇਹਦੇ 'ਚ ਦਿਲਚਸਪੀ ਇਸ ਕਰਕੇ ਜ਼ਿਆਦਾ ਹੈ, ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੁੜਿਆ ਹੋਇਆ, ਜਦੋਂ ਕੋਈ ਵੀ ਵਿਅਕਤੀ ਕੈਨੇਡਾ ਆਪਣੇ ਪੰਜਾਬ ਤੋਂ ਜਾਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਦਾਖਲ ਹੁੰਦਾ, ਜੇ ਉਹ ਵਿਦਿਆਰਥੀ ਦੇ ਰੂਪ ਦੇ ਵਿੱਚ ਆਉਂਦਾ ਜਾਂ ਉਹ ਟੈਂਪਰੇਰੀ ਫੋਰਨ ਵਰਕਰਸ ਦੇ ਰੂਪ ਦੇ ਵਿੱਚ ਆਉਂਦਾ, ਤਾਂ ਉਹਦੇ ਕੋਈ ਕ੍ਰਿਮੀਨਲ ਚੈੱਕ ਨਹੀਂ ਹੁੰਦੇ। ਹੁਣ ਇੱਥੇ ਬਹੁਤ ਸਾਰੇ ਸਟੂਡੈਂਟ ਦੇ ਰੂਪ ਦੇ ਵਿੱਚ ਆਏ ਨੇ ਔਰ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਚੈੱਕ ਨਹੀਂ ਹੋਇਆ, ਬੇਸ਼ੱਕ ਉਹ ਹਾਰਡ ਕ੍ਰਿਮੀਨਲ ਸੀ ਪੰਜਾਬ ਦੇ ਵਿੱਚ, ਲੇਕਿਨ ਇੱਥੇ ਉਹਨਾਂ ਨੇ ਫਰੈਸ਼ ਸਟਾਰਟ ਕੀਤਾ, ਇੱਥੇ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਬਹੁਤ ਸਾਰਿਆਂ ਦੀ ਹੈ ਨਹੀਂ। ਸੋ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕੋਈ ਵਿਅਕਤੀ ਇਹੋ ਜਿਹਾ ਆ ਗਿਆ ਇੱਥੇ ਜਿਹੜਾ ਕਿ ਉੱਥੇ ਹਾਰਡ ਕ੍ਰਿਮੀਨਲ ਜਾਂ ਗੈਂਗਸਟਰ ਸੀ, ਅਤੇ ਉਸ ਤੋਂ ਬਾਅਦ ਇੱਥੇ ਆ ਕੇ ਉਹਨੇ ਕਲੀਨ ਸਲੇਟ ਨਾਲ ਸਟਾਰਟ ਕੀਤਾ, ਇਸੇ ਕਰਕੇ ਕੋਈ ਉਹਦੀ ਕ੍ਰਿਮੀਨਲ ਹਿਸਟਰੀ ਨਹੀਂ ਆ ਰਹੀ, ਇਸ ਕਰਕੇ
1: ਬਿਲਕੁਲ
0: ਜ਼ਿਆਦਾ ਇਸ ਕਤਲ ਦਾ ਚਰਚਾ ਹੈ ਜੀ।
1: ਬਿਲਕੁਲ ਯੂ ਆਰ ਐਬਸੋਲੂਟਲੀ ਰਾਈਟ ਕਿ ਇਹ ਇਸ਼ੂ ਹੋ ਸਕਦਾ, ਲੇਕਿਨ ਮੈਂ ਇਸਨੂੰ ਥੋੜ੍ਹਾ ਰਿਵਰਸ ਕਰਨਾ ਚਾਹਾਂਗਾ
0: ਜੀ।
1: ਕੈਨੇਡਾ ਨੇ ਬਹੁਤ ਸੇ ਅਜਿਹੇ ਕ੍ਰਿਮੀਨਲ ਜਿਹੜੇ ਕਿ ਐਕਸਟੋਰਸ਼ਨ ਰਿਲੇਟਡ ਕ੍ਰਾਈਮਸ ਦੇ ਵਿੱਚ ਇਨਵੋਲਵ ਸਨ, ਉਹਨਾਂ ਨੂੰ ਵਾਪਸ ਭਾਰਤ ਡੀਪੋਰਟ ਕਰਤਾ ਹੈ। ਕਈ ਵਾਰ ਉਹ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ, ਬਹੁਤ ਸੇ ਮੌਕਿਆਂ 'ਤੇ ਉਹ ਜਾਣਕਾਰੀਆਂ ਨਹੀਂ ਦਿੱਤੀਆਂ ਜਾਂਦੀਆਂ। ਇਹਦੇ ਜਿਹੜਾ ਸੋਚਣ ਵਾਲਾ ਪੁਆਇੰਟ ਇਹ ਹੈ ਵੀ ਜਿਹੜਾ ਅਪਰਾਧੀ ਜਿਹੜਾ ਲਾਹੌਰ ਦੇ ਵਿੱਚ ਅਪਰਾਧੀ ਹੈ ਉਹ ਪਿਸ਼ਾਬ ਦੇ ਵਿੱਚ ਵੀ ਅਪਰਾਧੀ ਹੈ, ਵੀ ਉਹ ਪੈਟਰਨ ਅੰਡਰਸਟੈਂਡ ਕੀ ਕਹਿਣਾ ਚਾਹ ਰਹੇ ਹਾਂ। ਸੋ ਜੇ ਕੋਈ ਐਸਾ ਅਪਰਾਧੀ ਜੋ ਭਾਰਤ ਦੇ ਵਿੱਚ ਅਪਰਾਧ ਕਰਕੇ ਕੈਨੇਡਾ ਪਰਤ ਗਿਆ ਜਾਂ ਪਹੁੰਚ ਗਿਆ ਤੇ ਉਹਨੇ ਇੱਥੇ ਅਪਰਾਧ ਕਰਨੇ ਸ਼ੁਰੂ ਕਰਤੇ, ਤਾਂ ਉਹ ਵੀ ਬਹੁਤ ਅਨਫੋਰਚੁਨੇਟ ਹੈ ਕੈਨੇਡੀਅਨ ਕਮਿਊਨਿਟੀ ਲਈ, ਜਿਹੜਾ ਕੈਨੇਡਾ ਤੋਂ ਅਪਰਾਧ ਕਰਕੇ ਵਾਪਸ ਭਾਰਤ ਪਰਤ ਗਿਆ। ਹੁਣ ਇਸੇ ਕ੍ਰਿਕਟ ਸਕੈਂਡਲ ਦੇ ਨਾਲ ਜੁੜਿਆ ਹੋਇਆ ਜਿਹੜਾ ਇੱਕ ਦੂਸਰੇ ਨੰਬਰ ਦਾ ਕਿਰਦਾਰ ਹੈ, ਜਿੱਦਾਂ ਮੈਂ ਨਾ ਇਸ ਔਨਲਾਈਨ ਨਹੀਂ ਕਰ ਸਕਦਾ, ਸੈਮ ਕੈਨੇਡਾ ਦੇ ਨਾਂ ਦਾ ਇੱਕ ਹੋਰ ਕਿਰਦਾਰ, ਉਹ ਇਸ ਵਕਤ ਮੇਰੀ ਜਾਣਕਾਰੀ ਹੈ ਸਾਡੇ ਜਾਣਕਾਰੀ ਮੁਤਾਬਿਕ ਭਾਰਤ ਪਹੁੰਚ ਚੁੱਕਾ ਹੈ, ਤੇ ਉਹਦੀ ਕੋਈ ਆਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਭਾਰਤ ਵਿੱਚ ਹੈ ਤੇ ਉਹ ਲਾਰੈਂਸ ਗਰੁੱਪ ਨਾਲ ਹੀ ਅਟੈਚ ਨਹੀਂ। ਕਈ ਅਜਿਹੇ ਨੇ, ਇੱਕ ਨਹੀਂ ਹੈ, ਇੱਕ ਨਹੀਂ ਹੈ, ਕਿਉਂਕਿ ਇਹ ਤਾਂ ਹੁਣ ਮਤਲਬ ਕੈਨੇਡਾ ਗਵਰਨਮੈਂਟ ਹੈਜ਼ ਟੂ ਟੈਲ ਕਿ ਕਿਹੜੇ ਕਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ, ਤੇ ਅਸੀਂ ਕਿਉਂਕਿ ਯੂ ਆਰ ਜਰਨਲਿਸਟ ਜੀ, ਅਸੀਂ ਇਸੇ ਪੱਤਰਕਾਰ ਕਈ ਕਹਿ ਸਕਦੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਏ, ਤੁਹਾਡੇ ਕੁਛ ਪੱਤਰਕਾਰਾਂ ਨੇ ਇੱਕ ਓਪਨ ਹਾਊਸ ਦੇ ਵਿੱਚ ਇਹ ਸਵਾਲ ਵੀ ਪੁੱਛਿਆ ਜਿਹੜੇ ਅਥਾਰਟੀ ਸਨ ਵੀ ਜਿਹੜੇ ਲੋਕ ਵਾਪਸ ਤੁਸੀਂ 4 ਭੇਜਤੇ, 5 ਭੇਜਤੇ, 10 ਭੇਜਤੇ, 50 ਭੇਜਤੇ, ਉਹਨਾਂ ਦੀ ਜਾਣਕਾਰੀ ਤਾਂ ਦਿਓ ਤਾਂ ਕਿ ਪਤਾ ਤਾਂ ਲੱਗੇ ਜੇ ਕਿਸੇ ਵਿਅਕਤੀ ਨੇ ਗੰਭੀਰ ਅਪਰਾਧ ਕਰਕੇ, ਚਾਹੇ ਉਹ ਭਾਰਤ ਤੋਂ ਕੈਨੇਡਾ ਆ ਗਿਆ ਜਾਂ ਕੈਨੇਡਾ ਤੋਂ ਭਾਰਤ ਪਰਤ ਗਿਆ, ਜੇ ਸਰਕਾਰਾਂ ਦੇ ਵਿੱਚ ਆਪਸੀ ਰਾਬਤਾ ਨਹੀਂ, ਕੋਈ ਕਮਿਊਨੀਕੇਸ਼ਨ ਨਹੀਂ, ਤੇ ਮੈਂ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਦੇ ਸਕਦਾ ਕਿ ਸੈਮ ਕੈਨੇਡਾ ਇਸ ਵਕਤ ਕੈਨੇਡਾ ਦੇ ਵਿੱਚ ਹੈ ਜਾਂ ਭਾਰਤ ਦੇ ਵਿੱਚ ਹੈ।
0: ਬਿਲਕੁਲ, ਇਹਦੇ ਵਿੱਚ ਸਿਸਟੈਮਿਕ ਕਈ ਪ੍ਰੋਬਲਮਸ ਨੇ ਜੀ, ਸਿਸਟਮ ਦੇ ਵਿੱਚ ਕਈ ਪ੍ਰੋਬਲਮਸ ਨੇ। ਇਹ ਜਿਹੜੇ CBSE ਵਾਲੇ ਫੜਦੇ ਆ ਚੁੱਪ ਕਰਕੇ ਚਾੜ ਦਿੰਦੇ ਆ, ਇਹ ਤਾਂ ਆਪਣੇ ਅੰਕੜਿਆਂ ਦੇ ਵਿੱਚ ਸ਼ਾਮਿਲ ਕਰ ਲੈਂਦੇ ਆ ਕਿ ਫਲਾਂ ਬੰਦੇ ਨੂੰ ਅਸੀਂ ਰਿਪੋਰਟ ਕਰ ਦਿੱਤਾ, ਲੇਕਿਨ ਉਹ ਨਾਲ ਕੀ ਕੁਛ ਲੈ ਗਿਆ ਹੈ ਜਾਂ ਜਿਹੜਾ ਆ ਰਿਹਾ ਉਹ ਨਾਲ ਕੀ ਕੁਛ ਲੈ ਕੇ ਆ ਰਿਹਾ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।
1: ਇਹੀ ਗੱਲ ਹੈ ਜੀ, ਇਹੀ ਮਸਲਾ, ਤੇ ਇਹੀ ਕਮਿਊਨੀਕੇਸ਼ਨ ਗੈਪ ਮੈਨੂੰ ਲੱਗਦਾ ਬੜਾ ਭਾਰੀ ਪੈ ਰਿਹਾ ਦੋਵੇਂ ਕਮਿਊਨਿਟੀਜ਼ ਦੇ ਲਈ। ਕੈਨੇਡਾ ਦੇ ਵਿੱਚ ਮੈਂ ਤਾਂ ਉੱਥੇ ਰਿਹਾ, ਤੁਹਾਡੇ ਨਾਲ ਕੰਮ ਕੀਤਾ, ਇੱਥੇ ਹੁਣ ਅਸੀਂ ਵੇਖ ਰਹੇ ਹਾਂ, ਸਾਨੂੰ ਨਹੀਂ ਪਤਾ ਇਸ ਵਕਤ ਕੈਨੇਡਾ ਤੋਂ ਰਿਪੋਰਟ ਹੋ ਕੇ ਕਿਹੜੇ ਕ੍ਰਿਮੀਨਲਸ ਲਾਰੈਂਸ ਬਿਸ਼ਨੋਈ ਗਰੁੱਪ ਦੇ ਜਾਂ ਲੱਕੀ ਪਟਿਆਲ ਗਰੁੱਪ ਦੇ ਜਾਂ ਕਿਸੇ ਵੀ ਐਕਸ ਵਾਈ ਜ਼ੈਡ ਗਰੁੱਪ ਦੇ ਉਹ ਇਸ ਵਕਤ ਭਾਰਤ ਵਿੱਚ ਆ ਚੁੱਕੇ ਨੇ, ਉਹ ਆ ਚੁੱਕੇ ਨੇ, ਇੰਨਾ ਮੈਨੂੰ ਪਤਾ ਹੈ ਜੀ।
0: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸਮਾਂ ਦੇਣ ਲਈ ਰਿਤੇਸ਼ ਲੱਕੀ ਜੀ, ਫਿਰ ਗੱਲ ਕਰਾਂਗੇ। ਥੈਂਕ ਯੂ। ਰਿਤੇਸ਼ ਲੱਕੀ ਜਿਹੜੇ ਨੇ ਕ੍ਰਿਮੀਨਲ ਇਨਵੈਸਟੀਗੇਸ਼ਨਸ ਦੇ ਜਰਨਲਿਸਟ ਹਨ, ਕ੍ਰਾਈਮ 'ਤੇ ਉਹਨਾਂ ਨੇ ਬਹੁਤ ਕੰਮ ਕੀਤਾ ਹੈ। ਅੱਜ ਕੱਲ੍ਹ ਉਹ ਉੱਥੇ ਇੰਡੀਆ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੇ ਪੰਜਾਬ ਚੰਡੀਗੜ੍ਹ ਏਰੀਆ
2: ਕਵਰ। ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ,
2: ਆਓ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ।

0: ਨਸ਼ਾ ਪਤਾ ਕਰਦੇ ਨੀ ਸਾਂ
1: ਨਹੀਂ ਮੇਰੇ ਯਾਰ ਸਾਂ ਨੀ ਖਾਣੀ
0: ਅੱਛਾ ਅੱਛਾ
2: ਲੰਘੀਆਂ ਚ ਜਿੰਨਾ ਲੰਘਣਾ ਸੀ ਲੰਘਿਆ ਪਰ ਆਉਣ ਵਾਲਾ ਸਮਾਂ ਤੇਰੇ ਬਾਈ ਦਾ ਬਾਈ ਦਾ
3: ਨਾ ਟਲਿਆ ਮਾਰ ਗਿਆ ਨੇਲੇ ਤੇ ਦਿਲਾ
4: ਓਏ ਮੈਂ ਤਾਂ ਨੇਲੇ ਤੇ ਦਿਲਾ ਮਾਰਿਆ ਪਰ ਮੇਰੇ ਦਿਲੇ ਤੇ ਕੋਈ ਗੋਲਾ ਮਾਰ ਗਿਆ
3: ਕੌਣ
4: ਰਿਕਸ਼ੇ ਵਾਲਾ ਉਹ ਕਿੱਦਾਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਤੇਰੀ ਚਾਚੀ ਦਾ ਮੁਕਲਾਵਾ ਲੈਣ ਗਿਆ ਸੀ ਸਟੇਸ਼ਨੋਂ ਉਤਰਿਆ ਰਿਕਸ਼ੇ ਤੇ ਰੱਖਿਆ ਟੈਚੀ ਮੈਂ ਕਿਹਾ ਚੱਲ ਵੀ ਸਹੁਰੇ ਚੰਦਸਰ ਬਸਤੀ ਗਲੀ ਨੰਬਰ 2 ਮਕਾਨ ਨੰਬਰ 10
3: ਅੱਛਾ
4: ਰਿਕਸ਼ੇ ਵਾਲੇ ਨੇ ਗਲੀ ਦੀ ਨੁੱਕਰ ਤੇ ਜਾ ਕੇ ਰਿਕਸ਼ਾ ਰੋਕਤਾ ਕਹਿੰਦਾ ਆਹ ਵਾਜੀ ਚੰਦਸਰ ਬਸਤੀ ਦੀ ਗਲੀ ਨੰਬਰ 2 ਇਥੋਂ 10ਵਾਂ ਮਕਾਨ ਆ ਤੁਰ ਕੇ ਚੱਲ ਜਾਓ
3: ਅੱਛਾ
4: ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਓਏ ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਚੱਲਿਆ ਜੇ ਤੁਰ ਕੇ ਗਿਆ ਮੈਨੂੰ ਤਾਂ ਸਾਲੀਆਂ ਟਿਚਰਾਂ ਕਰ ਕਰਕੇ ਮਾਰ ਦੇਣਗੀਆਂ
5: ਨੀ ਵੇਖ ਤਾਂ ਸੀ ਜੀਜਾ ਕਿੰਨਾ ਕੰਜੂਸ ਹੈ ਸਟੇਸ਼ਨ ਤੋਂ ਪੈਦਲ ਹੀ ਧੂੜ ਪੱਕਦਾ ਆ ਰਿਹਾ ਵੀ ਤੇਥੋਂ 5 ਰੁਪਏ ਦਾ ਰਿਕਸ਼ਾ ਨੀ ਕਰ ਹੋਇਆ
4: ਉਹ ਮੈਂ ਇਸ ਕਰਕੇ ਕਹਿਣਾ ਮੇਰੀ ਬੜੀ ਬਦਨਾਮੀ ਹੋ ਜਾਣੀ ਆ ਸੋ ਮਿੰਟ ਵਾਲਾ ਹੀ ਕੰਮ ਆ ਮੇਰਾ ਵੀ ਟੈਚੀ ਚੱਕ ਕੇ ਮੈਨੂੰ ਘਰ ਮੂਹਰੇ ਛੱਡ ਕੇ ਆ ਮੇਰੇ ਨੰਬਰ ਬਣ ਜਾਣਗੇ
3: ਫਿਰ ਕੀ ਕਹਿੰਦਾ
4: ਕਹਿੰਦਾ ਜਨਾਬ ਤੁਹਾਡੇ ਬਣ ਜਾਣੇ ਆ ਤੇ ਮੇਰੇ ਡਾਊਨ ਹੋ ਜਾਣੇ ਆ
3: ਉਹ ਕਿਉਂ
4: ਕਹਿੰਦਾ ਜੀ ਜਿਹੜੀ ਬੀਬੀ ਦਾ ਤੁਸੀਂ ਮੁਕਲਾਵਾ ਲੈਣਾ ਆਇਓ ਨਾ ਉਹ ਪਹਿਲਾਂ ਮੇਰੇ ਨਾਲ ਮੰਗੀ ਹੋਈ ਸੀ ਤੋਪ ਤੀਜ ਉਦਣ ਤੋਂ ਬਾਅਦ ਹਰ ਰਿਕਸ਼ੇ ਵਾਲਾ ਮੈਨੂੰ ਐ ਲੱਗਦਾ
3: ਕਿਵੇਂ
4: ਜਿਵੇਂ ਮੇਰਾ ਸਾਢੂ ਹੁੰਦਾ
6: ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਵੀਰਵਾਰ 7 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 24 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਕੇਂਦਰ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵਾਧੇ ਦਾ ਤੋਹਫ਼ਾ ਦਿੱਤਾ ਗਿਆ ਦਰਅਸਲ 2026 ਅਤੇ 27 ਸੀਜ਼ਨ ਦੇ ਲਈ ਗੰਨੇ ਦੇ ਪ੍ਰਤੀ ਕੁਇੰਟਲ ਮੁੱਲ ਦੇ ਵਿੱਚ 10 ਰੁਪਈਆ ਵਾਧਾ ਕੀਤਾ ਗਿਆ ਚੀਨੀ ਮਿੱਲਾਂ 365 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਗੰਨਾ ਖਰੀਦਣਗੀਆਂ ਇੱਧਰ ਜਿੱਥੇ ਇਸ ਗੱਲ ਦੀ ਚਰਚਾ ਲਗਾਤਾਰਤਾ ਦੇ ਨਾਲ ਪੰਜਾਬ ਦੀਆਂ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਜਦੋਂ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਹੱਥ ਵਿੱਚ ਨਤੀਜੇ ਕਿਹੜੇ ਆਉਣਗੇ ਕਿਉਂਕਿ ਦੂਜੇ ਪਾਸੇ ਉਸ ਤੋਂ 1.5 ਘੰਟਾ ਪਹਿਲਾਂ ਜਿਹੜੀ ਗੁਫ਼ਤਗੂ ਰਾਘਵ ਚੱਢਾ ਹੋਰੀ ਰਾਸ਼ਟਰਪਤੀ ਹੁਣਾਂ ਨਾਲ ਕਰਕੇ ਆਏ ਨੇ ਉਸ ਤੋਂ ਰਾਸ਼ਟਰਪਤੀ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਨੇ ਇੱਧਰ ਜੇ ਗੱਲ ਕਰੀਏ ਤਾਂ ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ ਨੂੰ ਤਲਬ ਕਰ ਲਿਆ ਗਿਆ ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਰੀ ਇੱਕ ਆਦੇਸ਼ ਦੇ ਤਹਿਤ ਇਹ ਗੱਲ ਆਖੀ ਗਈ ਹੈ ਕਿ ਕਿਉਂਕਿ ਇਹ ਕਮੇਟੀ ਨਿਯਮਾਂ ਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ ਜਿਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਉੱਧਰ ਜੇ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਹੁਣ ਭਾਜਪਾ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ ਉੱਥੇ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ 100 ਸੀਟਾਂ ਉੱਤੇ ਵੋਟਾਂ ਦੀ ਲੁੱਟ ਕੀਤੀ ਗਈ ਹੈ ਚੋਣ ਨਤੀਜੇ ਇੱਕ ਸਾਜਿਸ਼ ਦੇ ਅਧੀਨ ਸਾਹਮਣੇ ਆਏ ਨੇ ਜਿਸ ਦੇ ਚੱਲਦਿਆਂ ਹੁਣ ਉਹ ਕਾਫੀ ਸਖ਼ਤ ਰੌਂ 'ਚ ਦਿਖਾਈ ਦਿੰਦੇ ਨੇ ਇੰਨਾ ਹੀ ਨਹੀਂ ਕਾਂਗਰਸ ਵੱਲੋਂ ਜਾਣੇ ਪਛਾਣੇ ਨੇਤਾ ਰਾਹੁਲ ਗਾਂਧੀ ਹੁਣੀ ਵੀ ਆਖਦੇ ਨੇ ਕਿ ਬੰਗਾਲ ਅਤੇ ਅਸਾਮ ਦੇ ਵਿੱਚ ਜਨਮਤ ਦੀ ਚੋਰੀ ਹੋਈ ਹੈ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਹਿੰਸਾ ਜਾਰੀ ਹੈ ਜਿਸ ਨੂੰ ਲੈ ਕੇ ਕੇਂਦਰੀ ਨੀਮ ਫੌਜੀ ਬਲ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰਦੇ ਨਜ਼ਰ ਆਉਂਦੇ ਨੇ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਨੇ ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਵਾਨਗੀ ਦਰ 50% ਤੋਂ ਹੇਠਾਂ ਡਿੱਗ ਪਈ ਹੈ ਲਗਭਗ ਅੱਧੇ ਸਾਊਥ ਏਸ਼ੀਅਨ ਬਿਨੈਕਾਰਾਂ ਨੂੰ ਆਸਟ੍ਰੇਲੀਆ ਵੱਲੋਂ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ ਉੱਧਰ ਦੂਜੇ ਪਾਸੇ ਤਸਵੀਰ ਦਾ ਇੱਕ ਰੰਗ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਨਿਵੇਸ਼ ਵੱਧ ਰਿਹਾ ਹੈ ਭਾਵੇਂ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਅਸਮੰਜਸ ਦਾ ਸ਼ਿਕਾਰ ਰਹੇ ਨੇ ਪਰ ਇਸ ਭਾਰਤੀ ਨਿਵੇਸ਼ ਦੀ ਬਦੌਲਤ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਮਰੀਕੀ ਅਧਿਕਾਰੀ ਇਸ ਗੱਲੋਂ ਬਾਗੋ ਬਾਗ ਨੇ ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਵਿੱਚ ਕਿੰਨਾ ਰੁਜ਼ਗਾਰ ਮਿਲ ਰਿਹਾ ਇਹ ਆਪਣੇ ਆਪ ਦੇ ਵਿੱਚ ਆਪ 'ਚ ਇੱਕ ਵੱਡਾ ਸਵਾਲ ਹੈ ਉੱਧਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਸ ਗੱਲੋਂ ਖਫਾ ਨੇ ਕਿ ਪੰਜਾਬ ਦੇ ਵਿੱਚ ਯੂਰੀਏ ਦੀ ਕਮੀ ਹੈ ਅਤੇ ਕਰਜ਼ਾ ਸਾਰੀਆਂ ਹੱਦਾਂ ਟੱਪ ਗਿਆ ਇਸ ਦੇ ਮੱਦੇਨਜ਼ਰ ਹੁਣ ਇਹਨਾਂ ਦੇ ਸਾਰੇ ਹੀ ਯੂਨੀਅਨਸ ਦੇ ਆਗੂਆਂ ਵੱਲੋਂ 18 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੁਣਾਂ ਦੀ ਅਗਵਾਈ ਹੇਠ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਬਣਾਈ ਗਈ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੂਰੀਏ ਸੰਕਟ ਦਾ ਪੱਕਾ ਹੱਲ ਕਰਨ ਦੇ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਾਈ ਗਈ ਹੈ। ਅਤੇ ਇੱਧਰ ਭਾਵੇਂ ਕਿ ਪੰਜਾਬ ਦੇ ਧੁਰ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਕਪਾਹ ਨਾਮ ਮਾਤਰ ਹੀ ਉਗਾਈ ਜਾਂਦੀ ਹੈ, ਪਰ ਕੇਂਦਰ ਵੱਲੋਂ ਕਪਾਹ ਦੀ ਪੈਦਾਵਾਰ ਵਧਾਉਣ ਦੇ ਲਈ ਦੇਸ਼ ਭਰ ਦੇ ਵਿੱਚ 5659 ਕਰੋੜ ਰੁਪਏ ਦੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਯਾਦ ਰਹੇ, ਇੱਕ ਸਮਾਂ ਸੀ ਜਦੋਂ ਭਾਰਤ ਅਤੇ ਬੰਗਲਾਦੇਸ਼ ਦੀ ਕਪਾਹ ਨੂੰ ਦੁਨੀਆ ਭਰ ਦੇ ਵਿੱਚ ਮਿਆਰੀ ਕਪਾਹ ਦੇ ਤੌਰ 'ਤੇ ਮੰਨਿਆ ਗਿਆ ਅਤੇ ਇਸ ਦੀ ਕੀਮਤ ਵੀ ਚੰਗੀ ਵਸੂਲ ਹੁੰਦੀ ਸੀ, ਪਰ ਦੇਖਦਿਆਂ ਦੇਖਦਿਆਂ ਮਾਲਵੇ ਦੇ ਵਿੱਚ ਲੋਕ ਕਪਾਹ ਬੀਜਣੋਂ ਹਟ ਗਏ। ਨਕਲੀ ਬੀਜਾਂ ਅਤੇ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਚੱਲਦਿਆਂ ਕਿਸਾਨ ਕਾਫ਼ੀ ਔਖੇ ਭਾਰੇ ਨੇ। ਅਤੇ ਇੱਧਰ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਗੱਠਜੋੜ ਦੀ ਚਰਚਾ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਬੀਬੀ ਜਗੀਰ ਕੌਰ, ਜਿਹੜੇ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਕਰਤਾ ਧਰਤਾ ਨੇ, ਉਹਨਾਂ ਵੱਲੋਂ 31 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਔਰਤਾਂ ਦੇ ਰਾਖਵੇਂ ਕਰਨ ਦੇ ਮੁੱਦੇ ਉੱਪਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਆਖਿਆ ਹੈ ਕਿ ਜੋ ਵਰਤਮਾਨ ਹਾਲਾਤ ਨੇ ਉਹਨਾਂ ਦੇ ਚੱਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ 50% ਹਿੱਸਾ ਔਰਤਾਂ ਵਾਸਤੇ ਰਾਖਵਾਂ ਕੀਤਾ ਜਾਣਾ ਚਾਹੀਦਾ। ਜ਼ਿੰਦਗੀ ਦੇ ਫਲਸਫੇ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਸੁਰਜੀਤ ਪਾਤਰ ਲਿਖ ਗਏ ਸਨ, ਉਦਾਸ ਹੋਵੀਂ, ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀਂ, ਪਰ ਇਹ ਵੀ ਹੈ ਇੱਕ ਪੜਾਅ ਸਫ਼ਰ ਦਾ, ਤੂੰ ਇਸ ਗੱਲ ਦਾ ਖਿਆਲ ਰੱਖੀਂ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
7: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

0: Wow. What a swag.
1: She's a villager.
2: ਉਹ ਆਏ ਥੇ ਪਰ ਇਹਦੇ ਵਿੱਚ ਤੁਹਾਡੇ ਵਾਲਾ ਜਲਵਾ ਕਿੱਥੇ?
3: ਕੋਈ ਨਹੀਂ, ਮਿਲਦੇ ਆ ਤੁਹਾਨੂੰ ਚੰਡੀਗੜ੍ਹ ਵੀਕਐਂਡ ਤੇ, ਨਾਲੇ ਦੱਸਾਂਗੇ ਪੰਜਾਬਣਾਂ ਦਾ ਸਵੈ ਕਿਹਨੂੰ ਕਹਿੰਦੇ ਆ। ਚੱਲਣੀ ਤੇਰੀ ਇਹਨਾਂ ਅੱਗੇ ਸੀ, ਪਿੰਡ ਵਾਲੀ ਚੱਲਦੀ ਤੈਨੂੰ, ਚੱਲ
2: ਚੱਲ ਵੱਡੀਆਂ ਪਿੰਡ।

ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੁਣੇ ਤੁਸੀਂ ਗਾਣਾ ਦੇਖਿਆ ਚੰਡੀਗੜ੍ਹ, ਉਮੀਦ ਕਰਦੀ ਹਾਂ ਕਿ ਬਹੁਤ ਸੋਹਣਾ ਲੱਗਾ ਹੋਣਾ ਅਤੇ ਗਾਣਾ ਚੰਗਾ ਲੱਗਾ ਤਾਂ ਕਮੈਂਟ ਅਤੇ ਸ਼ੇਅਰ ਜਾ ਕੇ ਕਰਨਾ ਨਾ ਭੁੱਲਿਓ, ਅਤੇ ਵਾਈਟ ਹਿੱਲ ਮਿਊਜ਼ਿਕ ਐਂਡ ਐਂਟਰਟੇਨਮੈਂਟ ਚੈਨਲ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਅਤੇ ਸ਼ੇਅਰ ਵੀ ਕਰਿਓ ਸਾਰੇ ਜਣੇ, ਬਹੁਤ ਮਿਹਰਬਾਨੀ ਹੋਣੀ। ਥੈਂਕ ਯੂ।

0: ਸਤਿ ਸ਼੍ਰੀ ਅਕਾਲ ਜੀ, ਮੈਂ ਰਘਵੀਰ ਬੋਲੀ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਚੱਲਦੀ ਬਸ ਤੋਂ ਛਾਲ ਮਾਰ ਜਾਏਗਾ।

ਪਿਆਰੇ ਦੋਸਤੋ, ਤੁਸੀਂ ਪ੍ਰੋਗਰਾਮ ਦਾ ਬੜੇ ਵਧੀਆ ਆਨੰਦ ਮਾਣ ਰਹੇ ਹੋ। ਫਰਮਾਇਸ਼ਾਂ ਤਾਂ ਹੋਰ ਵੀ ਬੜੀਆਂ ਨੇ, ਪਰ ਇੱਕ ਬੜੇ ਮਸ਼ਹੂਰ ਗਾਣੇ ਦੀ ਸੱਜਣਾਂ ਨੇ ਫਰਮਾਇਸ਼ ਕੀਤੀ ਹੈ। ਉਹ ਫਰਮਾਇਸ਼ ਕਰਦੇ ਨੇ ਜਲੰਧਰ ਤੋਂ ਮੁਲਤਾਨ ਮਿਊਜ਼ਿਕ ਹਾਊਸ ਵਾਲੇ, ਤੇ ਜਲੰਧਰ ਤੋਂ ਹੀ ਪੰਜਾਬ ਰੇਡੀਓਜ਼ ਵਾਲੇ, ਸੇਠੀ ਰੇਡੀਓਜ਼ ਅੰਮ੍ਰਿਤਸਰ ਵਾਲੇ, ਤੇ ਮੋਦੀ ਰੇਡੀਓਜ਼ ਨਾਭਾ ਵਾਲੇ, ਤੇ ਲੁਧਿਆਣਾ ਤੋਂ ਹੈ ਨਾ ਮਿਊਜ਼ਿਕ ਹਾਊਸ ਵਾਲੇ, ਤੇ ਚਰਨਜੀਤ ਸਿੰਘ ਸਿੱਧੂ ਕੈਨੇਡਾ ਵਾਲੇ ਗਾਣੇ ਦੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਸੱਤਾ ਵੈਰੋਵਾਲੀਆ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ, ਹਰ ਵਕਤ ਤੁਹਾਡੇ ਅੰਗ ਸੰਗ ਸਮਿਆਂ ਦੀ ਆਵਾਜ਼।
1: ਰਿਪੇਅਰ ਲਈ ਜਿੱਥੇ ਵੀ ਜਾਣਾ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ।
2: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ।
1: ਉਹ ਕਿਉਂ?
2: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟ੍ਰਾਂਸਮਿਸ਼ਨ, ਕੈਮ ਬੈਲਟਸ, ਸੀਡੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ।
3: ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ 54 ਕਲਾਰਨੀ ਰੋਡ, ਫ੍ਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਿਡ।
0: ਸਤਿ ਸ੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
4: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
5: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
0: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
6: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
7: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
8: ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਦਦੂ।
9: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
10: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।

0: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬਰੋਕ ਸਟਰੀਟ ਕਲੀਨਿਕ, ਗ੍ਰੇ ਸਟਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾ ਨੂੰ। ਫੋਨ ਨੰਬਰ 07839-0092, 07839-0092।
1: ਸਾਰਿਆਂ ਨੂੰ ਮੈਂ ਹਫ਼ਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ ਯੂ ਐੱਸ ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ। ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ। ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ। ਉੱਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦੇ ਆ, ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ। ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ, ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ, ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ, ਸਟਰਕਚਰ ਸਰਕਾਰ ਦਾ, ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ। ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ। ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ। ਫਿਊਲ ਕ੍ਰਾਈਸਿਸ ਦਾ ਇੰਪੈਕਟ, ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ, ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ। ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ। ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ। ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ। ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ਆਈਡੀ ਉਹਨਾਂ ਨੇ ਵਰਤ ਲਈ, ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਕਾ ਕੋਰਟ ਦੇ ਵਿੱਚ ਖੜ੍ਹਾ ਕਰਤਾ ਗਿਆ। 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ। ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵਿੱਚ। ਖਬਰ ਇੱਥੇ ਸਮਾਪਤ ਕਰਦੇ, ਆਪਣਾ ਖਿਆਲ ਰੱਖਣਾ। ਸਤਿ ਸ਼੍ਰੀ ਅਕਾਲ।
2: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੋਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ, ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0222-65-64-06।
3: ਬਾਜਰਾ, ਪੁਰਾਣੀ ਜ਼ਮੀਨ ਵਿੱਚ ਸਾਉਣੀ ਦੀ ਮੁੱਖ ਫਸਲ ਬਾਜਰਾ ਹੈ। ਬਾਜਰੇ ਦੀ ਹਰੀ ਭਰੀ ਫਸਲ ਬਰਸਾਤ ਵਿੱਚ ਬਹੁਤ ਸੋਹਣਾ ਨਜ਼ਾਰਾ ਦਿੰਦੀ ਹੈ। ਭਾਵੇਂ ਬਾਜਰਾ ਹੇਠ ਰਕਬਾ ਚੌਖਾ ਘੱਟ ਗਿਆ, ਪਰ ਫਿਰ ਵੀ ਪੰਜਾਬ ਵਿੱਚ ਲਗਭਗ 31,000 ਹੈਕਟੇਅਰ ਧਰਤੀ ਵਿੱਚ ਬਾਜਰੇ ਦੀ ਖੇਤੀ ਹੁੰਦੀ ਆ। 20 ਕੁਇੰਟਲ ਪ੍ਰਤੀ ਹੈਕਟਰ ਇਸ ਦਾ ਝਾੜ ਹੈ। ਬਾਜਰੇ ਬਾਰੇ ਚੰਗੀ ਖੋਜ ਹੋਈ ਹੈ ਅਤੇ ਇਸ ਲਈ ਕਈ ਦੋਗਲੀਆਂ ਕਿਸਮਾਂ ਬਣ ਗਈਆਂ ਹਨ। ਮੈਕਸੀਕਨ ਕਣਕ ਆਉਣ ਤੋਂ ਪਹਿਲਾਂ ਬਾਜਰੇ ਉੱਤੇ ਚੰਗਾ ਕੰਮ ਹੋਇਆ ਸੀ। ਬਾਜਰੇ ਦੀਆਂ ਉੱਨਤ ਕਿਸਮਾਂ ਵੀ ਵਿਕਸਿਤ ਨੇ। ਬਾਜਰੇ ਦੀ ਬਿਜਾਈ ਮੀਂਹ ਪੈਣ ਉੱਤੇ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਗੇਤੀ ਬਿਜਾਈ ਕਾਰਨ ਮੀਂਹ ਨਾਲ ਬੋਰ ਕੇ ਧੋਤੇ ਜਾਣ ਦਾ ਡਰ ਰਹਿੰਦਾ ਹੈ। ਬਾਜਰੇ ਦੀ 1 ਏਕੜ ਬਿਜਾਈ ਵਿੱਚ 2 ਕਿਲੋਗ੍ਰਾਮ ਬੀਜ ਪੈਂਦਾ ਹੈ।
4: ਜੱਟੀ ਵੀ ਅੜਬ ਤੇਰੀ ਮਾਂ ਵਰਗੀ, ਕਿਹਦਾ ਪੱਖ ਲਏਗਾ ਵੇ ਤੂੰ ਟੋਲਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਨਿਸ਼ਾ ਬਾਨੋ, ਅਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸਪਾਈਸ ਪ੍ਰੋਗਰਾਮ ਫਿਲਮੀ ਜੰਕਸ਼ਨ NB ਸਿੰਘ ਦੇ ਨਾਲ। ਥੈਂਕ ਯੂ।
5: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

0: ਹਾਂ ਲੋ ਫੇਸਬੁੱਕ ਜਦੋਂ ਦੀ ਆਈ ਆ ਨਾ ਲੋਕੀ ਇੰਨਾ ਝੂਠ ਇੰਨਾ ਝੂਠ ਇੰਨਾ ਕੁਫਰ ਕੇ ਛੱਡੋ ਹੀ ਨਾ, ਆਈ ਲਵ ਮਾਈ ਵਾਈਫ, ਹੈਪੀ ਐਨਵਰਸਰੀ, ਯੇ ਵੋ, ਇੱਦਾਂ ਦੇ ਸਟੇਟਸ ਪਾਉਂਦੇ ਹੋ। ਸਾਨੂੰ ਸਭ ਪਤਾ ਹੈ ਘਰ ਦੇ ਵਿੱਚ ਤੁਹਾਡਾ ਕਿੰਨਾ ਕੁ ਪਿਆਰ ਹੈ, ਸਾਨੂੰ ਦਿਖਾਉਣ ਦੀ ਲੋੜ ਨਹੀਂ। ਅਤੇ ਆਹ ਵੇਖ ਲਓ, ਮੇਰੇ ਨਾਲ ਹੀ ਪੜ੍ਹਦਾ ਹੁੰਦਾ ਸੀ, ਕਿੰਨਾ ਜ਼ਿਆਦਾ ਓਵਰ ਕਲੈਵਰ ਬਣ ਰਿਹਾ ਨਾ ਮਿਸਟਰ ਅਜੇ। ਹੁਣ ਵੇਖੋ ਮਿਸਿੰਗ ਮਾਈ ਸਕੂਲ ਡੇਜ਼ ਵਾਲਾ ਸਟੇਟਸ ਲਾਇਆ, ਯਾਦ ਕਰੋ ਮੇਰੇ ਘਰ ਦੇ ਨਾਲ ਹੀ ਰਹਿੰਦਾ ਹੁੰਦਾ ਸੀ, ਘਸੀੜਦਿਆਂ ਹੋਇਆ ਮੰਮੀ ਡੈਡੀ ਸਕੂਲ ਛੱਡ ਕੇ ਆਉਂਦੇ ਹੁੰਦੇ ਸੀ ਇਹੋ ਜਿਹੇ ਨੂੰ, ਇਹੋ ਜਿਹੇ ਦੀਆਂ ਤਾਂ ਵੀਡੀਓ ਵੀ ਮਾਰਕੀਟ 'ਚ ਆ ਜਾਣੀ ਸੀ ਉਸ ਵੇਲੇ। ਪਰ ਸ਼ੁਕਰ ਕਰੋ ਉਸ ਵੇਲੇ ਲੋਕ ਰੀਲਾਂ ਨਹੀਂ ਸੀ ਬਣਾਉਂਦੇ, ਨਾ ਹੀ ਸ਼ੂਟ ਕਰਦੇ ਹੁੰਦੇ ਸੀ। ਸਾਡੀ ਜਨਰੇਸ਼ਨ ਵੀ ਨਾ, ਅਸੀਂ ਤਾਂ ਉਸ ਜਨਰੇਸ਼ਨ ਤੋਂ ਹਾਂ ਜਿਹੜੀ ਕਾਰਟੂਨ ਦੇਖਣ ਦੀ ਉਮਰ 'ਚ ਨਿਊਜ਼ ਦੇਖਦੇ ਸੀ। ਕਿਉਂ ਭਲਾ, ਸਾਡੀ ਮਰਜ਼ੀ ਥੋੜ੍ਹੀ ਚੱਲਦੀ ਸੀ, ਰਿਮੋਟ ਡੈਡੀ ਜੀ ਦੇ ਹੱਥ 'ਚ ਹੁੰਦਾ ਸੀ ਅਤੇ ਨਿਊਜ਼ ਦੇਖਣ ਦੀ ਉਮਰ 'ਚ ਕਾਰਟੂਨ ਦੇਖ ਰਹੇ ਹਾਂ। ਕਿਉਂ ਭਲਾ, ਕਿਉਂਕਿ ਇਸ ਉਮਰੇ ਰਿਮੋਟ ਨਿਆਣਿਆਂ ਦੇ ਹੱਥ 'ਚ ਹੈ, ਸਾਡੀ ਵੀ ਕੋਈ।
1: ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ, ਇਹ ਹੈ ਜੀ ਨਿਮੀ ਬੇਦੀਸ ਫੈਮਿਲੀ ਟਾਈਮ, ਸਮਾਂ ਤੁਹਾਡੇ ਨਾਲ ਗੱਲਾਂ ਕਰਨ ਦਾ। ਅਤੇ ਜਿਵੇਂ ਕਿ ਮੈਂ ਸ਼ੁਰੂ ਵਿੱਚ ਵੀ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਸੀ ਕਿ ਜੂਨ ਦੇ ਮਹੀਨੇ 'ਚ ਬੜੇ ਵਧੀਆ ਵਧੀਆ ਦਿਨ ਆਉਂਦੇ ਨੇ, ਜੂਨ ਦੇ ਮਹੀਨੇ 'ਚ ਪਤਾ ਇੱਕ ਦਿਨ ਕਿਹੜਾ ਆਉਂਦਾ ਜੀ? ਇੰਟਰਨੈਸ਼ਨਲ ਪਿਕਨਿਕ ਡੇ। ਅਤੇ ਇੱਕ ਹੋਰ ਆਉਂਦਾ ਜੀ ਇੰਟਰਨੈਸ਼ਨਲ ਸੀ ਫੇਅਰਰ ਡੇ। ਚਲੋ ਅਸੀਂ ਨਿਊਜ਼ੀਲੈਂਡ 'ਚ ਰਹਿੰਦੇ ਹਾਂ, ਸਮੁੰਦਰ ਹੀ ਚਾਰੋਂ ਪਾਸੇ ਸਾਡੇ ਹੈਗਾ ਹੈ, ਅਤੇ ਇਹ ਜਿਹੜਾ ਦਿਨ ਹੈ 25 ਜੂਨ ਨੂੰ ਮਨਾਇਆ ਜਾਂਦਾ ਹੈ, ਸਮੁੰਦਰੀ ਜਹਾਜ਼ ਦੇ ਇਤਿਹਾਸ ਦਾ ਦਿਨ। 25 ਜੂਨ ਨੂੰ ਸਮੁੰਦਰੀ ਜਹਾਜ਼ ਦਾ ਦਿਨ ਸਮੁੰਦਰ ਦੁਆਰਾ ਵਸਤੂਆਂ ਦੀ ਆਵਾਜਾਈ ਦੇ ਮਹੱਤਵ ਨੂੰ ਯਾਦ ਕਰਦਾ ਅਤੇ ਮਾਨਤਾ ਦਿੰਦਾ ਹੈ। ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਸਮੁੰਦਰੀ ਜਹਾਜ਼ ਦੁਨੀਆ ਦੇ ਲਗਭਗ 90% ਸਮਾਨ ਦੀ ਆਵਾਜਾਈ ਕਰਦੇ ਹਨ। ਅੱਜ ਦੇ ਦਿਨ ਵੀ 90% ਸਮਾਨ ਦੀ ਆਵਾਜਾਈ ਕਰਦੇ ਹਨ ਸਮੁੰਦਰੀ ਜਹਾਜ਼। ਇਹ ਜਿਹੜਾ ਦਿਨ 25 ਜੂਨ ਨੂੰ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਸੀ ਫੇਅਰਰ ਡੇ, ਇਹ ਐਕਚੁਲੀ ਪਹਿਲੀ ਵਾਰ ਇੰਟਰਨੈਸ਼ਨਲ ਸੰਗਠਨ ਦੁਆਰਾ 2010 ਵਿੱਚ ਮਨਾਇਆ ਗਿਆ ਸੀ। ਅਤੇ ਇਸ ਸੰਗਠਨ ਨੇ ਘੋਸ਼ਣਾ ਕੀਤੀ ਸੀ ਕਿ 25 ਜੂਨ ਨੂੰ ਸਮੁੰਦਰੀ ਜਹਾਜ਼ ਦਾ ਦਿਨ ਹੋਵੇਗਾ। ਇਟਸ ਰੀਅਲੀ ਇੰਟਰਸਟਿੰਗ ਟੂ ਨੋ ਕਿ ਇੰਟਰਨੈਸ਼ਨਲ ਸੀ ਫੇਅਰਰ ਡੇ ਜਿਹੜਾ ਹੈ ਉਹ 25 ਜੂਨ ਨੂੰ ਮਨਾਇਆ ਜਾਂਦਾ ਹੈ। ਗੈਟ ਰੈਡੀ ਟੂ ਸੈੱਟ ਸੇਲ ਬਿਕੋਜ਼ June 25th is the day of seafarer. June 25th is the day for seafarer of all stripes, from coast guards to navies to every fisherman and marine biologist and cruise ship captain. If your job involves a large quantity of salt water, then this day is dedicated to you.
0: Socho ki je tusi kise relation de vich jaan lagge ho, sari tade agge rules and regulations rakh dite jaan hai, and kya jave ki if you want to love me you can love me but terms and conditions applied. Bilkul isi tarah is lady ne kita ji, is kudi ne kita ji, apne boyfriend de layi 8 kade niyam rakhe ne. ਕਹਿੰਦੇ ਨੇ ਮੈਨ ਵਿਲ ਬੀ ਮੈਨ, ਬੰਦਾ ਬੰਦਾ ਹੀ ਹੁੰਦਾ ਹੈ। ਸੋ ਇਸ ਲੇਡੀ ਨੇ ਆਪਣੇ ਬੋਏਫ੍ਰੈਂਡ ਦੇ ਲਈ 8 ਜਿਹੜੇ ਸਖਤ ਨਿਯਮ ਬਣਾਏ ਨੇ ਉਹ ਇਹ ਨੇ, ਬਕਾਇਦਾ ਰੂਲ ਜਾਰੀ ਕੀਤਾ, ਬਕਾਇਦਾ ਵੀਡੀਓ ਜਾਰੀ ਕੀਤਾ, ਔਰ ਇਹਨੂੰ 3 ਮਿਲੀਅਨ ਤੋਂ ਜ਼ਿਆਦਾ ਵਿਊਜ਼ ਵੀ ਮਿਲ ਚੁੱਕੇ ਨੇ। ਔਰ ਇਹ ਜੋ ਉਸ ਬੰਦੀ ਦੇ ਰੂਲਸ ਐਂਡ ਰੈਗੂਲੇਸ਼ਨ ਹੈ ਉਹ ਵੀ ਸੁਣ ਲਓ। ਕਹਿੰਦੀ ਹੈ ਕਿ ਵੈਸੇ ਤਾਂ ਤੈਨੂੰ ਸਾਰੀਆਂ ਕੁੜੀਆਂ ਨੂੰ ਬਲੌਕ ਕਰਨਾ ਹੋਏਗਾ ਜਿਨ੍ਹਾਂ ਦੇ ਨਾਲ ਹੁਣ ਤੱਕ ਤੂੰ ਰੋਮਾਂਟਿਕ ਗੱਲਾਂ ਕੀਤੀਆਂ ਨੇ। ਜਿਸ ਦਿਨ ਤੂੰ ਮੈਨੂੰ ਡੇਟ ਕਰਨਾ ਸ਼ੁਰੂ ਕਰੇਗਾ ਉਸ ਤੋਂ ਬਾਅਦ ਕਿਸੇ ਵੀ ਕੁੜੀ ਨੂੰ ਫੋਲੋ ਨਹੀਂ ਕਰੇਗਾ। ਹੈਂਡਲ ਬਾਰ ਦੇ ਵਿੱਚ ਕਿਸੇ ਵੀ ਕੁੜੀ ਨੂੰ ਸਰਚ ਨਹੀਂ ਕਰ ਸਕਦਾ ਤੂੰ, ਨਾ ਹੀ ਕੁੜੀਆਂ ਦੀ ਫੋਟੋ ਲਾਈਕ ਕਰਨੀ ਹੈ। ਦਿਲ ਦੇਣਾ ਤਾਂ ਦੂਰ ਦੀ ਗੱਲ ਹੈ, ਬਲੌਕ ਕਰ ਦੂੰਗੀ ਤੈਨੂੰ। ਕਿਸੇ ਦੀ ਸਟੋਰੀ 'ਤੇ ਵੀ ਰਿਪਲਾਈ ਨਹੀਂ ਕਰਨਾ। ਠੀਕ ਹੈ ਯਾਰ, ਐਕਸਪੋਜ਼ਰ ਪੇਜ ਜਿਹੜਾ ਹੈ ਕਰਨਾ ਪੈ ਜਾਂਦਾ ਸਰਚ, ਇਟਸ ਓਕੇ। ਸਕਰੋਲ ਕਰੇਗਾ ਤਾਂ ਇਹਦੇ ਵਿੱਚ ਇੱਕ ਤੋਂ ਜ਼ਿਆਦਾ ਕੁੜੀਆਂ ਨਹੀਂ ਦਿਖਣੀਆਂ ਚਾਹੀਦੀਆਂ। ਜੇ ਕੋਈ ਕੁੜੀ ਲਗਾਤਾਰ ਬਿਕਨੀ ਫੋਟੋ ਪੋਸਟ ਕਰਦੀ ਤੁਹਾਨੂੰ ਫੋਲੋ ਕਰਨਾ ਹੁਣੇ ਬੰਦ ਕਰ ਦੇ, ਅਤੇ ਲਿੰਕ ਟ੍ਰੀ ਦੇ ਉੱਪਰ ਬਿਲਕੁਲ ਵੀ ਕਲਿੱਕ ਨਹੀਂ ਕਰਨਾ, ਨਹੀਂ ਤਾਂ ਜਾਣ ਤੋਂ ਮਾਰ ਦੂੰਗੀ। ਅੱਛਾ, ਤੁਹਾਨੂੰ ਲੱਗਦਾ ਹੈਗਾ ਆਹ ਛੱਡ ਕੋਈ ਵੀ ਬੋਏਫ੍ਰੈਂਡ ਇਸ ਚੀਜ਼ ਨੂੰ ਨਹੀਂ ਫੋਲੋ ਕਰ ਸਕਦਾ, ਬਟ ਸ਼ੀ ਸੇਡ ਕਿ ਡਿਸਕਲੇਮਰ ਕਿ ਮੇਰੇ ਹੁਣ ਤੱਕ ਦੇ ਸਾਰੇ ਬੋਏਫ੍ਰੈਂਡਸ ਨੇ ਇਸ ਰੂਲ ਨੂੰ ਫੋਲੋ ਕੀਤਾ। ਸੋ ਕੋਈ ਹੈ ਮਾਈ
2: ਗੱਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ TAT FM ਤੇ ਸਪਾਈਸ ਡਰਾਈਵ ਵਿਦ ਆਰਜੇ ਰੀਮਾ। ਤੁਸੀਂ ਇੰਜੋਏ ਕਰ ਰਹੇ ਹੋ, ਮੈਂ ਗੱਲ ਕਰ ਰਹੀ ਸੀ ਕਿ ਸਾਡਾ ਸਟੂਡੀਓ ਨੋ ਡਾਊਟ ਬਹੁਤ ਹੀ ਜ਼ਿਆਦਾ ਸਾਊਂਡ ਪਰੂਫ ਹੈ, ਪਰ ਵਰਲਡ ਦੇ ਵਿੱਚ ਕੁਆਈਟੈਸਟ ਰੂਮ ਜਿਹੜਾ ਹੈ, ਦੁਨੀਆ ਦਾ ਸਭ ਤੋਂ ਜ਼ਿਆਦਾ ਚੁੱਪਚਾਪ ਖਾਮੋਸ਼ ਵਾਲਾ ਰੂਮ ਜਿਹੜਾ ਕਿ 20.35 ਡੈਸੀਬਲਸ ਹੈ, ਔਰ ਇੰਨਾ ਕੁਆਇਟ ਹੈ, ਇੰਨਾ ਕੁਆਇਟ ਹੈ ਕਿ ਇੱਥੇ ਤੁਸੀਂ ਬੈਠ ਕੇ ਆਪਣੇ ਸਾਰੇ ਔਰਗਨਸ, ਆਪਣੇ ਹਾਰਟ ਬੀਟ, ਆਪਣੇ ਢਿੱਡ ਦੀ ਗੁੜ ਗੁੜ, ਇੱਥੋਂ ਤੱਕ ਕਿ ਤੁਹਾਡੀਆਂ ਨਾੜਾਂ ਦੇ ਵਿੱਚ, ਤੁਹਾਡੀ ਵੇਨਸ ਦੇ ਵਿੱਚ ਜਿਹੜਾ ਬਲੱਡ ਫਲੋ ਕਰ ਰਿਹਾ ਉਹਦੀ ਆਵਾਜ਼ ਤੱਕ ਸੁਣ ਸਕਦੇ ਹੋ। ਕਿਆ ਬਾਤ ਹੈ, ਕਿੰਨੀ ਤਰੱਕੀ ਕਰ ਲਈ ਨੇ ਦੁਨੀਆ ਨੇ। ਫਿਲਹਾਲ ਤੁਸੀਂ ਇਹ ਗਾਣਾ ਸੁਣਾਓ, ਵਾਜੇ ਗਾਜੇ ਲੈ ਕੇ ਤਿਆਰ ਬੈਠੇ ਅਗਲੇ।
0: ਕਿੱਦਾਂ ਬਈ ਜਿੰਮ ਕਿਵੇਂ ਚੱਲ ਰਿਹਾ ਫਿਰ, ਡਾਇਟਿੰਗ ਸ਼ਾਇਟਿੰਗ ਹੈ?
2: ਚੱਕਾ ਹੋਏ ਚੱਕਾ ਕੰਮ ਚੱਕ ਕੇ ਰੱਖਣਾ ਚਾਹੀਦਾ। ਵੈਸੇ ਵੀ ਪਤਲੇ ਹੋਵੋਗੇ ਸੋਹਣੇ ਹੀ ਲੱਗੋਗੇ। ਡਾਇਟਿੰਗ ਤਾਂ ਜ਼ਰੂਰੀ ਆ, ਜਿੰਮ ਵੀ ਜ਼ਰੂਰੀ ਆ, ਸੈਰ ਵੀ ਕਰਨੀ ਚਾਹੀਦੀ ਆ। ਕਿਉਂ ਬਈ, ਹੈ ਬ੍ਰੇਕਅਪ ਹੋਏ ਸੀ ਤਾਂ ਕੀਤਾ? ਲੈ ਲਓ, ਕਰ ਲਈ ਉਹੀ ਗੱਲ। ਅੱਛਾ, ਬਹੁਤੇ ਲੋਕ ਨਾ ਇਹ ਕਹਿੰਦੇ ਨੇ ਕਿ ਅਸੀਂ ਤਾਂ ਇੰਪ੍ਰੈਸ ਕਰਨਾ ਆਪਣੇ ਸੋਹਣੇ ਨੂੰ ਜਾਂ ਆਪਣੀ ਸੋਹਣੀ ਨੂੰ, ਹੀਰ ਨੂੰ, ਤਾਂ ਕਰਕੇ ਜਿੰਮ ਜਾਂਦੇ ਹਾਂ। ਪਰ ਇੱਕ ਫੈਕਟ ਇਹ ਗੱਲ ਕਹਿੰਦਾ ਹੈ, ਸਾਈਕੋਲੋਜੀਕਲ ਫੈਕਟ ਇਹ ਹੈ ਕਿ 35% ਲੋਕ ਜਿਹੜੇ ਨੇ ਉਹ ਜਿੰਮ ਜਾਣ ਦੇ ਲਈ ਮੋਟੀਵੇਟ ਹੁੰਦੇ ਨੇ ਆਫਟਰ ਬ੍ਰੇਕਅਪ। ਡਾਇਟ ਕਰਨ ਦੇ ਲਈ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਆਫਟਰ ਬ੍ਰੇਕਅਪ। ਤਾਂ ਹੀ ਮੈਂ ਕਹਾਂ, ਬੰਦਿਆਂ ਨੂੰ ਆਪਣੀ ਐਕਸ ਸੋਹਣੀ ਕਿਉਂ ਲੱਗਣ ਲੱਗ ਪੈਂਦੀ ਹੈ ਅਚਾਨਕ ਤੋਂ? ਅਗਲੀ ਫਿਰ ਜਿੰਮ ਜੂ ਜਾਣ ਲੱਗ ਪੈਂਦੀ ਹੈ।
0: ਹੈਲੋ ਆਦਾਬ ਜਨਾਬ, 88 FM ਰੇਡੀਓ ਸਪਾਈਸ ਤੇ ਆ ਚੁੱਕੀ ਹੈ ਤੁਹਾਡੀ ਆਰਜੇ ਰੀਮਾ ਲੈ ਕੇ ਤੁਹਾਡੇ ਲਈ ਸਪਾਈਸ ਡਰਾਈਵ ਵਿਦ ਆਰਜੇ ਰੀਮਾ।
2: ਕਹਿੰਦੇ ਨੇ ਕਿ ਵਕਤ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਜੇ ਅੱਜ ਇਸ ਜ਼ਿੰਦਗੀ ਦੇ ਤੁਸੀਂ ਕਿਰਾਏਦਾਰ ਹੋ ਤਾਂ ਕੱਲ੍ਹ ਨੂੰ ਤੁਸੀਂ ਮਕਾਨ ਮਾਲਕ ਵੀ ਹੋਵੋਗੇ। ਸੋ ਇਹ ਜ਼ਿੰਦਗੀ ਦਾ ਹਮੇਸ਼ਾ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕਰੋ ਔਰ ਕਹੋ ਜ਼ਿੰਦਗੀ ਹਸੀਨ ਹੈ। ਔਰ ਤੁਹਾਡੇ ਨਾਲ ਇਹ ਨਾਜ਼ਨੀਨ ਹੈ ਜਿਹਦਾ ਨਾਮ ਹੈ ਆਰਜ਼ ਰੀਮਾ, ਔਰ ਤੁਹਾਡੇ ਲਈ ਬਹੁਤ ਸਾਰੇ ਗਾਣੇ, ਬਹੁਤ ਸਾਰੀ ਇੰਟਰਸਟਿੰਗ ਨਿਊਜ਼, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਫੈਕਟਸ ਐਂਡ ਆਫਕੋਰਸ ਬੁਝਾਰਤਾ ਵੀ ਹੋਣਗੀਆਂ। ਸੋ ਸਟੇ ਟਿਊਨਡ ਐਂਡ ਕੀਪ ਲਿਸਨਿੰਗ ਟੂ 88 FM ਰੇਡੀਓ ਸਪਾਈਸ। ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ, ਤੁਸੀਂ ਆਰਜ਼ ਰੀਮਾ ਦੇ ਨਾਲ ਸੁਣ ਰਹੇ ਹੋ ਜੀ ਸਪਾਈਸ ਡਰਾਈਵ ਵਿਦ ਆਰਜ਼ ਰੀਮਾ। ਕਈ ਵਾਰੀ ਸਾਨੂੰ ਦੂਜਿਆਂ ਦੀ ਖੁਸ਼ੀ ਦੇ ਲਈ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਔਰ ਬੱਚੇ ਦੀ ਗੱਲ ਮੈਂ ਕਰ ਰਹੀ ਸੀ, ਜਰਮਨੀ ਦੇ ਵਿੱਚ 6 ਸਾਲ ਦਾ ਬੱਚਾ ਜਿਹਨੂੰ ਮੋਟਰਸਾਈਕਲਸ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ, ਪਰ 6 ਸਾਲ ਦੇ ਬੱਚੇ ਨੂੰ ਕੈਂਸਰ ਡਾਇਗਨੋਸ ਹੋਇਆ। ਔਰ ਉਹਦੀ ਫੈਮਿਲੀ 'ਚੋਂ ਕਿਸੇ ਨੇ ਪੋਸਟ ਕਰ ਦਿੱਤਾ, ਔਨਲਾਈਨ ਪੁੱਛ ਲਿਆ ਕਿ ਕੀ ਕੋਈ ਉਹਨਾਂ ਦੇ ਘਰ ਦੇ ਨੇੜੇ ਉਹ ਮੋਟਰ ਬਾਈਕ ਰਾਈਡ ਕਰਕੇ ਜਾ ਸਕਦਾ, ਸੋ ਦੈਟ ਅਸੀਂ ਉਹਨੂੰ ਚੇਅਰ ਅਪ ਕਰ ਸਕੀਏ। ਬਸ ਇੰਨਾ ਸੋਚਣਾ ਸੀ ਅਤੇ ਉਹਨਾਂ ਨੂੰ ਲੱਗਾ ਕਿ ਪੋਸਟ ਕਰ ਦਿੱਤਾ, ਚਲੋ ਵੱਧ ਤੋਂ ਵੱਧ 20-30 ਲੋਕ ਆ ਜਾਣਗੇ, ਸਾਡਾ ਨਿਆਣਾ ਖੁਸ਼ ਹੋ ਜੂਗਾ। ਪਰ ਹੋਇਆ ਪਤਾ ਕੀ, ਉਸ ਦਿਨ 15,000 ਬਾਈਕਰਸ ਆਏ ਉਸ ਬੱਚੇ ਦੇ ਲਈ। ਹਾਓ ਸਵੀਟ ਨਾ, ਬੱਚਿਆਂ ਲਈ ਸਭ ਕੁਛ ਕਰ ਦਿੰਦੇ ਨੇ ਲੋਕ। ਲਵ ਯੂ ਆਇਨਾ।
1: ਪ੍ਰੋਗਰਾਮ ਦਾ ਸਮਾਂ ਖਤਮ ਹੋ ਰਿਹਾ ਹੈ, ਨਿਮੀ ਬੇਦੀ ਨੂੰ ਇਜਾਜ਼ਤ ਦਿਓ, ਅਗਲੀ ਵਾਰੀ ਫਿਰ ਮਿਲਾਂਗੇ। ਅੱਜ ਦੇ ਵਿਚਾਰਨ ਦੀ ਗੱਲ ਇਹੀ ਰੱਖਾਂਗੀ ਕਿ ਪਾਣੀਆਂ ਬੁਲੰਦੀਆਂ ਜੇ ਚਾਹੁੰਦੇ ਹੋ ਤਾਂ ਸੌਖੀਆਂ ਨਹੀਂ ਹੁੰਦੀਆਂ ਬੁਲੰਦੀਆਂ ਪਾਉਣਾ। ਮਿਹਨਤ ਜਿਹੜੀ ਹੈ, ਮਿਹਨਤ ਕਰੋ, ਹਮੇਸ਼ਾ ਉਸਦਾ ਫਲ ਚੰਗਾ ਹੀ ਨਿਕਲੇਗਾ। ਸੋ ਬੁਲੰਦੀ 'ਤੇ ਅਗਰ ਪਹੁੰਚਣਾ ਚਾਹੁੰਦੇ ਹੋ ਤਾਂ ਮਿਹਨਤ ਹੀ ਇਜ਼ ਦਾ ਕੀ ਟੂ ਦਾ ਸਕਸੈਸ। ਮਿਹਨਤ ਕਰਦੇ ਹੋਏ, ਪਰਿਵਾਰਾਂ ਨਾਲ ਪ੍ਰੇਮ ਕਰਦੇ ਹੋਏ ਅਤੇ ਪਿਕਨਿਕ ਮਨਾਉਂਦੇ ਹੋਏ ਆਪਾਂ ਅੱਗੇ ਵਧੀਏ। ਸਤਿ ਸ਼੍ਰੀ ਅਕਾਲ
0: 88 FM ਰੇਡੀਓ ਸਪਾਈਸ।
2: ਕੀ ਦੱਸੀਏ ਤੈਨੂੰ ਸੱਜਣਾ, ਹੁਣ ਇੰਜ ਲੱਗਦਾ ਹੈ ਕਿ ਹਫਤੇ ਦੇ ਵਿੱਚ ਹੁੰਦੇ ਨੇ ਦਿਨ 4 ਕੰਮ, ਛੁੱਟੀ, ਤੇਰਾ ਆਉਣਾ ਤੇ ਤੇਰੇ ਆਉਣ ਦਾ ਇੰਤਜ਼ਾਰ। ਹੈਲੋ ਜੀ, ਮੈਂ ਆ ਚੁੱਕੀ ਹਾਂ ਤੇ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਨੇ ਖਤਮ। 88 ਰੇਡੀਓ ਸਪਾਈਸ, ਮੈਂ ਹਾਂ ਤੁਹਾਡੀ ਆਰਜ਼ ਰੀਮਾ, ਲੈ ਆਈ ਹਾਂ ਤੁਹਾਡੇ ਸਾਰਿਆਂ ਦੇ ਲਈ ਤੁਹਾਡਾ ਆਪਣਾ ਸਪਾਈਸ ਡਰਾਈਵ ਵਿਦ ਆਰਜ਼ ਰੀਮਾ। ਸੋ ਅੱਜ ਬਹੁਤ ਸਾਰੀ ਗੱਪਸ਼ਪ, ਬਹੁਤ ਸਾਰੇ ਗਾਣੇ ਐਂਡ ਲੋਟ ਆਫ ਐਂਟਰਟੇਨਮੈਂਟ, ਇਹ ਸਭ ਹੈ ਤੁਹਾਡੇ ਸਾਰਿਆਂ ਦੇ ਲਈ। ਸੋ ਇਸੇ ਤਰ੍ਹਾਂ ਹੀ ਸੁਣਦੇ ਜਾਓ ਰੇਡੀਓ ਸਪਾਈਸ 88 FM। ਤੁਸੀਂ ਸੁਣੋ ਜੀ 88 FM। ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ, ਆਰਜ਼ ਰੀਮਾ ਦੇ ਨਾਲ ਸਪਾਈਸ ਡਰਾਈਵ ਵਿਦ ਆਰਜ਼ ਰੀਮਾ ਇੰਜੋਏ ਕਰ ਰਹੇ ਹੋ। ਕਦੇ ਕਦੇ ਮੈਂ ਸੋਚਦੀ ਹਾਂ ਕਿ ਸਾਨੂੰ ਤਾਂ ਵੀ ਬੋਲਣ ਦੇ ਪੈਸੇ ਮਿਲਦੇ ਆ, ਪਰ ਆ ਜਿਹੜੇ ਕੰਪਨੀ ਵਾਲੇ ਆ ਪੈਸੇ ਤਾਂ ਇਹਨਾਂ ਨੂੰ ਵੀ ਬੋਲਣ ਦੇ ਮਿਲਦੇ ਆ। ਸੋਚੋ ਕਿਤੇ ਸਾਡੇ ਵਾਂਗ ਇਹ ਵੀ ਸੱਚ ਬੋਲਣ ਲੱਗ ਪੈਣ, ਕਿਤੇ ਇਹ ਵੀ ਕਨਫੈਸ਼ਨ ਕਰਨ ਲੱਗ ਪੈਣ, ਫਿਰ ਕੀ ਹੋਵੇ? ਸੋਚੋ ਮੋਬਾਈਲ ਕੰਪਨੀਆਂ ਵਾਲੇ ਸਾਰੇ ਹੀ ਸੱਚ ਬੋਲਣ। ਜਿਸ ਵਿਅਕਤੀ ਸੇ ਆਪ ਸੰਪਰਕ ਕਰਨਾ ਚਾਹਤੇ ਹੈ ਵੋ ਜਾਨ ਬੁੱਝ ਕੇ ਆਪਕੋ ਇਗਨੋਰ ਕਰ ਰਹਾ ਹੈ। ਦਿ ਪਰਸਨ ਯੂ ਆਰ ਟ੍ਰਾਇੰਗ ਟੂ ਰੀਚ ਇਜ਼ ਕਰੰਟਲੀ ਬਿਜ਼ੀ। ਇੰਨੀ ਸਵੀਟ ਜਿਹੀ ਆਵਾਜ਼ ਵਿੱਚ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਸੀਂ ਅਗਲੇ ਨੂੰ ਜੈਨੂਅਨ ਸਮਝਣ ਲੱਗ ਪੈਂਦੇ, ਪਰ ਸੋਚੋ ਜੇ ਉਹਦੀ ਜਗ੍ਹਾ 'ਤੇ ਕੋਈ ਅੜਬ ਜਿਹਾ ਸੱਚਾ ਸੁੱਚਾ ਜਿਹਾ ਪੰਜਾਬੀ ਬੈਠਾ ਹੋਵੇ ਤਾਂ ਉਹ ਕੀ ਕਵੇ? ਜਿਸ ਬੰਦੇ ਦੇ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਨਾ, ਇੰਨੇ ਨਹੀਂ ਜੀ ਅੱਜ ਤੁਹਾਡਾ ਫੋਨ ਚੱਕਣਾ, ਪੈਸੇ ਦੇਣੇ ਹੋਣੇ ਪੱਕਾ, ਫਰਾਰ ਚੱਲਦਾ ਵੈਸੇ ਵੀ। ਨਾ ਨਾ ਜੀ, ਭੋਰਾ ਨਹੀਂ ਕਦਰ ਇਸ ਬੰਦੇ ਨੂੰ। ਮੈਂ ਕਿਹਾ ਜੀ ਜਮਾਂ ਹੀ ਨਾ ਗੱਲ ਕਰੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਫੋਨ ਮਿਲਾਉਣ ਦਾ ਫਾਇਦਾ ਨਹੀਂ, ਬਲੌਕ ਮਾਰੋ ਇਹੋ ਜਿਹੇ ਬੰਦੇ ਨੂੰ, ਕੀ ਫਾਇਦਾ ਆ? ਸੋਚੋ ਜੇ ਸੱਚੀ ਮੁੱਚੀ ਇੱਦਾਂ ਹੋ ਜਾਵੇ ਫਿਰ।
0: ਵੈਸੇ ਇਹ ਗੱਲ ਮੇਰੇ ਬੌਸ ਨੇ ਅੱਜ ਸਵੇਰੇ ਹੀ ਮੈਨੂੰ ਮੈਸੇਜ 'ਤੇ ਭੇਜੀ ਸੀ। ਮੈਂ ਵੀ ਕਹਾਂ ਆਈ ਦਿਲ ਦਾ ਦਰਦ। ਸਾਡੇ ਬੌਸ ਵੀ ਨਾ ਵਿਚਾਰ ਵਿਚੂਰ ਭੇਜਦੇ ਰਹਿੰਦੇ ਆ, ਬਾਹਲੇ ਚੰਗੇ ਆ। ਮਤਲਬ ਗਰੁੱਪ ਦੇ ਵਿੱਚ ਪਾ ਤਾ ਜਾਂ ਫਿਰ ਬ੍ਰੌਡਕਾਸਟ ਵਿੱਚ ਭੇਜਤਾ, ਸਾਨੂੰ ਵੀ ਆ ਜਾਂਦਾ। ਬੌਸ ਸਾਹਿਬ ਇਹ ਕਹਿੰਦੇ ਨੇ, ਜੋ ਕਿ ਪਰਮ ਗਿਆਨ ਹੈ ਇਸ ਦੁਨੀਆ ਦਾ, ਕਹਿੰਦੇ ਕਿ ਹੈਲਮੈਟ ਅਤੇ ਪਤਨੀ ਦੋਨਾਂ ਦਾ ਸੁਭਾਅ ਇੱਕੋ ਜਿਹਾ ਹੁੰਦਾ ਹੈ। ਵੀਰੇ ਸਿਰ 'ਤੇ ਬਿਠਾ ਕੇ ਰੱਖੋ, ਜਾਨ ਬਚੀ ਰਹੇਗੀ। ਮੰਨਦੇ ਹੋ ਕਿ ਨਹੀਂ ਮੰਨਦੇ ਹੋ? ਮੰਨ ਜਾਓ,
2: ਬੋਸ ਨੇ ਕਿਹਾ ਹੈ।
0: ਲਓ ਜੀ ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡੇ ਲਈ ਆਰਜੇ ਰੀਮਾ ਹਾਜ਼ਰ ਹੋ ਚੁੱਕੀ ਹੈ ਜੀ, ਲੈ ਕੇ ਤੁਹਾਡੇ ਲਈ ਜਵਾਬ। ਕਲਪਨਾ ਨੇ ਮੈਸੇਜ ਕੀਤਾ, ਥੈਂਕ ਯੂ। ਸੰਦੀਪ ਨੇ ਮੈਸੇਜ ਕੀਤਾ, ਸ਼ੁਕਰੀਆ ਜੀ। ਅਜੇ ਵੀਰ ਸਿੰਘ ਔਰ ਇੱਕ ਹੋਰ ਮੈਸੇਜ ਸਾਨੂੰ ਕੀਤਾ ਅਨਮੋਲ ਨੇ, ਥੈਂਕ ਯੂ ਸੋ ਮਚ ਅਨਮੋਲ ਜੀ। ਸੰਗੀਤਾ ਨੇ ਮੈਸੇਜ ਕੀਤਾ ਜੀ, ਪਾਰਸ ਚੌਹਾਨ ਨੇ ਮੈਸੇਜ ਕੀਤਾ ਹੈ ਔਰ ਦੀਪਿਕਾ ਨੇ ਮੈਸੇਜ ਕੀਤਾ ਹੈ। ਲੇਕਿਨ ਜਨਾਬ ਕਿਸੇ ਦਾ ਵੀ ਜਵਾਬ ਨਹੀਂ ਸਹੀ ਹੈ। ਮੈਂ ਪੁੱਛਿਆ ਸੀ ਲੰਮਸ ਲੰਮਾ ਆਦਮੀ ਉਹਦੇ ਗਿੱਟੇ ਦਾੜੀ, ਇਹਦਾ ਸਹੀ ਜਵਾਬ ਹੈ ਗੰਨਾ, ਸ਼ੂਗਰ ਕੇਨ। ਯੈਸ, ਸੋ ਫਿਲਹਾਲ ਗਾਣਾ ਤੁਹਾਡਾ ਜਾਣ ਲੱਗਿਆ ਨਹੀਂ ਕਹੂੰਗੀ ਕਿ ਲੋਕ ਬਹੁਤ ਵਾਰੀ ਇੱਦਾਂ ਕਰਦੇ ਨੇ ਕਿ ਜ਼ਿੰਦਗੀ ਦੇ ਵਿੱਚ ਆਸਾਂ ਉਮੀਦਾਂ ਪਾਲ ਲੈਂਦੇ ਨੇ। ਕਹਿੰਦੇ ਨੇ ਹਾਸਿਲੇ ਜ਼ਿੰਦਗੀ ਹਸਰਤੋਂ ਕੇ ਸਿਵਾ ਕੁਛ ਵੀ ਨਹੀਂ, ਯੇ ਮਿਲਾ ਨਹੀਂ ਵੋ ਕੀਆ ਨਹੀਂ, ਯੇ ਹੁਆ ਨਹੀਂ ਵੋ ਰਹਾ ਨਹੀਂ। ਸੋ ਇਹ ਕੁਛ ਨਾ ਕੁਛ ਕਮੀ ਪੇਸ਼ੀ ਚੱਲਦੀ ਰਹਿਣੀ ਹੈ। ਬਸ ਇੰਨਾ ਧਿਆਨ ਰੱਖਿਓ ਕਿ ਕੋਈ ਵੀ ਕਮੀ ਪੇਸ਼ੀ ਹੋਵੇ ਤਾਂ ਬਸ ਆਪਣੇ ਮਨ ਨੂੰ ਸਮਝਾਉਣਾ ਹੈ। ਫਿਲਹਾਲ ਮੈਂ ਚਲਦੀ ਹਾਂ ਜੀ, ਲੈਣੀ ਹੈ ਤੁਹਾਡੇ ਤੋਂ ਇਜਾਜ਼ਤ। ਗੁੱਡ ਬਾਏ, ਟੇਕ ਕੇਅਰ, ਲਵ ਯੂ ਆਲ ਐਂਡ ਯੈਸ ਕੀਪ ਲਿਸਨਿੰਗ ਟੂ। ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ, ਆਰਜੇ ਰੀਮਾ ਤੁਹਾਡੇ ਨਾਲ ਹੈ ਜੀ। ਔਰ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਚੰਗਿਆਈ ਦਾ ਫਲ ਜ਼ਰੂਰ ਮਿਲਦਾ ਹੈ, ਤੁਸੀਂ ਨੇਕੀ ਕਰਕੇ ਖੂਹ 'ਚ ਸੁੱਟ ਦਿਓ, ਇੱਕ ਨਾ ਇੱਕ ਦਿਨ ਖੂਹ ਦੀ ਆਵਾਜ਼ ਹੈ ਵਾਪਸ ਜ਼ਰੂਰ ਆਏਗੀ, ਤੁਹਾਨੂੰ ਵੀ ਉਹਦਾ ਫਲ ਜ਼ਰੂਰ ਮਿਲੇਗਾ। 1965 ਦੀ ਗੱਲ ਹੈ, ਇੱਕ 4 ਸਾਲ ਦਾ ਬੱਚਾ ਬੀਚ ਕੰਢੇ ਖੇਡਦਾ ਸਮੁੰਦਰ ਦੇ ਵਿੱਚ ਡੂੰਘਾ ਚਲਾ ਗਿਆ ਔਰ ਉਹ ਡੁੱਬਣ ਲੱਗ ਪਿਆ। ਉੱਥੇ ਹੀ ਕੰਢੇ ਦੇ ਉੱਪਰ ਇੱਕ ਔਰਤ ਸੀ ਜਿਹਦਾ ਨਾਮ ਸੀ ਐਲਿਸ ਬਲੇਸ। ਐਲਿਸ ਜਿਹੜੀ ਉੱਥੇ ਸੀ ਔਰ ਉਹਨੇ ਉਸ 4 ਸਾਲ ਦੇ ਬੱਚੇ ਨੂੰ ਇਮੀਜੀਏਟਲੀ ਬਚਾਇਆ। ਉਹਦੇ ਪੂਰੇ 9 ਸਾਲ ਬਾਅਦ ਉਸੇ ਮੁੰਡੇ ਨੇ ਜਿਹੜਾ 4 ਸਾਲ ਦਾ ਸੀ, ਹੁਣ ਯੰਗ ਹੋ ਗਿਆ ਸੀ, ਉਹਨੇ ਸੇਮ ਬੀਚ 'ਤੇ ਇੱਕ ਆਦਮੀ ਦੀ ਜਾਨ ਬਚਾਈ, ਡੁੱਬਣ ਤੋਂ ਉਹਨੂੰ ਬਚਾਇਆ। ਉਹ ਇਨਸਾਨ ਕੋਈ ਹੋਰ ਨਹੀਂ ਸੀ ਬਲਕਿ ਐਲਿਸ ਦਾ ਹੀ ਹਸਬੈਂਡ ਸੀ। ਸੋਚੋ ਜੇ ਉਸ ਬੰਦੀ ਨੇ 4 ਸਾਲ ਦੇ ਬੱਚੇ ਨੂੰ ਬਚਾਇਆ, ਉਹਦੀ ਜ਼ਿੰਦਗੀ ਬਚਾਈ, ਤਾਂ ਹੀ ਤਾਂ ਪੂਰੇ 9 ਸਾਲ ਬਾਅਦ ਉਹਦੀ ਲਾਈਫ ਨੂੰ ਬਚਾ ਸਕਿਆ, ਉਹਦੇ ਹਸਬੈਂਡ ਦੀ ਲਾਈਫ ਨੂੰ ਬਚਾ ਸਕਿਆ। ਸੋ ਹਮੇਸ਼ਾ ਨੇਕੀ ਦਾ ਮੁੱਲ ਮਿਲਦਾ ਹੈ ਜੀ। ਇੰਡੀਆ ਟੀ ਐਫ ਐਮ 'ਤੇ ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ, ਤੁਸੀਂ ਸੁਣ ਰਹੇ ਜੀ ਰੇਡੀਓ ਸਪਾਈਸ। ਔਰ ਹੁਣ ਵਾਰੀ ਹੈ ਜੀ ਬੁਝਾਰਤ ਦੀ। ਬੁਝਾਰਤ ਹੈ ਅੱਜ ਦੀ, ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਦੁਬਾਰਾ ਤੋਂ ਸੁਣ ਲਓ, ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਔਰ ਇਹਦਾ ਜਵਾਬ ਤੁਸੀਂ ਮੈਨੂੰ ਦੇਣਾ, ਪਰ ਮੈਂ ਹਿੰਟ ਤੁਹਾਨੂੰ ਦੇ ਦਿੰਦੀ ਹਾਂ ਜੀ ਕਿ ਇਹ ਖਾਣ ਵਾਲੀ ਚੀਜ਼ ਹੈ ਔਰ ਇਹਦੇ ਤੋਂ ਬਿਨਾਂ ਕਈ ਵਾਰੀ ਸਾਡੀ ਰਸੋਈ ਅਧੂਰੀ ਲੱਗਦੀ ਹੈ, ਕਈ ਵਾਰੀ ਬਹੁਤ ਹੀ ਜ਼ਿਆਦਾ ਮਹਿੰਗੀ ਵੀ ਹੋ ਜਾਂਦੀ ਹੈ। ਬਸ ਬਸ ਬਸ ਰੀਮਾ, ਇਸ ਤੋਂ ਜ਼ਿਆਦਾ ਹਿੰਟ ਦੇਂਗੀ ਤਾਂ ਅਗਲੇ ਨੇ ਤਾਂ ਬੋਝ ਹੀ ਲੈਣਾ ਆ। ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਇਸ ਬੁਝਾਰ ਦਾ ਜਵਾਬ ਦੇਣ ਦੇ ਲਈ ਵਟਸਐਪ ਨੰਬਰ ਨੋਟ ਕਰ ਲਓ ਜੀ, 0224-7799-270-022-4799-270। ਇਸ ਨੰਬਰ 'ਤੇ ਦਿਓ ਜੀ ਵਟਸਐਪ 'ਤੇ ਜਵਾਬ ਤੁਸੀਂ ਮੈਨੂੰ ਇਸ ਬੁਝਾਰ ਦਾ। ਬਾਕੀ ਮੈਂ ਤਾਂ ਫਿਰ ਜਵਾਬ ਹੀ ਆ, ਨਹੀਂ ਮਤਲਬ ਜਵਾਬ ਦਊਂਗੀ ਗਾਣੇ ਤੋਂ ਬਾਅਦ। 88 FM ਆਰਜੇ ਰੀਮਾ ਤੁਹਾਡੇ ਨਾਲ ਜੀ, ਸਪਾਈਸ ਡਰਾਈਵ ਵਿਦ ਆਰਜੇ ਰੀਮਾ, ਤੁਸੀਂ ਇੰਜੋਏ ਕਰ ਰਹੇ ਹੋ। ਅਸੀਂ ਲੇਡੀਜ਼ ਨਾ ਆਪਣੇ ਮੇਕਅਪ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਯੂ ਨੋ ਕੌਨਸ਼ੀਅਸ ਹੁੰਦੀਆਂ ਅਤੇ ਬਹੁਤ ਹੀ ਜ਼ਿਆਦਾ ਟੇਕ ਕੇਅਰ ਕਰਦੀ ਆ ਆਪਣੇ ਮੇਕਅਪ ਦੀ ਕਿ ਕਦੀ ਵੀ ਕੋਈ ਵੀ ਪ੍ਰੋਬਲਮ ਨਾ ਆਵੇ। ਸੈਲੂਨ ਅਸੀਂ ਜਾਣਾ ਹੀ ਹੁੰਦਾ ਆ, ਸੈਲੂਨ ਜਾਣ ਲੱਗਿਆਂ ਸਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ। ਬਟ ਮੇਕਅਪ ਜਿਹੜਾ ਨਾ, ਮੇਕਅਪ ਵਧੀਆ ਹੋਵੇ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਆਪਣੇ ਘਰ ਵਾਲੇ ਨੂੰ ਦਿਖਾਉਂਦੇ ਹਾਂ ਜੀ ਕਿੱਦਾਂ ਦੀ ਲੱਗਦੀ ਹਾਂ ਮੈਂ। ਖਾਸ ਤੌਰ 'ਤੇ ਨਾ ਇਹ ਡਾਇਲੋਗ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਫਿਰ ਵਰਤ ਵਾਲੇ ਦਿਨ ਹੁੰਦਾ, ਕਰਵਾ ਚੌਥ ਦੇ ਵਰਤ ਵਾਲੇ ਦਿਨ ਹੋਇਆ ਇੱਦਾਂ ਕਿ ਘਰ ਵਾਲੀ ਮੇਕਅਪ ਕਰਵਾਉਣਗੀ ਸੈਲੂਨ 'ਚ। ਸੈਲੂਨ 'ਤੇ ਅਗਲੀ ਨੇ ਪੈਸੇ ਖਰਚੇ, ਮੋਟੇ ਪੈਸੇ। ਜਦੋਂ ਵਾਪਸ ਆਈ ਘਰ ਵਾਲਾ ਜੇ ਹੀ ਸੀ, ਦੇਖਿਆ ਨਹੀਂ ਨਹੀਂ ਆਹ ਕਿੱਦਾਂ ਦੇ ਆਈਬ੍ਰੋ ਕਰਤੇ ਨੇ ਤੇਰੇ, ਆਹ ਆਈ ਸ਼ੈਡੋ ਠੀਕ ਨਹੀਂ ਲਾਇਆ ਯਾਰ, ਇੰਨੀ ਪ੍ਰੋਬਲਮ ਆ, ਹੱਦ ਹੋ ਗਈ ਬੰਦੇ ਵਾਲੀ। ਵੀ ਇਕੱਲੀ ਇਕੱਲੀ ਗੱਲ 'ਚ ਨੁਕਸ ਕੱਢ ਕੇ ਅਗਲੇ ਨੇ ਸੈਲੂਨ 'ਤੇ ਕਾਰਵਾਈ ਕਰਤੀ ਵੀ ਆਹ ਕਿੱਦਾਂ ਦਾ ਬਣਾਤਾ ਮੇਰੀ ਘਰ ਵਾਲੇ ਨੂੰ। ਇਹ ਮੈਨੂੰ ਨੋਕੀਆ ਫੋਨ ਵਾਲੀ ਕਹਾਣੀ ਜਾਪਦੀ ਆ। ਬਾਕੀ
2: ਗਾਣੇ ਤੋਂ ਬਾਅਦ ਹੁਣ ਸਮਾਂ ਹੈ ਜੀ ਬੁਝਾਰਤ ਦਾ ਜਵਾਬ ਦੇਣ ਦਾ। ਬਹੁਤ ਸਾਰੇ ਦੋਸਤਾਂ ਨੇ ਕੋਸ਼ਿਸ਼ ਕੀਤੀ ਪਰ ਬਹੁਤਿਆਂ ਦੀ ਕੋਸ਼ਿਸ਼ ਨਾਕਾਮ ਰਹੀ। ਸਹੀ ਜਵਾਬ ਦੇਣ ਵਾਲੇ ਬਾਰੇ ਵੀ ਦੱਸਾਂਗੀ। ਮੈਂ ਬੁਝਾਰਤ ਬੁੱਝਣ ਨੂੰ ਕਿਹਾ ਸੀ ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਬੇਅੰਤ ਕੌਰ ਨੇ ਮੈਸੇਜ ਕੀਤਾ ਹੈ, ਥੈਂਕ ਯੂ ਬੇਅੰਤ ਜੀ। ਸੰਦੀਪ ਕੌਰ ਸੰਧੂ ਨੇ ਮੈਸੇਜ ਕੀਤਾ ਹੈ, ਸੁਰਿੰਦਰ ਨੇ ਮੈਸੇਜ ਕੀਤਾ ਹੈ, ਸ਼ਾਮ ਨੇ ਮੈਸੇਜ ਕੀਤਾ ਹੈ ਔਰ ਰੋਹਿਤ ਸਹਿਗਲ ਨੇ ਮੈਸੇਜ ਕੀਤਾ ਹੈ। ਨਾਲ ਹੀ ਇੱਕ ਹੋਰ ਸਾਨੂੰ ਮੈਸੇਜ ਆਇਆ ਜੀ ਆਸ਼ੀਆ ਦਾ, ਥੈਂਕ ਯੂ ਆਸ਼ੀਆ ਜੀ। ਔਰ ਅਜੇ ਜੋਸ਼ੀ ਨੇ ਮੈਸੇਜ ਕੀਤਾ ਹੈ, ਪੂਜਾ ਨੇ ਮੈਸੇਜ ਕੀਤਾ ਹੈ, ਦੀਪਾਲੀ ਨੇ ਮੈਸੇਜ ਕੀਤਾ ਹੈ, ਸ਼ਰਨਦੀਪ ਨੇ ਵੀ ਮੈਸੇਜ ਕੀਤਾ ਔਰ ਸਹੀ ਜਵਾਬ ਦਿੱਤਾ ਹੈ ਜੀ ਰਮਨ ਨੇ। ਰਮਨ ਨੇ ਕਿਹਾ ਹੈ ਕਿ ਇਹ ਪਿਆਜ਼ ਹੈ। ਵਾਓ ਰਮਨ, ਆਪਣੇ ਦੀ ਤਾੜੀਆਂ ਮਾਰ ਲਓ। ਸੱਚੀ ਮੁੱਚੀ ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਬਹੁਤਿਆਂ ਨੇ ਨਿੰਬੂ ਵੀ ਕਹਿਤਾ ਸੀ ਜਦੋਂ ਮੈਂ ਕਿਹਾ ਸੀ ਕਿ ਬਹੁਤ ਮਹਿੰਗਾ ਹੋਇਆ, ਉਹ ਤਾਂ ਗੱਲ ਵੱਖਰੀ ਹੈ ਕਿ ਮੈਂ ਕਹਿੰਦੇ ਕਹਿੰਦੇ ਰੁਕ ਗਈ ਕਿ ਕਈ ਵਾਰੀ ਅੱਖਾਂ 'ਚੋਂ ਹੰਝੂ ਵੀ ਕਢਾ ਦਿੰਦਾ, ਪਰ ਅੱਜ ਕੱਲ੍ਹ ਤਾਂ ਨਿੰਬੂ ਨੇ ਵੀ ਇਹੀ ਕੰਮ ਕੀਤਾ ਹੋਇਆ। ਬਾਕੀ ਇਸ ਬੁਝਾਰਤ ਦਾ ਜਵਾਬ ਹੈ ਜੀ ਪਿਆਜ਼ ਯਾਨੀ ਆਨੀਅਨ। ਰੋਇਓ ਨਾ, ਚਿੰਗਮ ਖਾਂਦੇ ਖਾਂਦੇ ਪਿਆਜ਼ ਕੱਟੋਗੇ ਨਾ ਤਾਂ ਫਿਰ ਤੁਹਾਨੂੰ ਆਨਸੂ ਨਹੀਂ ਆਉਣਗੇ ਅੱਖਾਂ 'ਚੋਂ। ਇਹ ਵੀ ਟਿਪ ਨੋਟ ਕਰ ਲਓ। 88 FM 'ਤੇ ਸਪਾਈਸ ਡਰਾਈਵ ਵਿਦ ਆਰਜੇ ਰੀਮਾ ਤੁਸੀਂ ਇੰਜੋਏ ਕਰ ਰਹੇ ਹੋ ਜਨਾਬ। ਔਰ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਦੀ ਹਾਂ। ਬਹੁਤ ਸਾਰੀਆਂ ਫੈਕਟਰੀਜ਼ ਦੇ ਵਿੱਚ ਬੰਦੇ ਰੱਖੇ ਜਾਂਦੇ ਆ, ਬਹੁਤ ਸਾਰੀਆਂ ਫੈਕਟਰੀਜ਼ ਦੇ ਵਿੱਚ ਫੋਰਨ ਕੰਟਰੀਜ਼ ਦੇ ਵਿੱਚ ਰੋਬੋ ਵੀ ਰੱਖੇ ਜਾਂਦੇ ਆ। ਬਟ ਚਾਰਲੀ ਐਂਡ ਦੀ ਚੋਕਲੇਟ ਫੈਕਟਰੀ ਦੇ ਵਿੱਚ ਅਖਰੋਟ ਤੋੜਨ ਦੇ ਲਈ ਰੋਬੋ ਨਹੀਂ ਰੱਖੀ ਜਾਂਦੀ, ਮਸ਼ੀਨਾਂ ਨਹੀਂ ਹੁੰਦੀਆਂ। 40 ਅਸਲੀ ਗਲਹਿਰੀਆਂ ਨੂੰ ਕਾਟੋ ਨੂੰ ਟ੍ਰੇਨ ਕੀਤਾ ਗਿਆ। ਇਹ ਕਾਟੋ ਅਖਰੋਟ ਤੋੜਦੀਆਂ ਨੇ ਅਤੇ ਫਿਰ ਉਹ ਚੋਕਲੇਟ ਦੇ ਵਿੱਚ ਕੰਮ ਆਉਂਦੀਆਂ ਨੇ। ਆਏ ਕਾਟ ਦਾ ਆਪਣਾ ਦਿਲ ਕਰਦਾ ਹੋਵੇ, ਕੱਲ੍ਹ ਨੂੰ ਚਾਰਲੀ ਐਂਡ ਚੋਕਲੇਟ ਤੁਸੀਂ ਖਾਓ ਅਤੇ ਕਹੋ ਕਾਟ ਦੀ ਜੂਠੀ ਚੋਕਲੇਟ ਖਾ ਰਿਹਾ ਮੈਂ, ਉਹਦੇ ਜੂਠੇ ਕਰੋਠਾਂ ਦੀ ਬਣੀ ਹੋਈ। ਓਹੋ, ਧੋ ਦਿੰਦੇ ਹੋਣੇ ਅਗਲੇ, ਭਾਈ ਦੱਸੋ ਗਲਹਿਰੀਆਂ ਵੀ ਨਾ ਕੰਮ ਲੱਗਣ। ਇੱਕ ਤਾਂ ਅਗਲਿਆਂ ਨੂੰ ਕੋਈ ਪੈਸਾ ਤਾਂ ਲਾ ਵੀ ਨਹੀਂ ਦੇਣਾ ਪੈਂਦਾ, ਹਰ ਗੱਲ 'ਚ ਨੁਕਸ ਹੀ ਕੱਢਿਆ ਕਰੋ ਤੁਸੀਂ। ਗਾਣਾ ਸੁਣ ਲਓ।
1: ਅੱਜ ਦੇ ਪ੍ਰੋਗਰਾਮ ਦਾ ਅਖੀਰਲਾ ਪਾਰਟ ਮੈਂ ਹਮੇਸ਼ਾ ਬੱਚਿਆਂ ਵਾਸਤੇ ਰੱਖਣ ਦੀ ਕੋਸ਼ਿਸ਼ ਕਰਦੀ ਹਾਂ, ਅੱਜ ਦੇ ਪ੍ਰੋਗਰਾਮ 'ਚ ਵੀ ਉਹੀ ਕਰਾਂਗੀ। ਸੋ ਬੱਚਿਆਂ, ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣੀ ਆ। ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ। ਇੱਕ ਬਜ਼ੁਰਗ ਕਿਸਾਨ ਦੇ ਚਾਰ ਪੁੱਤਰ ਸਨ। ਉਹ ਚਾਰੋਂ ਹੀ ਵਿਹਲੇ ਅਤੇ ਆਲਸੀ ਸਨ। ਉਹ ਸਾਰਾ ਦਿਨ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ। ਬਜ਼ੁਰਗ ਨੇ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਉੱਪਰ ਕੋਈ ਅਸਰ ਨਹੀਂ ਹੋਇਆ। ਬੁੱਢਾ ਬੇਚਾਰਾ ਕੰਧੇ ਉੱਤੇ ਰੁੱਖੜੇ ਵਾਂਗ ਮਰਨ ਦੇ ਕੰਢੇ ਸੀ। ਉਹ ਸੋਚਾਂ ਵਿੱਚ ਡੁੱਬਿਆ ਹੋਇਆ, ਪੁੱਤਰਾਂ ਦੇ ਫਿਕਰ ਵਿੱਚ ਬਹੁਤ ਹੀ ਜ਼ਿਆਦਾ ਬੇਚਾਰਾ ਸੁੱਕਿਆ ਜਾਂਦਾ ਸੀ। ਬੜੀ ਸੋਚ ਵਿਚਾਰ ਤੋਂ ਬਾਅਦ ਉਸਨੇ ਆਪਣੇ ਪੁੱਤਰਾਂ ਨੂੰ ਆਖਿਆ, ਪੁੱਤਰੋ, ਮੇਰੇ ਖੇਤ ਵਿੱਚ ਇੱਕ ਗੁਪਤ ਖਜ਼ਾਨਾ ਦੱਬਿਆ ਹੋਇਆ ਹੈ, ਤੁਸੀਂ ਉਹ ਮੇਰੇ ਖੇਤ ਵਿੱਚੋਂ ਪੁੱਟ ਕੇ ਕੱਢ ਲਓ। ਇੰਨੀ ਗੱਲ ਆਖ ਕੇ ਬਜ਼ੁਰਗ ਸਦਾ ਦੀ ਨੀਂਦ ਸੌ ਗਿਆ। ਪਰ ਉਸਦੇ ਪੁੱਤਰ ਦੇ ਕੰਨਾਂ ਵਿੱਚ ਆਪਣੇ ਪਿਤਾ ਦੇ ਆਖਰੀ ਸ਼ਬਦ ਗੂੰਜਦੇ ਰਹੇ। ਸਾਰੇ ਪੁੱਤਰਾਂ ਨੇ ਇਕੱਠੇ ਹੋ ਕੇ ਸੋਚਿਆ, ਓਏ, ਆਪਣੇ ਪਿਤਾ ਜੀ ਕਹਿੰਦੇ ਸੀ ਕਿ ਇੱਕ ਖਜ਼ਾਨਾ ਦੱਬਿਆ ਹੋਇਆ ਹੈ। ਅੰਤਮ ਸੰਸਕਾਰ ਤੋਂ ਵਿਹਲੇ ਹੋ ਕੇ ਉਹਨਾਂ ਨੇ ਆਪਣੀਆਂ ਕਹੀਆਂ ਚੁੱਕੀਆਂ ਅਤੇ ਖੇਤਾਂ ਨੂੰ ਖੂਬ ਪੁੱਟਿਆ। ਟਾਈਮ ਬੀਤ ਰਿਹਾ ਪਰ ਉਹ ਪੁੱਟੀ ਜਾ ਰਹੇ ਹੈ। ਉਹਨਾਂ ਦੇ ਹੱਥ ਪੱਲੇ ਤਾਂ ਕੁਝ ਵੀ ਨਾ ਪਿਆ। ਅਖੀਰ ਉਹ ਥੱਕ ਹਾਰ ਕੇ ਬੈਠ ਗਏ। ਬਿਜਾਈ ਦੀ ਰੁੱਤ ਆ ਗਈ, ਮਾਰੋ ਮਾਰ ਕਰਦੀ ਆ ਹੀ ਰਹੀ ਸੀ ਰੁੱਤ। ਤਾਂ ਕਿਸਾਨ ਦੇ ਪੁੱਤਰਾਂ ਨੇ ਆਪਣੇ ਖੇਤਾਂ ਵਿੱਚ ਕਣਕ ਬੀਜੀ। ਉਹਨਾਂ ਨੇ ਕਣਕ ਜਿਹੜੀ ਦੀ ਥੋੜ੍ਹੀ ਦੇਰ ਬਾਅਦ ਹੀ ਲਹਿ ਲਹਿ ਕਰਦੀ ਕੋਠੇ ਜਿੱਡੀ ਉੱਚੀ ਹੋ ਗਈ। ਕਣਕ ਨੂੰ ਵੇਖ ਕੇ ਉਹਨਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ, ਸੱਚੀ ਗੁਪਤ ਖਜ਼ਾਨਾ ਤਾਂ ਲੱਭ ਪਿਆ। ਹੁਣ ਕਿਸਾਨ ਦੇ ਪੁੱਤਰਾਂ ਨੂੰ ਇਹ ਸਮਝ ਆਈ ਕਿ ਗੁਪਤ ਖਜ਼ਾਨਾ ਮਿਹਨਤ ਹੈ। ਇਸ ਤੋਂ ਪਿੱਛੋਂ ਉਹਨਾਂ ਨੇ ਖਜ਼ਾਨੇ ਦੀ ਆਸ ਛੱਡ ਕੇ ਮਿਹਨਤ ਕਰਨੀ ਸ਼ੁਰੂ ਕੀਤੀ ਅਤੇ ਬੜੀ ਬੜੀ ਥੋੜ੍ਹੀ ਦੇਰ ਵਿੱਚ ਹੀ ਉਹ ਚੰਗਾ ਖਾਣ ਪੀਣ ਲੱਗ ਗਏ ਅਤੇ ਅਮੀਰ ਹੋ ਗਏ। ਇਸ ਨੂੰ ਕਹਿੰਦੇ ਨੇ ਉੱਦਮ ਅੱਗੇ ਲੱਛਮੀ, ਪੱਖੇ ਅੱਗੇ।
2: ਤੁਹਾਨੂੰ ਯਾਦ ਹੈ, ਤੁਹਾਨੂੰ ਮੈਂ ਇਟਲੀ ਦੇ ਇੱਕ ਸਿਟੀ ਬਾਰੇ ਦੱਸਿਆ ਸੀ, ਸਲੇਮੀ ਬਾਰੇ, ਜਿੱਥੇ 87 ਰੁਪਏ ਦਾ ਘਰ ਮਿਲਦਾ ਔਰ ਤੁਸੀਂ ਉੱਥੇ ਜਾ ਕੇ ਰਹਿ ਸਕਦੇ ਹੋ ਸਿਰਫ 87 ਰੁਪਏ ਦੇ ਵਿੱਚ। ਉਹ ਪ੍ਰੋਪਰਟੀ ਤੁਹਾਡੀ, ਘਰ ਤੁਹਾਡਾ। ਤੋਬਾ, ਉੱਥੇ ਤਾਂ ਰੀਅਲ ਇਸਟੇਟ ਏਜੰਸੀਜ਼ ਹੀ ਨਹੀਂ ਹੋਣੀਆਂ, ਹੈ ਨਾ, ਹੋਣਗੀਆਂ ਵੀ ਕਿੱਦਾਂ? ਇੰਨੇ ਸਸਤੇ ਦੇ ਵਿੱਚ ਘਰ ਤੁਹਾਨੂੰ ਆਮ ਤੌਰ 'ਤੇ ਗਵਰਨਮੈਂਟ ਦੇ ਰਹੀ ਆ ਉੱਥੇ, ਸਿਰਫ ਇਸ ਕਰਕੇ ਕਿਉਂਕਿ ਉੱਥੇ ਦੀ ਆਬਾਦੀ ਵੱਧ ਜਾਵੇ। ਇਸੇ ਤਰ੍ਹਾਂ ਹੀ ਆਈਸਲੈਂਡ ਦੇਸ਼ ਦੀ ਕੁੜੀ ਦੇ ਨਾਲ ਵਿਆਹ ਕਰਨ 'ਤੇ 3 ਲੱਖ ਰੁਪਇਆ ਪਰ ਮੰਥ ਦੀ ਸਰਕਾਰੀ ਨੌਕਰੀ ਮਿਲਦੀ ਹੈ ਅਤੇ ਆਈਸਲੈਂਡ ਦੀ ਨਾਗਰਿਕਤਾ ਮੁਫਤ ਦੇ ਵਿੱਚ ਮਿਲਦੀ ਹੈ। ਸਿਟੀਜ਼ਨ ਹੋ ਜਾਓਗੇ ਆਈਸਲੈਂਡ ਦੇ। ਕੱਲ੍ਹ ਨੂੰ ਕੋਈ ਮੁੰਡਾ ਗਿਆ ਹੋਵੇ ਨਾ ਸਾਡੇ ਇੱਥੇ ਪੰਜਾਬੋਂ ਦੁਬਈ ਦੀ ਜਗ੍ਹਾ 'ਤੇ ਜਾਂ ਫਿਰ ਹੋਰ ਯੂਰੋਪੀਅਨ ਕੰਟਰੀ ਜਾਂ ਫਿਰ ਸ਼ੈਨੇਗਨ ਵੀਜ਼ਾ ਲਗਾਉਣ ਦੀ ਜਗ੍ਹਾ 'ਤੇ ਆਈਸਲੈਂਡ ਹੀ ਚੱਲ ਜਾਵੇ ਚੁੱਪ ਕਰਕੇ। ਨਾਲੇ ਤਾਂ 3 ਲੱਖ ਦੀ ਨੌਕਰੀ ਹੈ, ਨਾਲੇ ਸਿਟੀਜ਼ਨਸ਼ਿਪ ਹੈ। ਅਗਲਾ ਵੀ ਆਏਗਾ ਤਾਂ ਟੌਰ ਜੀ ਮਾਰੇਗਾ, ਬਈ ਬਾਊ ਤੁਹਾਡਾ 3 ਲੱਖ ਕਮਾਉਂਦਾ ਜੀ ਉੱਧਰ ਲਾ। ਨਾਲ ਦੇ ਨਾਲ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਸਿਟੀਜ਼ਨ ਹੁੰਦੇ ਹਾਂ, ਇਹ ਨਹੀਂ ਪਤਾ ਵੀ ਅਗਲਾ ਸਿਟੀਜ਼ਨ ਕਾਹਦਾ ਵਾ, ਆਈਸਲੈਂਡ ਦਾ। ਐਨੀਵੇਜ਼ ਜੀ, ਉਹਦੇ ਲਈ ਬਕਾਇਦਾ ਉੱਥੇ ਦੀ ਕੁੜੀ ਦੇ ਨਾਲ ਵਿਆਹ ਕਰਾਉਣਾ ਪੈਂਦਾ, ਜਿਹਨੂੰ ਟਿਕਾ ਕੇ ਰੱਖਣਾ ਬਾਹਲਾ ਹੀ ਔਖਾ ਹੈ। ਨਹੀਂ ਨਹੀਂ, ਚੰਗੀਆਂ ਹੁੰਦੀਆਂ, ਬੀਬੀਆਂ ਹੁੰਦੀਆਂ ਕੁੜੀਆਂ, ਪਾਨੀ ਨਹੀਂ ਮਾਰਦੀ ਪਈ ਮੈਂ। ਬਸ ਜਨਰਲ ਫੈਕਟ ਦੱਸ ਰਹੀ ਤੁਹਾਨੂੰ ਕਿ ਘਰੇ ਆਪਣੀ ਬੀਬੀ ਨੂੰ ਦੱਸ ਦਿਓ ਫੋਨ ਕਰਕੇ, ਬੀਬੀ ਗੌਰੀ ਨੂੰ ਆ ਗਈ ਤੇਰੀ। ਯਾਰ ਕਿੰਨੀ ਤੜੀ ਆ ਨਾ ਵੈਸੇ। ਬਾਕੀ ਗਾਣਾ ਸੁਣ ਲਓ ਤੁਸੀਂ, ਗਾਣੇ ਤੋਂ ਬਾਅਦ ਆਉਂਦੀ ਹਾਂ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਕਿਉਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਵੀਰਵਾਰ 7 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 24 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਕੇਂਦਰ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵਾਧੇ ਦਾ ਤੋਹਫ਼ਾ ਦਿੱਤਾ ਗਿਆ। ਦਰਅਸਲ 2026 ਅਤੇ 27 ਸੀਜ਼ਨ ਦੇ ਲਈ ਗੰਨੇ ਦੇ ਪ੍ਰਤੀ ਕੁਇੰਟਲ ਮੁੱਲ ਦੇ ਵਿੱਚ 10 ਰੁਪਈਆ ਵਾਧਾ ਕੀਤਾ ਗਿਆ। ਚੀਨੀ ਮਿੱਲਾਂ 365 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਗੰਨਾ ਖਰੀਦਣਗੀਆਂ। ਇੱਧਰ ਜਿੱਥੇ ਇਸ ਗੱਲ ਦੀ ਚਰਚਾ ਲਗਾਤਾਰਤਾ ਦੇ ਨਾਲ ਪੰਜਾਬ ਦੀਆਂ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਜਦੋਂ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਹੱਥ ਵਿੱਚ ਨਤੀਜੇ ਕਿਹੜੇ ਆਉਣਗੇ। ਕਿਉਂਕਿ ਦੂਜੇ ਪਾਸੇ ਉਸ ਤੋਂ 1.5 ਘੰਟਾ ਪਹਿਲਾਂ ਜਿਹੜੀ ਗੁਫ਼ਤਗੂ ਰਾਘਵ ਚੱਢਾ ਹੋਰੀ ਰਾਸ਼ਟਰਪਤੀ ਹੋਣ ਨਾਲ ਕਰਕੇ ਆਏ ਨੇ, ਉਸ ਤੋਂ ਰਾਸ਼ਟਰਪਤੀ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਨੇ। ਇੱਧਰ ਜੇ ਗੱਲ ਕਰੀਏ ਤਾਂ ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ ਨੂੰ ਤਲਬ ਕਰ ਲਿਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਰੀ ਇੱਕ ਆਦੇਸ਼ ਦੇ ਤਹਿਤ ਇਹ ਗੱਲ ਆਖੀ ਗਈ ਹੈ ਕਿ ਕਿਉਂਕਿ ਇਹ ਕਮੇਟੀ ਨਿਯਮਾਂ ਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ, ਜਿਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ। ਉੱਧਰ ਜੇ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਹੁਣ ਭਾਜਪਾ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ, ਉੱਥੇ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ 100 ਸੀਟਾਂ ਉੱਤੇ ਵੋਟਾਂ ਦੀ ਲੁੱਟ ਕੀਤੀ ਗਈ ਹੈ। ਚੋਣ ਨਤੀਜੇ ਇੱਕ ਸਾਜਿਸ਼ ਦੇ ਅਧੀਨ ਸਾਹਮਣੇ ਆਏ ਨੇ, ਜਿਸ ਦੇ ਚੱਲਦਿਆਂ ਹੁਣ ਉਹ ਕਾਫੀ ਸਖ਼ਤ ਰੌਂ 'ਚ ਦਿਖਾਈ ਦਿੰਦੇ ਨੇ। ਇੰਨਾ ਹੀ ਨਹੀਂ, ਕਾਂਗਰਸ ਵੱਲੋਂ ਜਾਣੇ ਪਛਾਣੇ ਨੇਤਾ ਰਾਹੁਲ ਗਾਂਧੀ ਹੁਣੀ ਵੀ ਆਖਦੇ ਨੇ ਕਿ ਬੰਗਾਲ ਅਤੇ ਅਸਾਮ ਦੇ ਵਿੱਚ ਜਨਮਤ ਦੀ ਚੋਰੀ ਹੋਈ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਹਿੰਸਾ ਜਾਰੀ ਹੈ, ਜਿਸ ਨੂੰ ਲੈ ਕੇ ਕੇਂਦਰੀ ਨੀਮ ਫੌਜੀ ਬਲ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰਦੇ ਨਜ਼ਰ ਆਉਂਦੇ ਨੇ। ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਨੇ। ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਵਾਨਗੀ ਦਰ 50% ਤੋਂ ਹੇਠਾਂ ਡਿੱਗ ਪਈ ਹੈ। ਲਗਭਗ ਅੱਧੇ ਸਾਊਥ ਏਸ਼ੀਅਨ ਬਿਨੈਕਾਰਾਂ ਨੂੰ ਆਸਟ੍ਰੇਲੀਆ ਵੱਲੋਂ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਤਸਵੀਰ ਦਾ ਇੱਕ ਰੰਗ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਨਿਵੇਸ਼ ਵੱਧ ਰਿਹਾ ਹੈ, ਭਾਵੇਂ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਅਸਮੰਜਸ ਦਾ ਸ਼ਿਕਾਰ ਰਹੇ ਨੇ, ਪਰ ਇਸ ਭਾਰਤੀ ਨਿਵੇਸ਼ ਦੀ ਬਦੌਲਤ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਅਮਰੀਕੀ ਅਧਿਕਾਰੀ ਇਸ ਗੱਲੋਂ ਬਾਗੋ ਬਾਗ ਨੇ, ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਵਿੱਚ ਕਿੰਨਾ ਰੁਜ਼ਗਾਰ ਮਿਲ ਰਿਹਾ ਹੈ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਉੱਧਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਸ ਗੱਲੋਂ ਖਫਾ ਨੇ ਕਿ ਪੰਜਾਬ ਦੇ ਵਿੱਚ ਯੂਰੀਏ ਦੀ ਕਮੀ ਹੈ ਅਤੇ ਕਰਜ਼ਾ ਸਾਰੀਆਂ ਹੱਦਾਂ ਟੱਪ ਗਿਆ। ਇਸ ਦੇ ਮੱਦੇਨਜ਼ਰ ਹੁਣ ਇਹਨਾਂ ਦੇ ਸਾਰੇ ਹੀ ਯੂਨੀਅਨਸ ਦੇ ਆਗੂਆਂ ਵੱਲੋਂ 18 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੁਣਾਂ ਦੀ ਅਗਵਾਈ ਹੇਠ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਬਣਾਈ ਗਈ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੂਰੀਏ ਸੰਕਟ ਦਾ ਪੱਕਾ ਹੱਲ ਕਰਨ ਦੇ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਾਈ ਗਈ ਹੈ। ਅਤੇ ਇੱਧਰ ਭਾਵੇਂ ਕਿ ਪੰਜਾਬ ਦੇ ਧੁਰ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਕਪਾਹ ਨਾ ਮਾਤਰ ਹੀ ਉਗਾਈ ਜਾਂਦੀ ਹੈ, ਪਰ ਕੇਂਦਰ ਵੱਲੋਂ ਕਪਾਹ ਦੀ ਪੈਦਾਵਾਰ ਵਧਾਉਣ ਦੇ ਲਈ ਦੇਸ਼ ਭਰ ਦੇ ਵਿੱਚ 5669 ਕਰੋੜ ਰੁਪਏ ਦੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਯਾਦ ਰਹੇ ਇੱਕ ਸਮਾਂ ਸੀ ਜਦੋਂ ਭਾਰਤ ਅਤੇ ਬੰਗਲਾਦੇਸ਼ ਦੀ ਕਪਾਹ ਨੂੰ ਦੁਨੀਆ ਭਰ ਦੇ ਵਿੱਚ ਮਿਆਰੀ ਕਪਾਹ ਦੇ ਤੌਰ 'ਤੇ ਮੰਨਿਆ ਗਿਆ ਅਤੇ ਇਸ ਦੀ ਕੀਮਤ ਵੀ ਚੰਗੀ ਵਸੂਲ ਹੁੰਦੀ ਸੀ, ਪਰ ਦੇਖਦਿਆਂ ਦੇਖਦਿਆਂ ਮਾਲਵੇ ਦੇ ਵਿੱਚ ਲੋਕ ਕਪਾਹ ਬੀਜਣੋਂ ਹਟ ਗਏ। ਨਕਲੀ ਬੀਜਾਂ ਅਤੇ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਚੱਲਦਿਆਂ ਕਿਸਾਨ ਕਾਫੀ ਔਖੇ ਭਾਰੇ ਨੇ। ਅਤੇ ਇੱਧਰ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਗੱਠਜੋੜ ਦੀ ਚਰਚਾ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਬੀਬੀ ਜਗੀਰ ਕੌਰ, ਜਿਹੜੇ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਕਰਤਾ ਧਰਤਾ ਨੇ, ਉਹਨਾਂ ਵੱਲੋਂ 31 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਉੱਪਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਆਖਿਆ ਕਿ ਜੋ ਵਰਤਮਾਨ ਹਾਲਾਤ ਨੇ ਉਹਨਾਂ ਦੇ ਚੱਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ 50% ਹਿੱਸਾ ਔਰਤਾਂ ਵਾਸਤੇ ਰਾਖਵਾਂ ਕੀਤਾ ਜਾਣਾ ਚਾਹੀਦਾ। ਜ਼ਿੰਦਗੀ ਦੇ ਫਲਸਫੇ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਸੁਰਜੀਤ ਪਾਤਰ ਲਿਖ ਕੇ ਸਨ, ਉਦਾਸ ਹੋਵੀਂ, ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀ, ਪਰ ਇਹ ਵੀ ਹੈ ਇੱਕ ਪੜਾਅ ਸਫ਼ਰ ਦਾ, ਤੂੰ ਇਸ ਗੱਲ ਦਾ ਖਿਆਲ ਰੱਖੀ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
3: ਨਾ ਟਲਿਆ, ਮਾਰ ਗਿਆ ਨੇਲੇ ਤੇ ਦਿਲਾ।
4: ਓਏ ਮੈਂ ਤਾਂ ਨੇਲੇ ਤੇ ਦਿਲਾ ਮਾਰਿਆ, ਪਰ ਮੇਰੇ ਦਿਲੇ ਤੇ ਕੋਈ ਗੋਲਾ ਮਾਰ ਗਿਆ।
3: ਕੌਣ?
4: ਰਿਕਸ਼ੇ ਵਾਲਾ।
3: ਰਿਕਸ਼ੇ ਵਾਲਾ?
4: ਹੂੰ।
3: ਉਹ ਕਿੱਦਾਂ?
4: ਵਿਆਹ ਤੋਂ ਬਾਅਦ ਪਹਿਲੀ ਵਾਰੀ ਤੇਰੀ ਚਾਚੀ ਦਾ ਮੁਕਲਾਵਾ ਲੈਣ ਗਿਆ ਸੀ। ਸਟੇਸ਼ਨੋਂ ਉਤਰਿਆ, ਰਿਕਸ਼ੇ ਤੇ ਰੱਖਿਆ ਟੈਚੀ। ਮੈਂ ਕਿਹਾ ਚੱਲ ਵੀ ਸਹੁਰੇ ਚੰਦਸਰ ਬਸਤੀ, ਗਲੀ ਨੰਬਰ 2, ਮਕਾਨ ਨੰਬਰ 10।
3: ਅੱਛਾ।
4: ਰਿਕਸ਼ੇ ਵਾਲੇ ਨੇ ਗਲੀ ਦੀ ਨੁੱਕਰ ਤੇ ਜਾ ਕੇ ਰਿਕਸ਼ਾ ਰੋਕਤਾ, ਕਹਿੰਦਾ ਆਹ ਵਾਜੀ ਚੰਦਸਰ ਬਸਤੀ ਦੀ ਗਲੀ ਨੰਬਰ 2, ਇਥੋਂ 10ਵਾਂ ਮਕਾਨ ਆ, ਤੁਰ ਕੇ ਚੱਲ ਜਾਓ।
3: ਅੱਛਾ।
4: ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਓਏ, ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਚੱਲਿਆ, ਜੇ ਤੁਰ ਕੇ ਗਿਆ ਮੈਨੂੰ ਤਾਂ ਸਾਲੀਆਂ ਟਿਚਰਾਂ ਕਰ ਕਰਕੇ ਮਾਰ ਦੇਣਗੀਆਂ।
5: ਨੀ ਵੇਖ ਤਾਂ ਸੀ ਜੀਜਾ ਕਿੰਨਾ ਕੰਜੂਸ ਹੈ, ਸਟੇਸ਼ਨ ਤੋਂ ਪੈਦਲ ਹੀ ਧੂੜ ਫੱਕਦਾ ਆ ਰਿਹਾ, ਤੇ ਤੇਥੋਂ 5 ਰੁਪਏ ਦਾ ਰਿਕਸ਼ਾ ਨਹੀਂ ਕਰ ਹੋਇਆ।
4: ਉਹ ਮੈਂ ਇਸ ਕਰਕੇ ਕਹਿਣਾ, ਮੇਰੀ ਬੜੀ ਬਦਨਾਮੀ ਹੋ ਜਾਣੀ ਆ, ਸੋ ਮਿੰਟ ਵਾਲਾ ਹੀ ਕੰਮ ਆ, ਮੇਰਾ ਵੀ ਟੈਚੀ ਚੱਕ ਕੇ ਮੈਨੂੰ ਘਰ ਮੂਹਰੇ ਛੱਡ ਕੇ ਆ, ਮੇਰੇ ਨੰਬਰ ਬਣ ਜਾਣਗੇ।
3: ਫਿਰ ਕੀ ਕਹਿੰਦਾ?
4: ਕਹਿੰਦਾ ਜਨਾਬ ਤੁਹਾਡੇ ਬਣ ਜਾਣੇ ਆ ਤੇ ਮੇਰੇ ਡਾਊਨ ਹੋ ਜਾਣੇ ਆ।
3: ਉਹ ਕਿਉਂ?
4: ਕਹਿੰਦਾ ਜੀ ਜਿਹੜੀ ਬੀਬੀ ਦਾ ਤੁਸੀਂ ਮੁਕਲਾਵਾ ਲੈਣਾ ਆਇਓ ਨਾ, ਉਹ ਪਹਿਲਾਂ ਮੇਰੇ ਨਾਲ ਮੰਗੀ ਹੋਈ ਸੀ। ਤੋਂ ਭਤੀਜ, ਉਦਣ ਤੋਂ ਬਾਅਦ ਹਰ ਰਿਕਸ਼ੇ ਵਾਲਾ ਮੈਨੂੰ ਐਂ ਲੱਗਦਾ
3: ਕਿਵੇਂ,
4: ਜਿਵੇਂ ਮੇਰਾ ਸਾਢੂ ਹੁੰਦਾ।

ਕਿਉਂ ਦਾ ਨਾਮ ਕਰੋਨਾ ਭਾਰਤ ਦੇ ਮੈਂ ਪਿਓ ਤੇ ਲੋਕ ਭਲਾਈ ਖਾਤਰ ਕਾਸ਼ਮ ਰਹਿੰਦਾ ਗਿਆ ਪਿਓ ਤੇ ਕਿਉਂ ਬਿਪਤਾ ਵਿੱਚ ਪਾਉਂਦਾ ਮੈਂ ਮੇਰੀਆਂ ਸਰਕਾਰਾਂ ਨੂੰ ਕਾਸ਼ ਮੈਂ ਟੱਚ ਨਾ ਕਰਦਾ ਮੇਰੇ ਜਿਗਰੀ ਯਾਰਾਂ ਨੂੰ ਕਾਸ਼ ਮੈਂ ਟੱਚ ਨਾ ਕਰਦਾ ਮੇਰੇ ਰਿਸ਼ਤੇਦਾਰਾਂ ਨੂੰ ਮੈਂ ਗੁਰਬਖਸ਼ ਗਵਾਚਾ ਇਟਲੀ ਤੋਂ ਆਇਆ।

ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।

ਸਾਡੇ ਪੂਰਵਜਾਂ ਨੇ, ਦਾਦੇ ਪੜਦਾਦਿਆਂ ਨੇ ਲੋਕ ਕਿੱਸੇ ਜੀ ਭਰ ਕੇ ਸੁਣੇ। ਅਟਕ ਦਰਿਆ ਤੋਂ ਯਮੁਨਾ ਤੱਕ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਇਹਨਾਂ ਲੋਕ ਕਿੱਸਿਆਂ ਨੂੰ ਗਵਾਈਆਂ ਨੇ ਸੁਰੰਗੀਆਂ 'ਤੇ, ਅਲਗੋਜ਼ਿਆਂ 'ਤੇ, ਤੂੰਬਿਆਂ 'ਤੇ, ਖੜਤਾਲਾਂ ਖੜਕਾ ਕੇ ਜਾਂ ਕਵੀਸ਼ਰੀ ਦੇ ਰਾਹੀਂ ਲੋਕਾਂ ਸਾਹਮਣੇ ਪੇਸ਼ ਕੀਤਾ। ਮੈਨੂੰ ਖੁਸ਼ੀ ਹੈ ਕਿ ਬਾਪੂ ਜੀ ਸ਼੍ਰੋਮਣੀ ਕਮਿਸ਼ਨ ਕਰਨੈਲ ਸਿੰਘ ਦੀ ਕਲਮ ਦੇ ਨਾਲ ਇਹ ਲਿਖਿਆ ਕਿੱਸਾ ਪੂਰਨ ਭਗਤ ਅਸੀਂ ਪੇਸ਼ ਕਰਨ ਲੱਗੇ ਹਾਂ। ਸਿਆਲਕੋਟ ਪੰਜਾਬ ਦਾ ਸ਼ਹਿਰ ਅਤੇ ਉੱਥੋਂ ਦੀ ਹਕੂਮਤ ਦਾ ਰਾਜਾ ਸਲਵਾਨ ਅਤੇ ਉਹਦੀ ਪਟਰਾਣੀ ਇੱਛਰਾਂ ਦੀ ਕੁੱਖੋਂ ਜਨਮਿਆ ਪੂਰਨ ਭਗਤ। ਜਦੋਂ ਥੋੜ੍ਹਾ ਜਿਹਾ ਉਡਾਰ ਹੋਇਆ ਪੂਰਨ, ਤਾਂ ਜੋਤਸ਼ੀਆਂ ਦੇ ਕਹਿਣ 'ਤੇ 12 ਵਰ੍ਹਿਆਂ ਲਈ ਪੂਰਨ ਨੂੰ ਭੋਰੇ ਦੇ ਵਿੱਚ ਭੇਜ ਦਿੱਤਾ ਗਿਆ। ਜਦੋਂ ਉੱਥੋਂ ਉਡਾਰ ਹੋ ਕੇ ਆਇਆ, ਰਾਜੇ ਦੇ ਦਰਬਾਰ 'ਚ ਪਹੁੰਚਿਆ, ਰਾਜੇ ਨੇ ਗੋਦ 'ਚ ਬਿਠਾਇਆ, ਪਿਆਰ ਦਿੱਤਾ, ਲਾਡ ਲਡਾਏ ਅਤੇ ਨਾਲ ਹੀ ਇਹ ਤਾਕੀਦ ਕੀਤੀ ਕਿ ਜਾ ਕੇ ਆਪਣੀਆਂ ਦੋਨਾਂ ਮਾਵਾਂ ਨੂੰ ਮੱਥਾ ਟੇਕ ਕੇ ਆ। ਜਦ ਪੂਰਨ ਭੋਰੇ ਵਿੱਚ ਸੀ, ਉਸਦੇ ਪਿੱਛੋਂ ਰਾਜੇ ਸਲਵਾਨ ਨੇ ਇੱਕ ਆਪ ਤੋਂ ਬਹੁਤ ਛੋਟੀ ਉਮਰ ਦੀ ਲੂਣਾ ਦੇ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਹੁਣ ਪੂਰਨ ਆਪਣੀ ਮਾਂ ਇੱਛਰਾ ਨੂੰ ਮੱਥਾ ਟੇਕ ਕੇ ਲੂਣਾ ਦੇ ਮਹਿਲਾਂ ਵੱਲ ਤੁਰਦਾ ਅਤੇ ਮਾਂ ਇੱਛਰਾਂ ਜਿਹਨੇ ਪੂਰਨ ਨੂੰ ਕੁੱਖੋਂ ਜੰਮਿਆ, ਉਹਦੇ ਜਿਗਰ ਦਾ ਟੁਕੜਾ, ਉਹਦੀ ਬਾਂਹ ਫੜ ਕੇ ਉਹਨੂੰ ਸਮਝਾਉਣ ਲੱਗੀ ਆ ਕਿ ਭਾਰਤ ਦੀ ਤਵਾਰੀਖ ਦੇ ਵਿੱਚ ਚਾਹੇ ਉਹ ਰਾਮਚੰਦਰ ਲਕਸ਼ਮਣ ਦੀ ਮਾਂ ਸੀ, ਚਾਹੇ ਰੂਪ ਬਸੰਤ ਦੀ ਮਾਂ ਸੀ, ਜਾਂ ਅਨੇਕਾਂ ਹੋਰ ਉਦਾਹਰਨਾਂ ਨੇ, ਇਸ ਛੰਦ ਦੇ ਰਾਹੀਂ ਉਹ ਦੱਸ ਰਹੀ ਆ ਕਿ ਕੋਈ ਵਿਰਲੀ ਮਤਰੇਈ ਚੰਗੀ ਹੁੰਦੀ ਆ। ਮਾਂ ਇੱਛਰਾਂ ਪੂਰਨ ਨੂੰ ਸਮਝਾ ਰਹੀ ਆ ਕਿ ਪੁੱਤ ਪੂਰਨਾ ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇ।

0: ਹੁੰਦਾ ਸੱਜਣਾ। ਕਈ ਬੰਦੇ ਸਮਿਆਂ ਦੇ ਬਲੂ ਪ੍ਰਿੰਟ ਦੇ ਹਿਸਾਬ ਨਾਲ ਨਹੀਂ ਚੱਲਦੇ।
1: ਇਹ ਹੈ ਸਮੇਂ ਦੀ ਆਵਾਜ਼, ਹਰ ਵਕਤ ਤੁਹਾਡੇ ਅੰਗ ਸੰਗ। ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ FM ਰੇਡੀਓ ਸਪਾਈਸ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਬੀਰ। ਦਿਲ ਦੇਣਾ ਦਿਲ ਲੈਣਾ ਐ ਸੌਦਾ ਖਰਾ ਖਰਾ, ਐ ਸੌਦਾ ਖਰਾ ਖਰਾ। ਔਰ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਸਾਈਂ ਵੇ ਸਾਡੀ ਫਰਿਆਦ

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ, ਜੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਕਿਸਾਨ ਜ਼ਿੰਦਾਬਾਦ, ਜ਼ਿੰਦਾਬਾਦ ਪੰਜਾਬ, ਜ਼ਿੰਦਾਬਾਦ
2: ਜ਼ਿੰਦਾਬਾਦ। ਵੇਖੋ ਜੀ, ਕਿਸਾਨ ਕੋਲ ਪੈਸਾ ਹੁੰਦਾ ਤੇ ਬਾਜ਼ਾਰ ਜਾਂਦਾ।

0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੁਗਰਾਜ ਸੰਧੂ। ਉਮੀਦ ਕਰਦਾ ਤੁਸੀਂ ਮੇਰੇ ਵਾਲਾ ਸਰਦਾਰ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਅਤੇ ਮੇਰੇ ਅਗਲੇ ਸੌਂਗਸ ਨੂੰ ਸੁਣ ਲਈ ਗ੍ਰੈਂਡ ਸਟੂਡੀਓ ਦੇ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
2: ਉਹ ਬੜਾ ਚਾਹ ਸੀ ਕਿ ਪਹਿਲਾਂ ਪਿਆਰ ਹੁੰਦਾ ਫਿਰ ਵਿਆਹ।
3: ਉਹ ਤੂੰ ਕਿਹਦੇ ਨਾਲ ਪਿਆਰ ਕਰਨਾ?
2: ਤੁਹਾਡੇ ਨਾਲ। ਅਗਲੇ ਜਨਮ ਚ ਕੀ ਪਤਾ ਕਿਹੜਾ ਪਸ਼ੂ ਜਾਨਵਰ ਬਣ ਜਾਣਾ।
3: ਇਹ ਤਾਂ ਹੈ, ਉਹਨਾਂ ਚ ਵਿਆਹ ਨਹੀਂ ਹੁੰਦਾ, ਉਹਨਾਂ ਚ ਕੱਲਾ ਪਿਆਰ ਹੁੰਦਾ।
4: ਜਾਨਵਰ ਕਿਸੇ ਥਾਂ ਦੇ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਤੇਰੇ ਮੇਰੇ ਨਹੀਂ ਵੀ ਜਾਂਦੇ ਤਾਂ
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1588।

ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੋਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ। ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਥ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵੱਧਦੇ ਹੋਏ ਨੰਬਰ 6 ਵਾਰ।

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ ਇੱਕ ਵਾਰੀ ਫੇਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਜੁੜ ਕੇ ਰੇਡੀਓ ਸਪਾਇਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵਾਰ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਦਿੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੌਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ।

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ, ਭਾਵੇਂ ਇਸ ਧਰਤੀ ਉੱਤੇ ਨਹੀਂ। ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ, ਉਸ ਦੀ ਮੌਤ ਦੇ ਨਾਲ ਹੀ ਵੱਜਿਆ, ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ। ਯੂਅਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।
0: ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ, ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ ਯੂ ਐੱਸ ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ, ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ, ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ। ਉੱਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦਿਆਂ ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ, ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ, ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ, ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ, ਸਟਰਕਚਰ ਸਰਕਾਰ ਦਾ, ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ, ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ। ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ, ਫਿਊਲ ਕ੍ਰਾਈਸਿਸ ਦਾ ਇੰਪੈਕਟ ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ, ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ। ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ, ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ। ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ। ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ਆਈਡੀ ਉਹਨਾਂ ਨੇ ਵਰਤ ਲਈ, ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਕਾ ਕੋਰਟ ਦੇ ਵਿੱਚ ਖੜ੍ਹਾ ਕਰਤਾ ਗਿਆ। 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ। ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵਿੱਚ। ਖਬਰ ਇੱਥੇ ਸਮਾਪਤ ਕਰਦੇ, ਆਪਣਾ ਖਿਆਲ ਰੱਖਣਾ। ਸਤਿ ਸ਼੍ਰੀ ਅਕਾਲ।
2: ਕੋਈ ਕਿਸੇ ਕੋ ਤਾਜ ਨਾ ਦੇ ਹੈ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਆਪਣੇ ਨਿਜ ਬਲ ਸੇ ਲੈ ਹੈ।

0: ਉਹ ਭੁੱਖੇ ਮਰਨ ਗਰੀਬ ਰੋਟੀ ਬਿਨਾ, ਫਾਹੇ ਲੈਣ ਕਿਸਾਨ, ਮੈਂ ਕਿਹੜੇ ਮੂੰਹੋਂ ਆਖਦੇ ਹਾਂ, ਮੇਰਾ ਭਾਰਤ ਦੇਸ਼ ਮਹਾਨ, ਮੇਰਾ ਭਾਰਤ ਦੇਸ਼ ਮਹਾਨ।
1: ਵਿਤਲਾਂਗ ਵੇ ਮਹਿਲਾਚੀ, ਤੇਰੇ ਪਿੱਛੇ ਅੰਗਵਾਚੀ।
2: ਸਤਿ ਸ੍ਰੀ ਅਕਾਲ ਜੀ, ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
3: ਵਿਤਲਾਂਗ ਵੇ ਮਹਿਲਾਚੀ, ਤੇਰੇ ਪਿੱਛੇ ਅੰਗਵਾਚੀ।
4: ਵਿਛੜੇ ਵਤਨ ਪੰਜਾਬ ਦੀਆਂ ਬਹੁਤ ਸਾਰੀਆਂ ਗੱਲਾਂ ਜੋ ਰਾਤੋ ਰਾਤ ਅਪਡੇਟ ਹੁੰਦੀਆਂ ਨੇ, ਉਹਨਾਂ ਦੀ ਸਾਂਝ ਤੁਹਾਡੇ ਨਾਲ ਹਰੇਕ ਦੁਪਹਿਰ। ਨਜ਼ਰਸਾਨੀ, ਤਬਸਰੇ, ਵਿਚਾਰ ਚਰਚਾ ਪ੍ਰੋਗਰਾਮ ਨਿਊਜ਼ ਆਵਰ ਦੇ ਦੌਰਾਨ ਦੁਪਹਿਰ 2 ਵਜੇ ਤੋਂ ਲੈ ਕੇ 3 ਵਜੇ ਤੱਕ ਓਨਲੀ ਔਨ ਰੇਡੀਓ ਸਪਾਈਸ।
5: ਗੋਰਖਨਾਥ ਪੂਰਨ ਨੂੰ ਇੱਕ ਸ਼ਰਤ ਦੇ ਜੋਗ ਦੇਣ ਲਈ ਰਾਜ਼ੀ ਹੋ ਜਾਂਦਾ ਹੈ, ਅਗਰ ਪੂਰਨ ਜਾ ਕੇ ਰਾਣੀ ਸੁੰਦਰਾਂ ਤੋਂ ਖੈਰ ਲੈ ਆਵੇ। ਪੂਰਨ ਰਾਣੀ ਸੁੰਦਰਾਂ ਦੇ ਮਹਿਲੀ ਅਲਖ ਜਗਾਉਂਦਾ ਤੇ ਰਾਣੀ ਹੀਰਿਆਂ ਮੋਤੀਆਂ ਦਾ ਥਾਲ ਲੈ ਕੇ ਪੂਰਨ ਦੇ ਸਾਹਮਣੇ ਪੇਸ਼ ਹੁੰਦੀ ਹੈ। ਰਾਣੀ ਸੁੰਦਰਾਂ ਜਦ ਪੂਰਨ ਦੀ ਜਵਾਨੀ ਦੇਖਦੀ ਹੈ ਤੇ ਉਸ ਤੇ ਪੂਰੀ ਤਰ੍ਹਾਂ ਮੋਹਿਤ ਹੋ ਜਾਂਦੀ ਹੈ। ਬਾਹ ਵਧਾਉਂਦੀ ਹੋਈ ਪੂਰਨ ਨੂੰ ਜੀਵਨ ਸਾਥੀ ਦੇ ਤੌਰ ਤੇ ਅਪਣਾਉਣ ਦੇ ਲਈ ਬੇਨਤੀ ਕਰਦੀ ਹੈ। ਉਸ ਵਕਤ ਨੂੰ ਜਿਵੇਂ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ ਰਾਮੂ ਵਾਲੀਏ ਦੀ ਕਲਮ ਨੇ ਲਿਖਿਆ, ਅਸੀਂ ਇਸ ਤਰ੍ਹਾਂ ਪੇਸ਼ ਕਰ ਰਹੇ ਹਾਂ।

0: ਸੇਠਾ ਹੱਟ ਵਿੱਚ ਹੀ ਹੈ।
1: ਆ ਜਾ ਲੈ ਲੰਘਿਆ ਜਿਉਣ ਸਿਆ ਬਾ ਬੋਲ ਕੀ ਸੇਵਾ ਕਰਾਂ। ਹਾਂ
2: ਰੇਡੀਓ ਸਪਾਈਸ
3: ਲਓ ਜੀ ਗੋਲਡਨ ਚੱਟੀ ਗੁਰਲੇ।

0: ਸੋਹਣੀ ਏ।
1: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।
2: ਕਿਸਾਨਾਂ ਦੇ ਰੋਹ ਅੱਗੇ ਇਹ ਕੁਛ ਨਹੀਂ ਚੱਲਣਾ। ਜਦੋਂ ਕਿਸਾਨ ਪੂਰਾ ਪੰਜਾਬ ਦਾ ਉੱਠ ਕੇ ਦਿੱਲੀ ਵੱਲ ਨੂੰ ਕੂਚ ਹੋ ਗਿਆ, ਚਾਹੇ ਪ੍ਰਸ਼ਾਸਨ ਦਿੱਲੀ ਦਾ ਹੋਵੇ, ਜਦੋਂ ਅੱਜ ਕਿਸਾਨਾਂ ਤੇ ਆ ਬਣੀ,
3: ਇਨ ਲੋਕਾਂ ਨੇ ਦੇਸ਼ ਕੋ ਵੇਚ ਕੇ ਖਾ ਲਿਆ, ਰੇਲ ਵੇਚ ਦੀ, ਇਨ੍ਹਾਂ ਨੇ ਹਰੇਕ ਚੀਜ਼ ਕੋ ਵੇਚ ਦਿਆ, ਹਵਾਈ ਜਹਾਜ਼ ਵੇਚ ਦਿਆ, ਅਬ ਇਹ ਕਿਸਾਨੋਂ ਕੋ ਵੇਚਣੇ ਕੀ ਤਿਆਰੀ ਕਰ ਰਹੇ ਹੈਂ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021 373 1588।

ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1588।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਮਨਮੋਹਨ ਵਾਰਸ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਿਆਰੇ ਪੰਜਾਬੀਓ, ਬਾਲਮਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਰੇਡੀਓ ਸਪਾਈਸ ਸੁਣਦੇ ਰਹੋ, ਇਸ ਰੇਡੀਓ ਨੂੰ ਪਿਆਰ ਦਿਓ। ਬਾਲਮਕੰਦ ਸ਼ਰਮਾ ਜਸਵਿੰਦਰ ਭੱਲਾ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: ਜਿੱਥੇ ਮਰਜ਼ੀ ਲਾ ਲੈ ਪਰ ਉਹ ਪਾਰੀ ਉਹਦੇ ਨਿਕਲੀ ਜਾਈਦੀ ਹੈ। ਠੀਕ ਹੈ,
1: ਜਰਦੀਏ ਠੋਕ ਦਈਏ, ਲਾ ਦਈਏ ਉਹ ਮੁੰਡਿਆ ਚੱਕ ਲਓ
0: ਆ ਗਿਆ ਤੇਰੇ ਮਗਰ ਆ
1: ਜਾ ਪਾਉ।

0: ਲੱਗੇ। ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ, ਰੇਡੀਓ ਸਪਾਈਸ।
1: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
2: Did inspector in the house, baby?

0: ਜੀ ਯਾਦ ਹੈ ਮੈਂ ਤੁਹਾਨੂੰ ਮੈਗਜ਼ੀਨ 'ਚ ਫੋਟੋ ਵਿਖਾਈ ਸੀ ਕੁੜੀ ਦੀ
1: ਹਾਂ
0: ਭਾਜੀ ਮੇਰਾ ਦਿਲ ਆ ਗਿਆ
1: ਉਹ ਕਿੱਥੋਂ ਤੈਨੂੰ ਮਿਲਦੀ ਭਰਾਵਾ ਹੁਣ
0: ਭਾਜੀ ਕਿਉਂ ਨਹੀਂ ਮਿਲ
1: ਮੈਗਜ਼ੀਨ ਸੀਗੀ
2: ਭਾਜੀ ਮਿਲ ਗਈ ਉਹ ਮਿਲ ਗਈ ਮੈਂ ਚੱਲਾਂ ਓਕੇ

ਦੂਰੀ ਤੇਰੇ ਹੱਥ ਵੇ, ਦੂਰ ਨੂੰ ਨਾ ਕਰ ਮੈਨੂੰ ਨੇੜੇ ਨੇੜੇ ਰੱਖ ਵੇ। ਤੇਰਿਆਂ ਪੈਰਾਂ 'ਚ ਕੁੱਲ ਆਲਮ ਦਾ ਲੁਤਫ, ਤੇ ਦੀਦ ਤੇਰੀ ਕਰਦਾ ਏ ਇਕੱਲੇ ਨੂੰ ਸਵਾ ਲੱਖ ਵੇ। ਮਿਹਰਮਾ ਵੇ ਮਿਹਰਮਾ ਡੋਰੀ ਤੇਰੇ ਹੱਥ ਵੇ, ਦੂਰ ਨੂੰ ਨਾ ਕਰ ਮੈਨੂੰ ਨੇੜੇ ਨੇੜੇ ਰੱਖ।

ਵਾਰੀਐ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹਿ, ਅਮੁੱਲ ਭਾਏ ਅਮੁੱਲ ਅਸਮਾਹਿ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ

ਸੋਧਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਉਣ ਹਾਰੇ ਕੀਤੇ ਰਾਹ ਪੁਰੀ ਸਿਓ ਕਹੀਨ ਕੀਤੇ ਗਾਉਣ ਹਾਰੇ ਗਾਵੈ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਕੁਪਤ ਲਿਖ ਜਾਣਾ ਲਿਖ

ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਣਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਹੁੰਦਾ ਸੰਤੋਖ ਸ਼ਰਮ ਪਰ ਝੋਲੀ ਧਿਆਨ।

ਘੜੀਐ ਸੁਰਤਮਤ ਮਨਮੋਦ ਤਿੱਥੈ ਘੜੀਐ ਸੁਰਾਂ ਸਦਾ ਕਿਸੋਦ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥ

ਆਤ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਣੇ ਨਮੋ ਸਰਵ ਭਾਉਣੇ ਅਨੰਗੀ ਅਨਾਥ ਨਿਰਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਵਿਦੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤਕ ਸਨਾਨੇ ਨਮੋ ਮੰਤ੍ਰ ਮੰਤ੍ਰ ਨਮੋ ਜੰਤ੍ਰ ਜੰਤ੍ਰ ਨਮੋ ਸ਼ਿਸ਼ਟੇ ਨਮੋ ਤੰਤ ਤੰਤੰ ਸਦਾ ਸਚਿਦਾਨੰਦ ਸਰਵੰ ਪਰਨਾਸੀ ਅਨੂਪੇ ਰੂਪੇ ਸਮਸਤੁਲਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਵਿਤ ਕਰਤਾ ਅਦੋ ਊਰਦਰਦੰਗ ਅਗੰਗੋ ਕਰਤਾ ਪਰਮ ਪਰਮ ਪਰਮੇਸ਼ਵਰੰ ਪੋਸ਼ਪਾਲੰ ਸਦਾ ਸਰਦਾਸੀ ਦਾਤਾ ਦਿਆਲੰ ਅਛੇਤੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਸਦਾਮੰਗ ਤੇਰਾ ਜੋਰ ਚਾਚੀ ਛੰਦ ਜਲੇ ਹੈ ਥਲੇ ਹੈ ਬੀਤ ਹੈ ਬੇ ਹੈ ਪ੍ਰਭੂ ਹੈ ਚੂ ਹੈ ਦੇਸ਼ ਹੈ ਭੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਣੇ ਸਮਸਤੀ ਨਿਧਾਨੇ ਨਮਸਤਵੰਗ ਨਿਨਾਥੇ ਨਮਸਤਵੰਗ ਪਰਮਾਤੇ ਨਮਸਤਵੰਗ ਗੰਜੇ ਨਮਸਤਵੰਗ ਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਵ ਦੇਸ਼ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰ ਨਮੋ ਪਰਮ ਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ ਨਮੋ ਸਰਵ ਕ੍ਰਿਸ਼ੰਗ ਨਮੋ ਸਰਵ ਰੰਗੇ ਤ੍ਰਿਵੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤੰਗ ਪ੍ਰਸੀਜੇ ਕਿਰਪਾਲੰ ਸਰੂਪੇ ਕਰਮ ਪ੍ਰਣਾਸੀ ਸਦਾ ਸਰਵਦਾਰੇ ਸਿੱਧੰਗ ਨਿਵਾਸੀ ਚਰਪਣ ਸ਼ੰਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਾਲੇ ਜੋਗੇ ਚਾਲ ਭੋਗੇ ਚਾਲ ਰਾਜੇ ਅਟਾਲ ਸਾਜੇ ਅਖਾਲੇ ਧਰਮੰਗ ਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਣੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਪੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੁਆਲ ਛੰਤੋ ਪ੍ਰਸਾਦ ਆਦਰੂਪ ਅਨਾਤਮੁਰਤ ਜੋਨ ਪੁਰਖ ਪਾਰ ਸਰਮਾਨ ਤ੍ਰਿਮਾਨ ਦੇ ਭੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤ੍ਰ ਤਤ੍ਰ ਬਿਰਾਜੀ ਅਵਦੂਤ ਰੂਪਸਾਲ ਨਾਮ ਠਾਮ ਨਾ ਜਾਤ ਜਾਕ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੁਰਤ ਜੋਨ ਆਦਿ ਸੇਖ ਦੇਸ਼ ਔਰ ਨਾ ਭੇਸ ਜਾਕ ਰੂਪ ਰੇਖ ਨਾ ਰਾਗ ਜਤ੍ਰ ਤਤ੍ਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ ਬਹੀਨ ਭੇਖਤ ਧਾਮੂ ਨਾ ਜਾਏ ਸਰਵਮਾਨ ਸਰਵਤ੍ਰ ਮਾਨ ਸਦਾ ਮਾਨਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰੇਕ ਦੇਵ ਭੇਵ ਨਾ ਜਾਨਹੀ ਜੈ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਨਹੀ ਕਹਿ ਜੇਵ ਤਾਤਮਾਤ ਨਾ ਜਾਤ ਜਾਕਰ ਚਰਮ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕਰ ਮਾਨਹੀ ਪੁਰਤੀਨ ਲੋਕ ਚੌਦਾਹ ਕਹਿ ਵਿਖੈ ਜਗ ਜਾਪੇ ਜੈ ਜਾਪ ਆਦਿ ਦੇਵ ਅਨਾਥ ਮੂਰਤ ਥਾਪਿਓ ਸਵੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਵਿਸ਼ਵ ਰਚਿਓ ਸੰਭਵ ਗਣ ਪੰਜਨਹਾਰ ਕਾਲਹੀਨ ਕਲਾਸ ਜੁਗਤ ਕਾਲ ਪੁਰਖ ਦੇਸ਼ ਧਰਮ ਤਾਮ ਸਭ ਭਰਮ ਰਹਿਤ ਭੂਤ ਅਲਗ।

ਅਬੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲੱਖ ਅਪੱਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਪਰਮੰਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮ ਸਮਸਤੁਲ ਪ੍ਰਣਾਸੇ ਅਗੰਜੁਲ ਨਾਮ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤ ਸਮਸੁ ਸਰੂਪੇ ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰਗ ਕਰਿਯੰਗ ਕਰੀ ਮੋਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵੰਭੰਗ ਸੁਭੰਗ ਸਰਵਦਾ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਉ ਪ੍ਰਸਾਦ ਸਵਈਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਂਤ ਕੇ ਦੇਹ ਫਿਰਿਓ ਘਰ ਜੋਗ ਜਤੀ ਕੇ ਸੁਰ ਸੁਰਾਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਤ ਪਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਾਰ ਸੰਗ ਉਨੂ ਪੁਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਵਿਦ ਨੈ

ਚੌਪਈ ਸਾਹਿਬ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਵਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ।

ਕਹਿ ਨਾਨਕ ਜੀ ਸੱਚ ਚਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀ ਹਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹਉ ਨਿਰਮਲ, ਸਤਿਗੁਰ ਤੇ ਕਰਨੀ

ਗੁਰੂ ਨਾਲ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਣੀ ਭਰਮਾਵੈ ਬਿਨ ਸਤਿਗੁਰ ਮੁਕਤ ਨਾ ਪਾਏ।

ਕੂੜੈ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਲਿਵਲਾਏ, ਕਹਿ ਨਾਨਕ ਆਪ ਕਰਤਾ ਪਿਓ ਕੁੰਭ ਜਾਏ, ਸਿਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰਨ ਜਾਣੀ, ਤੱਤੈ ਸਾਰਨ ਜਾਣੀ, ਗੁਰੂ ਬਾਜੋ ਤੱਤੈ ਸਾਰਨ ਜਾਣੀ, ਤਈ ਗੁਣੀ ਸੰਸਾਰ।

ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕੋ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮਹੋ

ਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹਿ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ,

ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸੁਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਭੇ ਮੋਤਾ ਜੇ ਪ੍ਰਭ ਕੋ ਸਿਮਰੇ ਸੇ ਸਰਵ ਕਿਰਾ ਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ

ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤ ਨਾਮ, ਸੰਤ ਜਨਾ ਕੇ ਮਨ ਵਿਸ਼ਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕਮਾਤ।

ਵਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ

ਬਹੁ ਸਾਧਨਾ ਕਰੈ ਮਨ ਤੇ ਕਬਹੂਨਾ ਬਿਖਿਆ ਟਰੈ ਜਲ ਧੂਬੇ ਬਹੁ ਦੇ ਅਨੀਤ ਸ਼ੁੱਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤਿਸ਼ਨਾ ਧਰਾਪੈ ਭੇਖ ਅਨੇਖ ਅਗਨ ਨਹੀਂ ਬੁਝੈ ਕੋਟ ਉਪਾਵ ਦਰਗੇ ਨਹੀਂ ਸਿਜੈ ਛੂਟਸ ਨਾਹੀ ਉਬ ਪਿਆਲ ਮੋਹ ਵਿਆਪੀ ਮਾਇਆ ਜਾਲ ਅਬਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ

ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂਕੇ ਅੰਤਰਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕੇ ਅਵਰ ਨਾ ਜਾਣ ਸਕੋਏ ਸਰਬ ਧਰਮੇ ਸ੍ਰਿਸ਼ਟ ਧਰਮ ਹਰ ਕੋ ਨਾਮ ਜਪਨੇ।

ਤਤਬਾਨੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਇਆਨਿਆ।

ਕਵਨ ਦਿਸਤਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖਸੂਦ ਬਿਰਧ ਪਿਆ ਉੱਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਸ਼ੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਹਿ ਪ੍ਰਸਾਦ ਧਰੇ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਹਸੈ ਜਹਿ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਹਿ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ

ਲਾਵੇ ਜੋ ਠਾਕਰ ਸਦ ਸਦਾ ਹਜ਼ੂਰੇ ਤਾਂ ਕੋਵੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੂਲਣਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੇ ਪਤਿਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲਮਾਇਆ ਛਪਸ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾ ਜਾਂ ਕਹਿ ਅੰਤਰ ਬਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਜੇ ਡੋਰਾ ਨਿਸ਼ਕਈਏ ਤੋ ਸਮਝੇ ਭੂਰਾ ਕਹਾਂ ਬਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਵੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭਰੀਤਰ ਵਸੈ।